0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ 1674

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-8126.
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਹਾਂਜੀ, ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ। 16-74 ਇਹ ਨਹੀਂ ਹੈ 71-72, ਇਹ ਹੈ 16-74, ਇਹ ਹੈ 16-74। ਸੁਣਦੇ ਰਹੋ, ਸੁਣਦੇ ਰਹੋ, ਹਾਂਜੀ ਇਹ ਹੈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਹਾਂਜੀ 1674 AM

0: clap, clap, clap, clap. A girl after therapy, clap, clap, clap, clap. Aaj Friday, clap, clap, clap, clap. Mere saath hai Noonia ji. कैसे नूनिया जी? ठीक ठाक?
1: I'm good, how are you?
0: बस वधिया वधिया वधिया
1: वधिया.
0: क्या हाल चाल ने थोड़े? थोड़ा हेडफोन शेडफोन सही चल रहा है? पहले तुसी आ वेख लो.
1: हेडफोन, I don't know, I can't hear myself.
0: दूसरा वाला लगा के देखो फिर. कई बार की हुंदा ऊपर नीचे हो जांदा. दिल सब दे वखरे जी, किसे दी जोर किसे दा लोर की करिए. इसी तरीके नाल हेडफोन भी सब दे वखरे जी, कुछ भी हो सकदा.
1: नहीं, मैनू मेरा ही चाहिदा है.
0: थानू मैं थोड़ा ही चाहिदा?
1: यस.
0: अच्छा,
1: अगस्त और दिन बड़ा सोहना चढ़िया होया है. और त्योहार वाला दिन भी है. अज बहुत सारे ओकेजन ने. सो हूं नहीं, बाद चो सारे जने जिन्हां दे भी मुबारकबादा देनिया ने दे सकदे ने. पर इनॉग्रेशन मैं कर दिनी हां
0: जी.
1: हैप्पी बर्थडे मम्मी, जिथे भी तुहानू परमात्मा ने रखिया. बी हैप्पी, आई ऑलवेज प्रे फॉर यू.
0: सो स्वीट. हैप्पी बर्थडे आंटी जी.
1: यस, शील से मैनू कह दूगी आगे वह मुंडा साऊ
0: आऊना. ठीक है, नहीं जेन्युइन गल हो गई ना.
1: ए बहुत जेन्युइन गल.
0: अपने अपने बच्चों का पता होता है,
1: सबनों पता होता है.
0: दैट इज सो स्वीट.
1: चलो आप करते हैं, सब तो पहले बच्चे ना गल्ला पता
0: कर
1: दे, टाइम निकल जाए.
0: पहले आप टाइम लाने जी. सब तो पहली वारी है जी श्रेया थोड़ी, फिर मन्नत फतेह तुसी तैयार रहे हो, तो उस तो बाद असीस कौर तुसी तैयार रहे हो. सो जी कॉल लेने हैं श्रेया कौर दी. हां जी श्रेया, तुसी आने रहो.
1: सत श्री अकाल श्रेया.
2: सत श्री अकाल आलू बिल्ली.
0: ओए सत श्री अकाल.
1: आंटी
0: सवेरे सवेरे प्रैंक प्रैंक खेड दे पे थोड़े नाल. देखो आ कोई गल हुई है?
1: श्रेया जी, अज पैसे किन्ने मिले? रखड़ी दे पैसे
2: ले वीरा है गया. ओ, वीरा
1: ओहो ओ, वीरे ने देने हुंदे आ?
0: वीरे नु ता देने पेने है ना.
1: वीरे ने ता देने है.
0: वीरे दे खिसे खाली हो गए आज सवेरे सवेरे के नहीं
2: दे दो लाख बॉक्स दे शाम नु. लाख बॉक्स दे
1: शाम नु. ओके ऑलराइट. ओके
2: लाख बॉक्स दे.
0: अच्छा लेटर बॉक्स. ओए गुड यार, वेरी गुड. ए भी ठीक है, शाम नु तो हमें बंदा पूरा दिन ना सवेरे सवेरे नुकसान होया. स्कूल भी हमें मजेदार या नहीं कोई नहीं, खर्चे अलग हम शाम नु यार. कोई गल नहीं, बंदा सोई जांदा ना उस तो बाद कोई गल नहीं.
1: कोई गल
0: हुंदा रहंदा. कोई गल नहीं,
1: रात की बात गई हो जांदी
0: है. सही कि नहीं सीस? इदां ही है.
2: हां जी.
0: मुंडा हम ही भर दंदा. की सुनाओगे फिर अज सानू?
2: चुकला.
0: ये किदा हुंदा भाई?
1: बहुत यम्मी हुंदा है.
2: मैं रोटी बस पट्टी कहंदा मैं हम तवे पे बैठो. दन पूछे दे आग लग गई.
0: ओए बल्ले बल्ले.
1: रखड़ी
0: है फिर अज ते गिफ्टो गिफ्टी हो जाना कम. अज ते चाय बहुत होना रात नू. चलो गुड गुड गुड.
1: यस
0: तुसे वीरे लिए लेके आए चॉकलेट से कैंडीज वगैरह क्यों वीर शामी लेके आनी है?
1: नहीं वो डिपार्टमेंट साड़ा नहीं, वो मम्मी दा. साड़े को सिर्फ पैसे मिलने वाला डिपार्टमेंट.
0: पेमेंट अंदर की जाए.
1: आज की सुनाओगे? सुनो पुत्र
2: ਮੈਂ ਬੁੱਕ ਵੀਕ ਮੇਰੇ ਸਕੂਲ ਤੇ ਹੈਗਾ ਰਾਸ਼ਮਾ ਮੈਂ ਯੂਨੀਫਾਰਮ ਨਹੀਂ ਪਾਣੀ ਮੈਂ ਡਰੈਸ ਪਾਉਂਦੀ
0: ਅੱਛਾ ਕਿਹੜਾ ਕਰੈਕਟਰ ਬਣ ਕੇ ਚੱਲਣਾ
2: ਮੈਂ ਸ਼ੇਰ ਕਰਦੀ ਪਈ
0: ਵੈਰੀ ਗੁੱਡ ਕੀ ਕਿਹੜਾ ਕਰੈਕਟਰ ਬਣ ਕੇ ਜਾ ਰਹੇ ਹੋ ਕੋਈ ਕਰੈਕਟਰ ਬਣ ਕੇ ਜਾਂਦੇ ਹੁੰਦੇ ਹੋ ਫਿਰ ਬੁੱਕ ਵੀਕ ਤੇ
2: ਬੈਲੇ
0: ਬੈਲੇ ਇਹ ਕੌਣ ਹੈ ਬਈ
1: ਬੈਲੇ ਡਾਂਸਰ
0: ਨਹੀਂ ਨਹੀਂ ਨਹੀਂ ਇਹ ਉਹ ਵਾਲੀ ਉਹ ਡਿਜ਼ਨੀ ਪ੍ਰਿੰਸੈਸ ਵਾਲੀ ਬੈਲੇ
1: ਬੈਲਾ
0: ਬੈਲਾ
2: ਮੇਰੀ
0: ਸੂਰਜਮੁਖੀ ਵੈਰੀ ਗੁੱਡ ਯੈਲੋ ਡਰੈਸ ਹੈ ਵੈਰੀ ਗੁੱਡ ਵੈਰੀ ਗੁੱਡ ਫਿਰ ਕੀ ਸੁਣਾਓਗੇ ਸਾਨੂੰ ਯੈਲੋ ਡਰੈਸ ਪਾ ਕੇ ਲਿਆਓ ਜੀ ਲਿਆਓ
2: ਪਤਾ ਨਹੀਂ
0: ਇਹ ਪਤਾ ਨਹੀਂ ਬੜੀ ਮਜ਼ੇਦਾਰ ਬੋਲੀ ਹੈ ਯਾਰ
2: ਕਦੀ ਆਇਆ ਕਰੋ ਕਦੀ ਜਾਇਆ ਕਰੋ ਕਦੀ ਆਇਆ ਕਰੋ ਕਦੀ ਜਾਇਆ ਕਰੋ
0: ਬਾਏ ਬਾਏ ਕਿਆ ਬਾਤ ਹੈ ਬਈ ਤੇ ਤੋੜ ਤੋੜ ਛੀਟੀਆਂ ਵਜਾਇਆ ਕਰੋ ਵੈਰੀ ਗੁੱਡ ਵੈਰੀ ਗੁੱਡ ਮਾਨੋ ਮਿਲੀ
1: ਪੱਠੇ ਪੱਤੇ ਕੱਟਦੇ ਜਾਂਦੇ
0: ਹਾਂ ਬਈ ਚੇਂਜ ਕਰੋ ਬਈ ਬੋਲੀਆਂ ਚੋਲੀਆਂ
1: ਇਨਵਾਇਰਨਮੈਂਟ ਫ੍ਰੈਂਡਲੀ
0: ਪਲੀਜ਼ ਇਨਵਾਇਰਨਮੈਂਟ ਫ੍ਰੈਂਡਲੀ ਦੇਖੋ ਪ੍ਰੋਗਰੈਸ ਦੀ ਜ਼ਰੂਰਤ ਤੁਹਾਨੂੰ ਨਹੀਂ ਹੈ ਜੀ ਐਸੀ ਗੱਲ ਨਹੀਂ
1: ਠੀਕ ਹੈ ਨਹੀਂ
0: ਅਗਲੀ ਵਾਰੀ ਮੈਂ ਕਿਹਦੀ ਲਾਈ ਸੀਗੀ ਅਗਲੀ ਵਾਰੀ ਮੈਂ ਲਾਈ ਸੀ ਮੰਨਤ ਅਨ ਫਤਿਹ ਦੀ ਆਓ ਜੀ ਆਓ ਫਿਰ ਮੰਨਤ ਜੀ ਕਿਵੇਂ ਹੋ ਲਗਾਨ ਫਿਲਮ ਨੀ ਦੇਖੀ ਹੋਣੀ ਉਹਦੇ ਅੰਦਰ ਜਿਹੜੀ ਸੀਗੀ ਨਾ ਮੇਨ ਕੁਈਨ ਸੀਗੀ ਕੁਈਨ ਦੀ ਕੁੜੀ ਉਹ ਲੱਗਦੀ ਜਿਹੜੀ ਕ੍ਰਿਕਟ ਸਿਖਾਉਂਦੀ ਹੈ ਤੁਸੀਂ ਉਹ ਅਲਿਜ਼ਾਬੈਥ ਛੋਟੀ ਭੈਣ ਚਲੋ ਵਧਾਈਆਂ ਹੋ ਗਿਆ ਜੀ ਵੈਰੀ ਗੁੱਡ ਵੈਰੀ ਗੁੱਡ
1: ਮੰਮੀ ਨੂੰ ਕੋ ਲੱਡੂ ਲੱਡੂ ਤਾਂ ਭੇਜਣ
0: ਕੀ ਬਾਤ ਹੈ ਮਟਰੀ ਛਟਰੀ ਭੇਜੋ ਇੱਧਰ ਇੱਦਾਂ ਥੋੜੀ ਹੁੰਦਾ ਇਹ ਦੇਖੋ ਤੁਸੀਂ ਮੰਮੀ ਦਾ ਹੈ ਪ੍ਰੈਂਕ ਨੇ ਚੱਕੇ ਮੰਮੀ ਦਾ ਖਰਚਾ ਕਰਾਤਾ ਹੈ ਮਿਹਨਤ ਕਰਾਤੀ ਅਸੀਂ ਮੰਮੀ ਨੂੰ ਹੈ ਹੁਣ ਅਸੀਂ ਜਾਣਾ ਹੀ ਨਹੀਂ ਜਦ ਤੱਕ ਸਾਡੇ ਕੋਲ ਮਟਰੀ ਨਹੀਂ ਆ ਅੱਜ ਤੇ ਰੱਖੜੀ ਹੈ ਫਿਰ ਮੰਨਤ ਹੋਗੀ ਪੇਮੈਂਟ ਕਲੈਕਟ ਕਿ ਨਹੀਂ ਦੀਦੀ ਨਾਲ ਗੱਲ ਕਰਾਓ ਬਾਈ ਬੱਚਾ ਬੜਾ ਟਰੂ ਟੂ ਕਰੈਕਟਰ ਹੈ
2: ਸਤਿ ਸ੍ਰੀ ਅਕਾਲ
1: ਮੰਨਤ ਜੀ ਕੀ ਹਾਲ ਚਾਲ ਹੋਣੇ ਮਾਣੇ
0: ਕਿਵੇਂ ਹੋ
2: ਮੈਂ ਠੀਕ ਹਾਂ ਤੁਸੀਂ ਦੱਸੋ
1: ਬਹੁਤ ਵਧੀਆ
0: ਯਾਰ
1: ਕਲੈਕਸ਼ਨ
0: ਹੋ ਗਈ ਪੇਮੈਂਟ ਕ੍ਰੈਡਿਟ ਹੋ ਗਈ ਅਕਾਊਂਟ ਚ ਆ ਗਏ ਪੈਸੇ
1: ਹੈ ਮੰਨਤ
2: ਕਾਹਦੇ ਲਈ
0: ਰੱਖੜੀ ਆ ਜੀ ਯਾਰ
2: ਹਾਂਜੀ ਪਰ ਕੋਈ ਨਾ ਮੈਂ ਤਾਂ ਰਿੰਗ ਲੈਣੀ ਹੈ ਉਹਦੇ ਤੋਂ ਕੋਲ
0: ਦੋ ਸਟੈਪ ਸਾਈਡ ਤੋਂ ਅੱਗੇ ਵਧੀ ਪਈ ਹੈ ਕਹਿੰਦੇ ਗਰੀਬਾਂ ਨੋਟਾਂ ਤਾਂ ਘਿਰੋ ਗਰੀਬ ਲੋਕੋ ਓਹੋ ਕਿਆ ਬਾਤ ਹੈ ਬਈ ਵੈਰੀ ਗੁੱਡ ਵੈਰੀ ਗੁੱਡ
1: ਵੈਰੀ ਨਾਈਸ
0: ਚਲੋ ਵਧਾਈਆਂ ਹੋ ਗਈਆਂ ਬਈ ਗੁੱਡ ਹੋ ਗਿਆ ਤੇ ਫਤਿਹ ਸਿੰਘ ਨੂੰ ਪਤਾ ਕਿ ਉਹਨੇ ਰਿੰਗ ਦੇਣੀ ਆ
2: ਹਾਂਜੀ
0: ਚਲੋ ਫਿਰ ਠੀਕ ਹੈ ਫਿਰ ਅੱਜ ਤਾਂ ਨਹੀਂ ਗੱਡੀਆਂ ਦੀ ਗੱਲਾਂ ਕਰਦਾ ਹੈ
2: ਨਾਲੇ ਮੈਂ ਨਾ ਜਿਹੜੀ ਉਹ ਸਾਡੀ ਛੋਟੀ ਭੈਣ ਸੀ ਉਹ ਮੈਂ ਸੀਗੀ
0: ਅੱਛਾ
1: ਓ ਮਾਈ ਗੋਡ
0: ਮੇਰੇ ਟ੍ਰਿਟਸ ਮੇਰੇ ਤੇ ਫਿਰ ਐਵੇਂ ਸ਼ੱਕਰਪਾਰੇ ਖਾਣ ਦੇ ਸੁਪਨੇ ਤੁਸੀਂ ਉਜਾੜਦੇ ਨਾ ਬੱਚੇ ਮਾੜੀ ਗੱਲ ਹੈ ਮੈਂ ਤਾਂ ਬਾਲੂ ਸ਼ਰਡੀ ਦਾ ਰਹਿ ਗਿਆ ਨਾ ਗਲਤ
1: ਮੰਮੀ ਨੇ ਅੱਜ ਫਿਰ ਕੀ ਬਣਾਉਣਾ ਸਪੈਸ਼ਲ ਮੰਨਤ
2: ਪਤਾ ਨੀ ਮੰਮਾ ਨੇ ਮੈਨੂੰ ਲੱਗਦਾ ਮਿਲਕ ਕੇਕ ਬਣਾਉਣਾ ਹੋਊਗਾ ਪਰ 100% ਮੰਮਾ ਬਿਸਕਿਟ ਬਣਾ ਰਹੇ ਆ
0: 100% ਤਾਂ ਬਿਸਕਿਟ ਹੈ ਹੀ ਹੈ ਓਕੇ ਗੁੱਡ
2: ਕਿਉਂਕਿ ਮੰਮਾ ਨੂੰ ਮੈਂ ਦੇਖਿਆ ਸੀਗਾ
1: ਦੈਟਸ ਇਟ ਅੱਜ ਫਿਰ ਮੰਨਤ ਸਾਨੂੰ ਕੀ ਸੁਣਾਉਗੀ
2: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ
1: ਹਾਏ ਕਵਿਤਾ ਸੁਣਾ ਦਿਓ
2: ਰੱਖੜੀ ਤੇ ਮੇਰਾ ਵੀਰ ਸਭ ਤੋਂ ਪਿਆਰਾ ਲੱਗਦਾ ਏ ਚੰਨ ਵਰਗਾ ਸੋਹਣਾ ਸਾਰਾ ਰੱਖੜੀ ਬੰਨਾ ਤੇ ਤੋਹਫਾ ਲਵਾਂ ਤੇਰੇ ਨਾਲ ਹੱਸਾਂ ਤੇ ਖੇਡਾਂ ਸਾਰਿਆਂ ਨੂੰ ਹੈਪੀ ਰੱਖੜੀ
1: ਥੈਂਕ ਯੂ ਵੈਰੀ ਮਚ ਜੀ ਬਹੁਤ ਸੋਹਣੀ ਕਵਿਤਾ ਸੁਣਾਈ
0: ਬਹੁਤ ਸੋਹਣੀ ਕਵਿਤਾ ਹੁਣ ਤਾਂ ਤੁਹਾਡੀ ਰਿੰਗ ਨੀ ਤੁਹਾਡਾ ਸੈੱਟ ਬਣਦਾ
1: ਸ਼ਾਮ ਨੂੰ ਮੈਂ ਫੋਨ ਕਰਦੀ ਆ
0: ਸਹੀ ਗੱਲ ਹੈ ਨਾ ਚਲੋ ਵਧੀਆ ਵਧੀਆ ਕਰਾਓ ਜੀ ਫਤਿਹ ਸਿੰਘ ਨਾਲ ਵੀ ਗੱਲ ਕਰਾਓ
2: ਹੁਣ ਤੁਸੀਂ ਫਤਿਹ ਨਾਲ ਵੀ ਗੱਲ ਕਰ ਲਓ
0: ਜੀ ਲਿਓ
2: ਸਤਿ ਸ੍ਰੀ ਅਕਾਲ ਵੀਰੇ ਜੀ ਨਾਲੇ ਨੋਨੀ ਆਂਟੀ ਜੀ
3: ਸਤਿ ਸ੍ਰੀ ਅਕਾਲ ਫਤਿਹ ਜੀ ਕੀ ਹਾਲ ਚਾਲ ਨੇ
0: ਕਿਵੇਂ ਹੋ
3: ਮੈਂ ਲਾਲ ਅੰਕਲ ਬੋਲ ਰਿਹਾ ਹਾਂ
2: ਤੁਸੀਂ ਅੱਜ ਵੋਇਸ ਚੇਂਜ ਟਰਾਈ ਨਾ ਕਰੋ ਵੋਇਸ ਚੇਂਜ ਕਰਨ ਨੂੰ ਕਿਉਂ ਮੈਨੂੰ ਪਤਾ ਕੋਈ ਨੋਨੀ
0: ਆਂਟੀ ਓ
1: ਮਾਈ ਗੋਡ ਦਿਸ ਲਿਟਲ ਬੋਏ
0: ਇਹ ਤਾਂ ਹੁਣ ਮੈਂ ਕਹਿੰਦਾ ਹੁਣੇ ਹੀ ਪਾ ਦੇ ਜਿੰਨੇ ਜਿੰਨੇ ਬਣਦੇ ਆ ਨਾ ਫਾਈਨਲ ਨਹੀਂ ਕੱਢ ਦੇ
2: ਵੈਸੇ ਮੈਂ ਮੰਮਾ ਨੂੰ ਲੈ ਕੇ ਨੀ ਜਾਣਾ ਕੁਛ ਮੈਂ ਦੀਦ ਨੂੰ ਲੈ ਕੇ ਨੀ ਜਾਣਾ ਕਿਉਂਕਿ ਮੇਰੇ ਕੋਲ ਤੱਕ ਮੇਰੇ ਕੋਲ ਇੱਕ ਸੈਂਟ ਵੀ ਨੀ ਹੈਗਾ
0: ਨਹੀਂ ਤੇਰੇ ਕੋਲ ਬਹੁਤ ਪੈਸੇ ਹੋਣੇ ਚਾਹੀਦੇ ਫਤਿਹ ਸਿੰਘ ਇੰਨੇ ਤਾਂ ਗਜ਼ੀਲੀਆਂ ਗਜ਼ੀਲੀਆਂ ਫਾਈਨ ਸੱਡ ਦੇ ਪੰਨੇ ਰਹਿੰਦੇ ਹੋ ਯਾਰ
2: ਕਿਉਂਕਿ ਮੈਨੂੰ ਕਦੇ ਕੋਈ ਦਿੰਦਾ ਹੀ ਨੀ
0: ਯਾਰ ਕਿਆ ਬੜੀ ਪ੍ਰੋਬਲਮ ਹੈ ਮੈਂ ਰੇਡੀਓ ਪਰਿਵਾਰ ਨੂੰ ਕਹਿਣਾ ਚਾਹੁੰਦਾ ਯਾਰ ਏਦਾਂ ਨਾ ਕਰੋ ਦੇਖੋ ਇਹ ਤਾਂ ਕੋਈ ਗੱਲ ਨਹੀਂ ਅਗਲੇ ਦੇ ਵੀ 100 ਕੰਮ ਨੇ ਅਗਲੇ ਨੇ ਬੰਦੇ ਨੇ ਕਰਨੇ ਹੁੰਦੇ ਆ ਤੁਹਾਡੇ ਤੇ ਫਾਈਨ ਪੈਂਦਾ ਅਸੀਂ ਪੇ ਨੀ ਕਰਦੇ ਹਨਾ ਮੈਂ ਦੱਸਾਂ ਫਤਿਹ ਤੁਸੀਂ ਨਾ ਥੋੜੀ ਨਾ ਅਮਾਊਂਟ ਘੱਟ ਕਰੋ ਤਾਂ ਲੋਕੀ ਦੇਣਾ ਵੀ ਸ਼ੁਰੂ ਕਰ ਦੇਣਗੇ ਮੈਨੂੰ ਲੱਗਦਾ ਵੈਸੇ ਇਹ ਨੀ ਬਾਅਦ ਚੋਂ ਮੈਨੂੰ ਮੁੜ ਕੇ ਨਾ ਕਿਉਂਕਿ ਤੁਸੀਂ ਮੇਰੀ ਮਾਰਕੀਟ ਖਰਾਬ ਕਰ
2: $500 ਦਾ ਫਾਈਨ
0: ਓ ਭਰਾਵਾ
1: ਲੈ ਲਓ ਅੰਬ
0: ਜਿੰਨੇ ਸਲਾਹ ਦਿੱਤੀ ਉਹਨੂੰ ਸੁਣਦਾ ਪਾਏਗਾ
2: ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ
0: ਦਾ ਵੈਰੀ ਗੁਡ
1: ਵੈਰੀ ਨਾਈਸ ਗੋਡ ਬਲੈਸ ਯੂ ਸੋਹਣੇ ਪੁੱਤੂ
0: ਬਲੈਸ ਯੂ ਯਾਰ
2: ਥੈਂਕ ਯੂ ਹੈਵ ਅ ਨਾਈਸ ਡੇ
0: ਬਾਏ ਹੈਵ ਅ ਨਾਈਸ ਡੇ ਬਈ ਹੈਵ ਅ ਨਾਈਸ ਡੇ ਵੈਰੀ ਗੁਡ ਤੇ ਹੁਣ ਬਈ ਦੇਖ ਲਓ ਵੈਸੇ ਮੇਰੇ ਨਾਲ ਤਾਂ ਕਿੰਨੀ ਮਾੜੀ ਹੋ ਗਈ ਹੈ ਮੈਂ ਤਾਂ ਗਲਤੀ ਗੱਲ ਵੀ ਸਲਾਹ ਦੇ ਮੈਨੂੰ ਮੇਰੇ ਪੰਡਿਤ ਨੇ ਕਿਹਾ ਵੀ ਹੋਇਆ ਕਿ ਤੂੰ ਸਲਾਹ ਨਾ ਦਿਆ ਕਰ ਪਰ ਮੈਂ ਵੀ ਨਹੀਂ ਰੁਕਦਾ ਮੈਨੂੰ ਵੀ ਨਹੀਂ ਅਕਲ ਆ ਰਹੀ ਚਲੋ ਹੁਣ ਜੀ ਆਪਣੀ ਨੈਕਸਟ ਕਾਲਰ ਜਿਹੜੀ ਸੀ ਜੀ ਉਹ ਜੀ ਅਸੀਸ ਕੌਰ
1: ਇਹ
0: ਸਿਆਣੀ ਬਿਆਣੀ ਹੈ ਕੁੜੀ ਬਈ
1: ਸਤਿ ਸ੍ਰੀ ਅਕਾਲ ਅਸੀਸ ਕੌਰ ਜੀ
2: ਰੱਖੜੀ
1: ਬੰਨਤੀ ਵੀਰੇ ਦੇ
2: ਹਾਂਜੀ
0: ਰੱਖੜੀ
1: ਸਾਰਿਆਂ ਨੂੰ ਮਿਲੀ ਮਾਨੋ ਤੇ ਕੀ ਮਿਲਿਆ ਫਿਰ ਵੀਰੇ ਨੇ ਕੀ ਦਿੱਤਾ ਗਿਫਟ
0: ਅੱਜ ਕੀ ਮਿਲਿਆ ਬਈ
2: ਸਾਨੂੰ ਪਤਾ ਕੀ ਦਿਵੇ ਨੂੰ ਇੱਕ ਰੱਖੜੀ ਮਿਲੀ ਅਲਾ ਬ੍ਰੇਸਲੇਟ ਮੈਨੂੰ ਦੋ ਮਿਲਿਆ ਇੱਕ ਤਾਂ ਵੈਸੇ ਨੋਰਮਲ ਬ੍ਰੇਸਲੇਟ ਆ ਇੱਕ ਰੱਖੜੀ ਵਾਲਾ
1: ਦੋ ਬ੍ਰੇਸਲੇਟ ਮਿਲੀਆਂ ਇੱਕ ਨੋਰਮਲ ਇੱਕ ਰੱਖੜੀ ਵਾਲਾ
0: ਕੀ ਬਾਤ ਹੈ ਬਈ
2: ਤੇ ਪਾਪਾ ਨੇ ਮੈਨੂੰ ਪਾਪਾ ਨੇ ਦਿਵਰ ਨੂੰ ਦਿੱਤਾ ਸੀ $50 ਬਟ ਮੰਨ ਕੇ ਬਸ ਪਟੈਂਡ ਕਰਕੇ ਕਹਿ ਰਹੇ ਸੀ ਬਈ ਭਾਵੇਂ ਦਿਵਰ ਦਾ $50 ਹੈ ਉਹ ਮੈਨੂੰ ਮਿਲ ਗਿਆ ਜੇ ਕੋਈ ਕੁਛ $50 ਦਾ ਟੋਏ ਉਹਨੂੰ ਮੈਂ ਬਾਏ ਕਰ ਸਕਦੀ
0: ਪਤਾ
2: ਅੱਜ ਦਾ ਮੈਂ ਸਕੂਲ ਜਾਣਾ ਬਟ ਮੈਂ ਤਾਂ ਯੂਨੀਫਾਰਮ ਪਾਉਣੀ ਨੀ ਕਹਿੰਦੇ ਆ ਨਾ ਲਾ ਲਾ ਲਾ ਲਾ, ਜਿਹੜੇ ਤੁਸੀਂ ਸਟਾਰਟ ਨੀ ਲਾਉਂਦੇ ਕਹਿੰਦੇ ਸਕੂਲ ਯੂਨੀਫਾਰਮ ਪਾ ਕੇ ਜਾਓ, ਅੱਜ ਤਾਂ ਮੈਂ ਪਾਉਣੀ ਨੀ।
0: ਆਪਣਾ ਸ਼ੂ ਨੀ ਗਵਾਣਾ, ਠੀਕ ਹੈ? ਆਪਣਾ ਸ਼ੂ ਨੀ ਗਵਾਣਾ, ਸ਼ੂ ਨੀ ਗਵਾਣਾ, ਸੈਂਡਲ ਨੀ ਗਵਾਣੇ ਆਪਣੇ।
1: ਸ਼ੂ ਨੀ ਗਵਾਓਗੇ ਤਾਂ ਫਿਰ ਪ੍ਰਿੰਸ ਕਿੱਦਾਂ ਮਿਲੂਗਾ ਉਹਨੂੰ?
0: ਉਹ ਕੋਈ ਸਾਡੀ ਪ੍ਰੋਬਲਮ ਨੀ ਉਹ, ਠੀਕ ਹੈ ਨਾ?
1: ਸਾਨੂੰ ਕਹਾਣੀਆਂ ਪਤਾ ਹੀ ਨੀ ਲੱਗਣ ਜੇ ਨਿਆਣੇ ਨਾ ਆਕੇ ਦੱਸਣ।
0: ਥੈਂਕ ਯੂ ਸੋ ਮਚ ਯਾਰ। ਕੀ ਸੁਣਾਓਗੇ ਫਿਰ
2: ਅੱਜ? ਤਾਂ ਮੈਂ ਕਿਸੇ ਨਾਤੀ ਸੀ, ਕੋਈ ਮੇਰੇ ਬਾਲ ਫਿਰ ਵਧੀਆ ਬਹਿਣਗੇ।
0: ਬਜ਼ੁਰਗਾਂ ਦਾ ਹੋਣਾ ਦੇਖੋ ਲਾਈਵ ਚ ਕਿੰਨਾ
1: ਜ਼ਰੂਰੀ
0: ਹੈ।
1: ਕੋਲ ਖੜੇ ਕਰਕੇ ਦੇਖ ਲੋ, ਯੂ ਆਰ ਵੱਡਾ, ਯੂ ਆਰ ਬਜ਼ੁਰਗ।
0: ਗੁੱਡ ਲੌਜਿਕ, ਗੁੱਡ ਲੌਜਿਕ। ਅੱਛਾ ਨਹੀਂ ਚਲੋ, ਧੀਏ ਅੱਜ ਅੱਜ ਪੂਰਨਮਾਸੀ ਹੈ, ਚੰਗਾ ਕੀਤਾ ਕਿਸੇ ਨਾਲ। ਮੈਂ ਟਰੂ ਟੂ ਕਰੈਕਟਰ ਹੋ ਗਿਆ ਦੇਖੋ, ਤੁਸੀਂ ਕਹਿ ਤਾ ਆਪਾਂ ਮੰਨ ਲਿਆ, ਬਜ਼ੁਰਗਾਂ ਦੀ ਗੱਲ ਮੰਨੀ ਪੈਂਦੀ ਹੈ ਨਾ। ਓ ਯਾਰ ਅਸੀਸ ਕਰ, ਸੋਰੀ ਸੋਰੀ ਯਾਰ, ਸਾਡਾ ਚੱਲ ਗਿਆ।
1: ਅਸੀਸ ਬੇਟਾ ਤੂੰ ਸੁਣਾ ਬਟੋ,
0: ਤੁਸੀਂ ਸਾਨੂੰ ਸੁਣਾਓ, ਤੁਸੀਂ ਕੀ ਸੁਣਾਣਾ
1: ਅੱਜ? ਕੀ ਲੈ ਕੇ ਆਏ ਹੋ?
2: ਠੀਕ ਆ, ਅੱਜ ਮੈਂ ਲੈ ਕੇ ਆਈ ਆ ਰੱਖੜੀ ਵਾਲੀ।
1: ਓਕੇ, ਰੱਖੜੀ
2: ਆਵੀ ਰਾਤ ਤੇ ਰੱਖੜੀ ਬੰਨਾ, ਆਵੀ ਰਾਤ ਤੇ ਰੱਖੜੀ ਬਰਸ, ਸੋਹਣੇ ਗੁੱਟ ਸਜਾਵਾ, ਇਸ ਸੋਹਣਾ ਚਾਹੁੰਦੀ ਕੁਝ ਨਾ ਮੰਨਦੀ,
0: ਬੱਲੇ ਬੱਲੇ ਬੱਲੇ ਬੱਲੇ ਬੱਲੇ,
2: ਸੋਹਣਾ ਚਾਹੁੰਦੀ ਕੁਝ ਨਾ ਮੰਨਦੀ, ਸਿਰ ਰੱਖੀ ਤੇਰਾ ਪਰਛਾ, ਤੇਰਾ ਬੱਚੇ ਹੋਣ ਚੁੱਕਿਆ, ਬਿਮਾਰ ਕਰ ਤੇਰਾ ਪਰਛਾ, ਤੇਰਾ ਬੱਚੇ ਹੋਣ ਚੁੱਕਿਆ,
0: ਰੱਖੜੀ ਅੱਜ ਵੇ ਅੱਜ ਵੇ ਅੱਜ ਵੇ, ਸਿੰਦਰਾ ਦੇ ਮੇਲਾ ਬਣ ਗਏ ਬਣ ਗਏ ਬਣ ਗਏ। ਵੈਰੀ ਗੁੱਡ,
1: ਵੈਰੀ ਗੁੱਡ,
0: ਕਿਆ ਬਾਤ।
2: ਰੱਖੜੀ ਦਾ ਮਤਲਬ ਵੀ ਹੁੰਦਾ ਵੀ ਤੁਸੀਂ ਕਦੇ ਵੀ ਵੀਰਾ ਤੇ ਦੀਦੀ ਭੈਣ ਇਕੱਠੇ ਹੋ ਕੇ ਨਾ ਆਏ ਕਹਿੰਦੇ ਬਈ ਬਈ ਪਿਆਰ ਨਾਲ ਰਹੋ, ਬਈ ਹੁਣ ਕਿਸੇ ਤੇ ਗੁੱਸੇ ਨਹੀਂ ਹੋਣਾ।
0: ਇਹੀ ਮਤਲਬ ਹੁੰਦਾ, ਹਰ ਘਰਦਿਆਂ ਦਾ ਮਤਲਬ ਅਲੱਗ ਗਿਆ, ਪਰ ਮੈਂ ਤੁਹਾਡਾ ਹਿਸਾਬ ਸਮਝ ਗਿਆ, ਤੁਹਾਡੇ ਲਈ ਇਹੀ ਹੈ ਬੱਚੇ, ਤੁਸੀਂ ਕਿਸੇ ਹੋਰ ਦਾ ਮਤਲਬ ਨਹੀਂ ਸੁਣਨਾ, ਜਿਹੜਾ ਮੰਮੀ ਜੀ ਨੇ ਕਹਿ ਦਿੱਤਾ ਨਾ ਇਹੀ ਸੱਚਾ, ਇਹੀ ਰੀਅਲ ਮਤਲਬ ਹੈ। ਠੀਕ ਹੋ ਗਿਆ, ਵੈਰੀ ਗੁੱਡ, ਵੈਰੀ
1: ਗੁੱਡ,
0: ਚਲੋ
2: ਵੈਰੀ ਗੁੱਡ, ਵੈਰੀ ਗੁੱਡ,
0: ਹੈਵ ਅ ਨਾਈਸ ਨਾਈਸ ਨਾਈਸ ਡੇ, ਬਨੋ ਸਿੰਡਰੇਲਾ,
1: ਬਾਏ ਬਾਏ ਬਾਏ ਬਾਏ
0: ਬਾਏ ਬਾਏ ਬਾਏ ਬਾਏ, ਨੈਕਸਟ ਪਰਸਨ ਨੂੰ। ਹਾਂਜੀ, ਥੈਂਕ ਯੂ ਜੀ, ਦੇਖਿਆ ਕਿੰਨੀ ਕਿੰਨੀ ਸੁਚੱਜੀ ਹੈ, ਦੱਸ ਜਾਂਦੀ ਅਗਲੇ ਬੰਦੇ ਨੂੰ ਬੁਲਾ ਲਿਓ, ਐਵੇਂ ਵਧਾ ਕੇ ਚੱਲਣਾ ਜੇ ਅੱਗੇ, ਬਸ ਮੇਰੇ ਨਾਲ ਗੱਲ ਹੋ ਗਈ, ਗੱਲ ਖਤਮ। ਥੈਂਕ ਯੂ ਵੈਰੀ ਮੱਚ। ਤੇ ਆਪਣਾ ਨੈਕਸਟ ਕਾਲਰ ਹੈ ਜੀ ਅਰਨਵ।
1: ਸਤਿ ਸ਼੍ਰੀ ਅਕਾਲ ਅਰਨਵ ਜੀ।
4: ਹੈਲੋ ਵੀਰੇ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ
1: ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
0: ਕਿਵੇਂ ਹੋ? ਠੀਕ ਠਾਕ,
4: ਵਧੀਆ, ਤੁਹਾਡਾ ਕੀ ਹਾਲ ਆ?
1: ਬਹੁਤ ਵਧੀਆ, ਬਹੁਤ ਵਧੀਆ,
0: ਤੁਹਾਡੇ ਵੀ ਫਿਰ ਅੱਜ ਉਹੀ ਵਾਲਾ ਸਿਸਟਮ ਹੈ, ਬੁੱਕ ਸ਼ੁੱਕਾ ਦਾ।
1: ਹਾਂਜੀ,
4: ਤੁਹਾਨੂੰ ਮੈਂ ਗੁੱਡ ਨਿਊਜ਼ ਦੇਣੀ ਹੀ ਆ।
1: ਚੱਲ ਵੀ ਚੱਲ ਵੀ,
4: ਤੁਹਾਨੂੰ ਪਤਾ ਅੱਜ ਅਸੀਂ ਕਾਰ ਲਈ ਹੈ ਇੱਕ ਨਵੀਂ।
0: ਹਾਏ,
1: ਕਿਹੜੇ ਰੰਗ ਦੀ, ਕਿਹੜੇ ਰੰਗ ਦੀ?
0: ਮੁਬਾਰਕ, ਵੈਰੀ ਗੁੱਡ। ਹੈਲੋ ਹੈਲੋ ਹੈਲੋ ਹੈਲੋ ਉਹ ਕਾਰ ਨਾ ਵੇਖੀ ਜਾਓ, ਕਾਰ ਬਾਅਦ ਚੋਂ ਵੇਖਿਓ, ਪਹਿਲੇ ਸਾਡੇ ਨਾਲ ਗੱਲ ਕਰ ਲਓ।
1: ਨਹੀਂ ਕਾਰ ਦੀਆਂ ਸਾਰੀਆਂ ਸੈਟਿੰਗਸ ਇੰਨਾ ਨਹੀਂ ਕਰਨੀਆਂ ਨੇ ਨਾ,
0: ਕਾਰ ਹੀ ਨਹੀਂ ਹਰੀ ਜਾਂਦੇ ਹੋ, ਹੈ ਸਾਡੇ ਨਾਲ ਤਾਂ ਗੱਲ ਕਰ ਲਓ। ਅੱਜ ਅੱਜ ਤਾਂ ਫਿਰ ਥੋੜਾ ਲੰਮਾ ਰੂਟ ਲੈ ਕੇ ਜਾਊਂਗੇ ਸਕੂਲ, ਹੈ ਨਾ, ਕਿ ਗੇੜੀ ਵੀ ਹੋ ਜੂਗੀ। ਇੱਦਾਂ ਹੀ ਆ
4: ਸਕੂਲ ਪਿੱਛੇ ਹੀ ਆ।
0: ਅੱਛਾ
1: ਸਕੂਲ ਪਿੱਛੇ,
0: ਤੁਸੀਂ ਅੱਗੇ ਵੀ ਹੋ ਕੇ ਚਲ
1: ਜਾਵਾਂਗੇ
0: ਲੇਟ ਹੋ ਗਏ ਮੈਡਮ ਜੀ, ਤੁਹਾਨੂੰ ਹੀ ਪਤਾ ਨਵੀਂ ਗੱਡੀ ਲਿਆਂਦੀ ਯਾਰ ਮੈਡਮ,
1: ਬੰਦੇ ਨੇ ਗੇੜੀ ਛੜੀ ਮਾਰਨੀ ਹੈ,
0: ਕੀ ਗੱਲਾਂ ਕਰੀ ਜਾਂਦੇ ਹੋ। ਅੱਜ ਵੀ ਆ ਫਿਰ ਤੁਹਾਡੇ ਵੀ ਆ ਬੁੱਕ ਫੇਅਰ ਸ਼ੇਅਰ ਸਕੂਲ ਚ?
4: ਹਾਂਜੀ।
0: ਤੁਸੀਂ ਕੀ ਬਣ ਕੇ ਚੱਲੇ ਹੋ ਫਿਰ?
4: ਮੈਂ ਤਾਂ ਨਹੀਂ ਚੱਲਿਆ ਸਕੂਲ।
0: ਅੱਛਾ
1: ਸਕੂਲ ਚੱਲੇ ਨਹੀਂ ਆ, ਸਕੂਲ ਸਾਡੇ ਵੱਲ ਚੱਲ ਰਹੇ
0: ਆ। ਆ ਸਹੀ ਆ, ਆ ਟ੍ਰਿਕ ਕਰਤਾ ਬਈ ਤੂੰ ਸਾਨੂੰ, ਹੈ
1: ਅੱਜ ਰੱਖੜੀ ਰੱਖੜੀ ਮਨਾ ਰਹੇ ਨੇ ਨਾ,
0: ਰੱਖੜੀ ਮਨਾ ਰਹੇ ਆ। ਚਲੋ ਵਧੀਆ ਵਧੀਆ ਵਧੀਆ।
1: ਅੱਜ ਅੱਜ ਕੀ ਸੁਣਾਉਂਗੇ ਅਰਨਵ ਜੀ, ਕੀ ਲੈ ਕੇ ਆਏ ਸਾਡੇ ਲਈ?
4: ਅੱਜ ਸੁਣਾਉਂਗੇ ਇੱਕ ਗਾਣਾ।
0: ਆਏ ਜੀ ਲਿਓ
4: ਪਲੀਜ਼।
1: ਯੈਸ
4: ਰੱਖੜੀ ਤੋਂ ਸੁਣਨੇ ਕਦੇ ਵੀ ਗੁੱਟਣਾ ਰਹਿਣ ਰੱਬਾ, ਸਾਰਿਆਂ ਨੂੰ ਇੱਕ ਭੈਣ ਦੇ ਰੱਬਾ। ਬਸ
0: ਵਾਹ ਵਾਹ ਵਾਹ, ਵੈਰੀ ਗੁੱਡ, ਵੈਰੀ ਗੁੱਡ, ਕਿਆ ਬਾਤ ਹੈ, ਬੜਾ ਸਿਆਣਾ ਬਿਆਣਾ ਜਿਹਾ ਗਾਣਾ ਸੁਣਾਇਆ ਹੈ।
1: ਯੈਸ,
0: ਉਹ ਵੀ ਸਕੂਲ ਛੁੱਟੀ ਕਰਕੇ,
1: ਕਿਆ
0: ਬਾਤ ਹੈ। ਥੈਂਕ
1: ਯੂ ਸੋਨੀ ਪੁੱਤੂ,
0: ਸੋ ਮਚ, ਗੱਲ ਕਰਦੇ ਤਾਜ ਨਾਲ।
1: ਤਾਜ
5: ਸਤਿ ਸ੍ਰੀ ਅਕਾਲ ਕ੍ਰਿਸ਼ਨਲ ਅੰਕਲ ਜੀ, ਨੌਨਿਆਨ
1: ਸਤਿ ਸ੍ਰੀ ਅਕਾਲ ਸੋਹਣੇ ਪੁੱਤੂ ਜੀ,
0: ਕ੍ਰਿਸ਼ਨਲ ਅੰਕਲ ਵੱਲੋਂ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਇੱਦਾਂ ਹੀ ਹੈ ਨਾ, ਸਹੀ ਕਿ ਨਹੀਂ?
5: ਪਤਾ ਕੀ ਹਾਲ ਆ
0: ਸਾਡਾ? ਵਧੀਆ ਯਾਰ,
1: ਬਹੁਤ ਵਧੀਆ।
0: ਤੁਹਾਡਾ ਫੋਨ ਆ ਗਿਆ, ਬਸ ਵਧੀਆ ਹੋ ਗਿਆ ਹਾਲ ਸਾਡਾ।
1: ਤੁਸੀਂ ਕਿੱਦਾਂ?

0: ਤੁਹਾਡੀ ਗਾਣਾ ਸੁਣ ਕੇ ਨਾ ਪ੍ਰੀਤੀ ਸਪਰੂ ਯਾਦ ਆ ਗਈ ਇਸ ਗਾਣੇ ਚ ਓਹਨੇ ਪਰਫੋਰਮ ਕੀਤਾ
1: ਪ੍ਰੀਤੀ ਸਪਰੂ ਪਤਾ ਸਾਨੂੰ ਕੌਣ
0: ਨਹੀਂ ਪਤਾ ਹੋਣਾ
1: ਨਹੀਂ ਪਤਾ
0: ਲੱਕੀ ਇਨਫ ਜੇ ਤੁਹਾਨੂੰ ਪਤਾ ਹੋਵੇ
1: ਮੈਂ ਉਹੀ ਤਾਂ ਕਹਿ ਰਿਹਾ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਹੀ ਤਾਂ ਕਹਿੰਦਾ
2: ਪੰਜਾਬੀ ਐਕਟਰੈਸ
1: ਹਾਏ ਵੈਰੀ ਗੁੱਡ ਵੈਰੀ ਗੁੱਡ ਆ ਪਤਾ ਤੁਹਾਨੂੰ ਅੱਜ ਪ੍ਰੀਤੀ ਸਪਰੂ ਦਾ ਜਨਮ ਦਿਨ ਨਹੀਂ ਹੈ ਤੁਸੀਂ ਕਿਹਾ ਸੀਗਾ ਨਾ ਅੱਜ ਕਿੰਨਾ ਕੁਛ ਹੈ ਕੁਛ ਨਹੀਂ ਵੀ ਤਾਂ ਹੋਏਗਾ ਠੀਕ ਹੈ
0: ਚਲੋ
1: ਥੈਂਕ ਯੂ ਜੀ ਥੈਂਕ ਕਰਾਓ ਜੀ ਕਰਾਓ
0: ਕਿੱਦਾਂ
1: ਫਿਰ ਰੱਖੜੀ ਮਨਾਈ ਜਾਂਦੇ ਹੋ
2: ਸ਼ਾਮ ਨੂੰ
0: ਸ਼ਾਮ ਨੂੰ ਯਾਰ ਸਵੇਰੇ ਸਵੇਰੇ ਕੈਸ਼ ਲੈ ਕੇ ਬੰਦਾ ਕੰਮ ਪੂਰਾ ਦਿਨ ਕੈਂਟੀਨ ਚ ਉਡਾ ਸਕਦਾ
1: ਅੱਛਾ ਮੈਂ ਹੁੰਦਾ ਮੈਂ ਕਹਿੰਦਾ ਹੁਣੇ ਹਨਾ ਫ੍ਰੀ ਹੋਣਾ ਚਾਹੀਦਾ ਬੰਦੇ ਨੂੰ ਠੀਕ ਹੈ ਬਾਈ
0: ਹੁਣੇ ਓਕੇ ਮੈਂ ਵੀ ਫੋਨ ਕਰਦੀ ਹਾਂ ਦੀਦੀ ਨੂੰ ਹੁਣੇ
1: ਹੁਣੇ ਤਾਂ ਮੈਨੂੰ ਫਿਰ ਬੌਸ ਬੌਸ ਨੇ ਮੈਨੂੰ ਫੋਨ ਕਰ ਦੇਣਾ ਤੂੰ ਕਿੱਥੇ ਚਲਾਂਗੇ ਏਦਾਂ ਨਹੀਂ ਕਰ ਸਕਦੇ ਨਾ ਇੱਥੋਂ ਨਿਕਲ ਰਹੀ ਤਾਜ ਅੱਜ ਫਿਰ ਕੀ ਬਣ ਕੇ ਜਾ ਰਹੇ ਹੋ ਸਕੂਲ ਬਣ ਕੇ ਜਾ ਰਹੇ ਹੋ ਕੁਛ ਕਿ ਨਹੀਂ ਛੁੱਟੀ ਛੁੱਟੀ
2: ਗੁਰਬਾਜ਼
1: ਉਹ ਗੁਰਬਾਜ਼ ਗੁਰਬਾਜ਼ ਹਾਂ ਕੀ ਬਣ ਕੇ
0: ਜਸਟ ਟ੍ਰਿਕ ਯੂ
1: ਆਮ ਸੌਰੀ ਮਾਈ ਫਰੈਂਡ ਆਮ ਰੀਲੀ ਸੌਰੀ ਤੁਸੀਂ ਫਿਰ ਅੱਜ ਸਕੂਲ ਕੀ ਬਣ ਕੇ ਜਾਓਗੇ ਹੈ ਤੁਹਾਡੇ ਵੀ ਅੱਜ ਬੁੱਕ ਫੇਅਰ ਬੁੱਕ ਵੀਕ ਕੀ ਕਹਿੰਦੇ ਬੁੱਕ ਵੀਕ ਨੋ ਅੱਛਾ ਆ ਠੀਕ ਹੈ ਤੁਹਾਡੇ ਸਕੂਲ ਵਾਲੇ ਬਹੁਤ ਆ ਸਿਰਖ ਪਾਈ ਨਹੀਂ ਕਰਦੇ ਹੋ ਜੀ ਹੈ
2: ਕੱਲ ਸੀ
1: ਅੱਛਾ ਕੱਲ ਸੀ ਤੇ ਕੱਲ ਕੀ ਬਣੇ ਸੀ
2: ਡਾਇਨਾਸੌਰ
1: ਗੁੱਡ ਗੁੱਡ
0: ਕਿਹੜਾ ਕਿਹੜਾ ਡਾਇਨਾਸੌਰ
1: ਇਹ ਛੋਟਾ ਡਾਇਨਾਸੌਰ ਬੋਲਿਆ ਕੋਈ ਹੈਲੋ
0: ਇਟਸ ਓਕੇ ਇਟਸ ਆਲ ਰਾਈਟ ਅੱਜ ਕੀ ਲੈ ਕੇ ਆਏ ਹੋ
1: ਸੁਣਾਉਂਗੇ ਕੀ
2: ਬੋਲੀ
1: ਹਾਏ
0: ਫ੍ਰਾਈਡੇ ਯੈਸ
1: ਫ੍ਰਾਈਡੇ ਹੈ ਤਾਂ ਮੈਂ ਬੋਲੀਆਂ ਹੀ ਚੱਲਣਗੀ
2: ਬਾੜੀ ਬਰਸੀ ਖਤਮ ਗਿਆ ਸੀ ਖਤਮ ਲਿਆ ਤਾਂ ਪਤਾ ਸਾ ਮਿੱਤਰਾਂ ਆ ਗਿਆ ਨੀ ਤੇਰਾ ਹਾਸਾ
1: ਮਿੱਤਰਾਂ ਨੂੰ ਮਾਰ ਗਿਆ ਤੇਰਾ ਹਾਸਾ ਬੱਲੇ ਬੱਲੇ ਬੱਲੇ ਵੈਰੀ ਗੁੱਡ ਮਾਰ ਗਏ ਹੈ ਵਾਹ ਵਾਹ ਵਾਹ ਥੈਂਕ ਯੂ
0: ਓਕੇ
1: ਕਰਾਓ ਜੀ ਕਰਾਓ
3: ਸਤਿ ਸ੍ਰੀ ਅਕਾਲ ਕ੍ਰਿਸ਼ਨ ਅੰਕਲ ਜੀ ਨੰਦੋਨੀ ਅੰਕਲ ਜੀ
0: ਸਤਿ ਸ੍ਰੀ ਅਕਾਲ ਬਿੱਡੇ ਵੀਰੇ ਜੀ ਕੀ ਹਾਲ ਚਾਲ ਨੇ
1: ਕੀ ਹਾਲ ਚਾਲ ਨੇ ਤੁਹਾਡੇ
3: ਮੈਂ ਠੀਕ ਆ ਚਾਹੀਦਾ ਕੀ ਹਾਲ ਆ
1: ਸਾਡਾ ਵੀ ਬੈਸਟ ਯਾਰ ਓਕੇ ਰਿਪੋਰਟ
0: ਤੁਹਾਡਾ ਵਧੀਆ ਸਾਡਾ ਵੀ ਚੱਕਾ ਚੱਕ
1: ਕੀ ਫਿਰ ਪਲਾਨ ਕੀ ਹੈ ਫਿਰ ਅੱਜ ਰੱਖੜੀ ਦਾ ਸ਼ਾਮ ਨੂੰ ਕੀ ਪਲੈਨਿੰਗ ਸ਼ਲੈਨਿੰਗ ਆ ਗਿਫਟ ਲੈ ਆਂਦਾ
3: ਹਾਂਜੀ ਮੈਂ ਪੈਸੇ ਦੇ ਦੇਣੇ
1: ਠੀਕ ਹੈ ਕੈਸ਼ ਸਹੀ ਹੈ
0: ਕੈਸ਼ੋ ਕੈਸ਼
1: ਸਮਝ ਨਹੀਂ ਆਉਂਦਾ ਨਾ ਕਿ ਬੰਦਾ ਕੀ ਲਵੇ ਠੀਕ ਹੈ ਕੈਸ਼ ਸਹੀ ਹੈ ਆਪੇ ਲੈ ਆਣ ਆਪਣੇ ਮਾਈਂਡ ਦੇ ਹਿਸਾਬ ਨਾਲ
0: ਟਰੂ
1: ਇਦਾਂ ਹੀ ਆ
3: ਹਾਂਜੀ
1: ਚਲੋ ਵਧੀਆ ਵਧੀਆ ਵਧੀਆ ਗੁੱਡ ਤੁਹਾਨੂੰ ਫਿਰ ਤੁਹਾਨੂੰ ਕੀ ਆਸ ਹੁੰਦੀ ਹੈ ਗੁੱਡ ਰਿਟਰਨ ਗਿਫਟ ਦੀ ਕੈਂਡੀਜ਼ ਕੁੰਡੀਜ਼ ਕੀ ਕੁਛ ਹੋਰ ਵੀ ਮਿਲਣਾ ਚਾਹੀਦਾ
3: ਕਾਜੂ ਕਤਲੀ
1: ਮਾਈ ਕਾਈਂਡ ਆ ਗਾਇ
0: ਯੂ ਲਵ ਕਾਜੂ ਕਤਲੀ
1: ਹਾਂ ਕਾਜੂ ਲੱਡੂ ਵੀ ਵੈਸੇ ਬਹੁਤ ਘੈਂਟ ਲੱਗਦੇ ਨਹੀਂ ਲੱਡੂ ਨਹੀਂ ਪਸੰਦ ਤੁਹਾਨੂੰ ਉਹ ਜਿਹੜੇ ਕੇਸਰੀ ਰੰਗ ਦੇ ਹੁੰਦੇ ਆ
0: ਓ ਯੈਸ ਮੋਤੀ ਚੂਰ
1: ਮੋਤੀ ਚੂਰ ਦੇ ਲੱਡੂ ਉਹ ਵੀ ਬੜੇ ਵਧੀਆ ਹੁੰਦੇ ਆ
0: ਨਹੀਂ ਮੈਨੂੰ ਜਿਹੜੇ ਨਹੀਂ ਉਹ ਦੇਸੀ ਲੱਡੂ ਨਹੀਂ ਹੁੰਦੇ ਮੋਟੀ ਮੋਟੀ ਬੂੰਦੀ ਵਾਲੇ
1: ਹਾਂ ਉਹ ਇੱਥੇ ਇੰਨੇ ਵਧੀਆ ਨਹੀਂ ਮਿਲਦੇ ਇੱਥੇ
0: ਹਾਂ ਪਰ ਜਦੋਂ ਵੀ ਮਿਲਦੇ ਆ ਨਾ
1: ਹਾਂ
0: ਫਿੱਕੀ ਚਾਹ ਨਾਲ
1: ਕਿਆ ਬਾਤ ਵੈਲ ਡਨ ਬਜ਼ੁਰਗੋ ਵੈਲ ਡਨ
0: ਅਲ ਅਲ ਅਲ ਅਲੇ ਅੱਗੇ ਵਾਲੇ ਸੈਗਮੈਂਟ ਚਲ ਗਿਵ ਯੂ ਜਵਾਬ ਬਜ਼ੁਰਗੋ
1: ਹਾਂਜੀ ਵੱਡੇ ਵੀਰੇ ਤੁਸੀਂ ਕੀ ਸੁਣਾਓਗੇ ਸਾਨੂੰ
3: ਬੋਲੀ
1: ਲਿਆਓ ਜੀ
0: ਬੋਲੀ ਜੀ
3: ਬਾਰੀ ਬਰਸੀ ਖਟਨ ਗਿਆ ਸੀ ਖਟਕੇ ਲੈਣ ਦਾ ਰੂ ਬੋਲੀ ਮੈਂ ਭਾਵਾਂ ਨੱਚ ਕੇ ਦੇ ਵਿੱਚ ਤੂੰ

0: Πουμπουλί με πάμα.
1: Πουπού πήγαρο.
0: Ναι, είχαν τέψει καλή performance. Κούρες performance, αν θα λέμε ντέρα. Ευχαριστώ πολύ.
1: Thank you very much, Sonia Puttu. Have a nice day.
0: Have a nice day. Happy,
2: Thank you.
0: Happy,
2: bye, bye.
1: Bye,
0: bye, bye, bye, bye. Very good. ਹੁਣ ਬਈ ਹੋਰ ਵੀ ਜੇ ਕਾਲਰਸ ਜੁੜਨਾ ਚਾਹੁੰਦੇ ਆ ਕਾਲ ਕਰ ਸਕਦੇ ਹੋ ਤੇ ਆਪਾਂ ਫਿਰ ਤੁਹਾਨੂੰ ਲੈ ਲਵਾਂਗੇ ਇਸੇ ਕੰਮ ਤਾਂ ਆਏ ਹੋਏ ਇਹ ਥੋੜਾ ਕਿ ਅਸੀਂ ਕੁਛ ਹੋਰ ਕਰਨਾ ਹੈ ਇਹੀ ਤਾਂ ਕਰਨਾ ਹੈ
1: ਨਹੀਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਬਜ਼ੁਰਗ ਵਾਲਾ ਜਿਹੜਾ ਸੀਗਾ ਨਾ
0: ਹਾਂਜੀ
1: ਲੈਟ ਮੀ ਨੋ ਅਗਰ ਕੋਈ
0: ਹੈ ਨਹੀਂ ਹੈ ਹੈ
1: ਹੈ
0: ਮੈਨੂੰ ਪਤਾ ਸੀ ਮੈਨੂੰ ਪਤਾ ਸੀ ਮੈਂ ਸ਼ਸਤਰ ਮੈਂ ਸਾਰੇ ਸ਼ਸਤਰ ਆਪਣੇ ਕੋਲ ਰੱਖੇ ਹੋਏ ਅੱਜ
1: ਅੱਜ ਅੱਜ ਹਮ ਆਪਕੋ ਛੋੜੇਂਗੇ ਨਹੀਂ
0: ਛੋੜੇਂਗੇ ਨਹੀਂ
1: ਛੋਟੇ ਭਈਆ
0: ਅਰੇ ਬਸ ਬਸ ਇਸੇ ਡਰ ਕੇ ਸਾਥ ਅਗਲਾ ਕਾਲਰ ਹੈ ਸਾਡਾ ਤਵਨੀਤ ਐਂਡ ਸਿਬਲਿੰਗਸ
1: ਤਵਨੀਤ ਕੌਰ ਜੀ ਰੱਖੜੀ ਵਾਲਾ ਵੀਰਾ ਸੀ ਯਾਰ ਰੱਖੜੀ ਵੀਰਾ ਕਹਿੰਦੇ ਤਾਂ ਪੈਸੇ ਵੀ ਮਿਲ ਜਾਂਦੇ
2: ਵੈਰੀ
0: ਗੁੱਡ ਵੈਰੀ ਗੁੱਡ ਆਈ ਲਵ ਦਿਸ ਤੁਹਾਡਾ ਨਾ ਮੇਰੇ ਵਾਲਾ ਸੁਭਾਅ ਮੈਂ ਦੇਖਿਆ ਤਵਨੀਤ ਮੈਨੂੰ ਵੀ ਹੁੰਦਾ ਕਿ ਜਿਸ ਤਰੀਕੇ ਨਾਲ ਨਾ ਬੈਟਰ ਹੋ ਸਕੇ ਜੀਵਨ ਦੇ ਅੰਦਰ ਕੁਛ ਨਾ ਕੁਛ ਉਸੇ ਟਾਈਮ ਕਰਨ ਦੀ ਕੋਸ਼ਿਸ਼ ਕਰ
1: ਲਓ
0: ਹੋ ਗਿਆ ਨਹੀਂ ਆ ਤਾਂ ਫਿਰ ਵਾਪਸ ਹੈ ਨਾ ਆਪਣੇ ਤੋਂ
1: ਰੱਖੜੀ ਵਾਲੇ ਦਿਨ ਬਹੁਤ ਸਵਿਚਡ ਆਨ ਹੁੰਦੀਆਂ ਨੇ ਉਹਨਾਂ ਨੂੰ ਪੈਸੇ ਮਿਲਣੇ ਹੁੰਦੇ ਜਿੰਨੀ ਵਾਰੀ ਕਿਸੇ ਨੂੰ ਵੀਰੇ ਕੋ ਉਨੀ ਵਾਰੀ ਪੈਸੇ
0: ਹਾਈਪਰ ਐਕਟਿਵ
2: ਅੱਜ ਅਸੀਂ ਸਕੂਲ ਨਹੀਂ ਗਏ
1: ਕਿਉਂ
0: ਅੱਜ ਫਿਰ ਰੱਖੜੀ
2: ਗੁੱਟੀ
0: ਬੜਾ ਨਿੱਕਾ ਜਿਹਾ ਹੁਣ ਓਹਦਾ ਨਾ ਫਿਰ ਤਾਂ ਨਿੱਕੀ ਨਿੱਕੀ ਰੱਖੜੀ ਲੈਣੀ ਪਈ ਹੋਣੀ ਤੁਹਾਨੂੰ
2: ਹਾਂਜੀ ਉਹ ਤੁਰ ਵੀ ਸਕਦਾ
0: ਵੈਰੀ ਗੁੱਡ ਕਿਆ ਬਾਤਾਂ ਨੇ ਰੱਖੜੀ ਕੱਢ ਲਈ ਵੀਰੇ ਨੇ ਬੰਨਤੀ ਰੱਖੜੀ ਕਿ
2: ਨਹੀਂ ਬ੍ਰੈਕਫਾਸਟ ਕਰਨਾ ਫਿਰ ਮੈਂ ਬ੍ਰਸ਼ ਕਰਨਾ ਤੇ ਫਿਰ ਮੰਮਾ ਨੇ ਸਾਡਾ ਸਿਰ ਵਾਲਾ ਫਿਰ ਅਸੀਂ ਜਦੋਂ ਅਸੀਂ ਡੈਡ ਨੂੰ ਪਿਕ ਕਰਨਾ ਫਿਰ ਅਸੀਂ ਰੱਖੜੀ ਬੰਨੀ
0: ਬੜੇ ਕੰਮ ਪਏ ਨੇ ਯਾਰ ਰੱਖੜੀ ਤੋਂ ਪਹਿਲਾਂ
1: ਨੰਨੀ ਸੀ ਜਾਨ ਨਿੱਕੀ
0: ਜੀ ਜਿੰਦ ਜ਼ਿੰਮੇਵਾਰੀਆਂ ਨੇ ਭਾਰੀ
2: ਅਸੀਂ ਤੇ ਮੰਨਰ ਤੇ ਮੰਮਾ ਦੇ ਘਰ ਜਾ ਕੇ ਉੱਥੋਂ ਅਸੀਂ ਮਠਾਈ ਲੈਣੀ
0: ਕਿਆ ਬਾਤ ਹੈ ਵੈਰੀ ਗੁੱਡ ਮੰਨਤ
1: ਮੰਮਾ ਮੇਕ ਵੈਰੀ ਨਾਈਸ ਮਠਾਈ ਨਾ
0: ਇਹ ਗੱਲ ਤੇ ਸਹੀ ਹੈ ਭਾਈ
2: ਹਾਂਜੀ
1: ਯੈਸ ਤੇ ਅੱਜ ਫਿਰ ਕੀ ਲੈ ਕੇ ਆਏ ਸਾਡੇ ਲਈ ਸੋਹਣੇ ਪੁੱਤੂ
2: ਇੱਕ ਬੋਲੀ
1: ਬੋਲੀ ਓਕੇ

0: ਪ੍ਰੈਸ਼ਰ ਪਾ ਦੋ ਵੀਰੇ ਤੇ,
1: ਪ੍ਰੈਸ਼ਰ ਨੀ ਪਾਉਣਾ
0: ਉਹਨੇ, ਨਾ ਜਾਣਾ ਹੀ
1: ਨਹੀਂ, ਕ੍ਰਿਸ਼ਨ ਵੀਰੇ ਤੇ ਵੀ ਪਾ ਦੋ ਬੋਝ,
0: ਡਨ ਹੋ ਗਿਆ।
2: ਵੀਜੇ ਨੇ ਆਪਣੀ ਬੁਗਰੀ ਉੱਚੀ ਤਾਂ
0: ਬੜਾ ਚੱਕਰ ਹੈ ਵੀਰੇ ਦਾ, ਵੀਰੇ ਨੂੰ ਟ੍ਰਿਕ ਕਰੋ ਨਾ ਫਿਰ ਉਧਰ,
2: ਸਟੀਲ ਨਹੀਂ ਕਰ ਸਕਦੇ।
0: ਹਾਂ ਨਹੀਂ, ਚਲ ਆਪਣੀ ਚੀਜ਼ ਹੀ ਮਿਲ ਜਾਣੀ ਤੁਹਾਨੂੰ ਥੋੜੇ ਚਿਰ ਤੱਕ, ਹਨਾ ਕਰਨਾ ਹੀ ਕਿਉਂ ਸੀ। ਗੁੱਡ ਹੋ ਗਿਆ, ਗੁੱਡ ਹੋ ਗਿਆ। ਹੁਣ ਕੌਣ ਗੱਲ ਕਰੂਗਾ?
2: ਸਰਦਾਰ ਜੀ,
0: ਸਰਦਾਰ ਜੀ ਨਾਲ ਗੱਲ ਕਰਾਓ ਜੀ।
1: ਸਤਿ ਸ੍ਰੀ ਅਕਾਲ ਸਰਦਾਰ ਜੀ।
2: ਸਤਿ ਸ੍ਰੀ ਅਕਾਲ ਅੰਕ ਜੀ ਜੀ ਤੇ
0: ਜਿਸ ਤਰੀਕੇ ਕਿਹਾ ਨਾ, ਬਾਕੀ ਮੇਰੀ ਉਮਰ ਹੁਣ ਉਹੀ ਵਾਲੀ ਹੋ ਗਈ ਕਿ ਅੰਕ ਵੀਰ ਜੀ ਕਹੋ ਹੁਣ ਮੈਨੂੰ। ਵੀਰ ਜੀ ਵੀ ਨੀ ਕਹਿਣਾ, ਅੰਕਲ ਵੀ ਨੀ, ਅੰਕ ਅੰਕ ਵਾਲਾ ਹੋ ਗਿਆ ਕੰਮ ਨਾ, ਅੰਕ ਵੀਰ ਜੀ ਹੋ ਗਏ ਅਸੀਂ।
1: ਅੰਕ ਅੱਗੇ ਲਾ ਕੇ
2: ਅੰਕ ਵੀਰ ਜੀ।
0: ਹਾਂਜੀ,
2: ਭੰਗੜਾ
0: ਪਾ ਰਿਹਾ ਸੀ ਮੈਂ।
1: ਵੀਰਾ ਸੋਹਣਾ ਲੱਗਿਆ ਤੁਹਾਨੂੰ ਕਿ ਨਹੀਂ ਲੱਗਿਆ ਵੀਰਾ ਸੋਹਣਾ?
2: ਹਾਂਜੀ, ਫੇਰ ਅਮਰ ਤੇ
0: ਵੈਰੀ ਗੁੱਡ ਸਰਦਾਰ ਜੀ। ਯਾਰ ਤੁਸੀਂ ਆਪ ਬੜੇ ਸੋਹਣੇ ਹੋ ਯਾਰ, ਤੁਹਾਡੀ ਆਪਣੀ ਬੜੀ ਪਰਸਨੈਲਿਟੀ ਹੈ। ਤੁਸੀਂ ਕਹਿਤਾ ਨਾ, ਹੁਣ ਮੈਂ ਹੋਰ ਖੁਸ਼ ਹੋ ਗਿਆ, ਤੁਹਾਡੀ ਪਰਸਨੈਲਿਟੀ ਇੰਨੀ, ਫਿਰ ਤੁਸੀਂ ਜਾਂਚ ਕਰਦੀ ਨਾ ਅਗਲੇ ਵਾਲੇ ਬੰਦੇ ਦੀ, ਬਹੁਤ ਬਹੁਤ ਵੈਰੀ ਗੁੱਡ।
2: ਆਪਨੇ
0: ਮੁਝੇ ਹੈਂਡ ਪੰਪ ਕੀ ਬਾਤ ਕਿਉਂ ਕਰ ਦਿਆ? ਮੈਂ ਉਖਾੜਨੇ ਕੇ ਲਈ ਚਲਾ ਜਾਊਂਗਾ ਕਹੀਂ ਪੇ ਵੀ। ਯਾਰ ਚੰਗਾ ਕੀਤਾ ਤੁਸੀਂ ਵੈਸੇ ਨਾ, ਹੁਣੇ ਹੀ ਦੱਸਤਾ, ਮੈਂ ਇੰਨਾ ਖੁਸ਼ ਹੋ ਗਿਆ, ਮੈਂ ਤਾਮਾ ਜਾਮਾ ਨਾ ਸਾਰਾ ਸਾਈਡ ਕਰਕੇ ਮੈਂ ਚੱਲਾ ਹੀ ਕਰਵਾ, ਠੀਕ ਹੈ ਬਾਈ, ਇਹੀ ਤਾਂ ਕਰਨ ਆਏ ਸੀ ਕਿ ਹੋ ਗਿਆ,
1: ਹੋ ਗਿਆ ਬਸ,
0: ਹੁਣ ਚਲੋ ਹੁਣ ਬਹਿ ਜਾਾਂਗੇ।
2: ਹਾਂਜੀ,
0: ਕੀ ਸੁਣਾਉਂਗੇ ਅੱਜ?
2: ਇੱਕ
0: ਓਏ ਓਏ, ਗੁੱਡ ਗੁੱਡ,
2: ਬੱਲੇ ਬੱਲੇ ਵੇ ਵੇ ਵਿੱਚ ਰੈਰੋ ਕਾ, ਬੱਲੇ ਬੱਲੇ ਵਿਵੇ ਵਿੱਚ ਰੈਰੋ ਕਾ, ਤੀਆ ਰਾ ਲਿਆ ਜਿੰਦ ਰੱਬ।

0: ਰੱਬ ਦੇਵੀ ਵੇਰੇ ਵਿੱਚ
1: ਹਮਾਰੇ ਸਰਦਾਰ ਜੀ ਜਿੰਦਾਬਾਦ ਹੈ।
0: ਮੈਨੂੰ ਪਤਾ ਅੰਕਲ ਜੀ ਕਿਵੇਂ ਲੱਗਦੇ ਤੇ ਆਂਟੀ ਜੀ।
1: ਅੱਛਾ ਵਾਹ, ਸਾਰੇ ਪਤਾ ਲੱਗ ਗਏ ਹੁਣ ਤੁਹਾਨੂੰ,
2: ਸਾਰੇ ਸਾਰਿਆਂ ਨੂੰ ਦੇਖ ਲਿਆ ਤੁਸੀਂ।
1: ਹੁਣ ਜਦੋਂ ਅੰਕਲ ਜੀ ਤੁਹਾਨੂੰ ਕਿਤੇ ਲੱਭ ਗਏ ਨਾ, ਉਹਨਾਂ ਨੂੰ ਤੁਸੀਂ ਸਾਈਡ ਤੇ ਕਰਕੇ ਕਹਿਣਾ ਕਿ ਦੱਸੋ ਟ੍ਰੈਫਿਕ ਦੀ ਪ੍ਰੋਬਲਮ ਕਿਉਂ ਹੈ। ਉਹਨਾਂ ਦਾ ਕੰਮ ਹੀ ਉਹ ਕਲੈਪ ਕਰਦੇ ਆ, ਸਾਨੂੰ ਡਾਂਸ ਕਰਾਉਂਦੇ ਆ। ਇਹੀ ਕੰਮ ਤੁਹਾਨੂੰ ਬੜਾ ਸਭ ਤੋਂ ਬੈਸਟ ਕੰਮ ਹੈ ਉਹਨਾਂ ਦਾ, ਤੁਸੀਂ ਦੇਖ ਲਓ ਕਿੰਨੀ ਛੇਤੀ ਪਰਖ ਲਿਆ।
0: ਹਾਂਜੀ
1: ਅੱਜ ਟ੍ਰੇਨ ਬੰਦ ਹੈ, ਮੈਂ ਕਿਹਾ ਉਹਨਾਂ ਨੂੰ ਲੈਕ ਸਟਾਰਟ ਕਿਉਂ ਨਹੀਂ ਕਰਦੇ। ਸਰਦਾਰ ਜੀ ਡਾਂਟਦੇ ਆ, ਝਿੜਕਦੇ ਆ,
2: ਉਹ ਕਹਿੰਦੇ ਚਾਬੀ ਅਸੀਂ ਘਰੇ ਭੁੱਲ ਆਏ,
1: ਚਾਬੀ ਭੁੱਲ ਆਏ
2: ਟ੍ਰੇਨ ਦੀ,
1: ਇੱਕ ਟ੍ਰੇਨ ਦੀ ਚਾਬੀ ਭੁੱਲ ਆਏ, ਦੂਸਰੀ ਟ੍ਰੇਨ ਦੇ ਅੱਗੇ ਹੈਡਲਾਈਟ ਨਹੀਂ, ਉਹ ਕਹਿੰਦੇ ਬੰਦਾ ਲੱਭਦਾ, ਮੈਂ ਟੋਰਚ ਲੈ ਕੇ ਫਿਰੇ ਅੱਗੇ। ਪੁਲਿਸ ਰੋਕ ਲੈਂਦਾ।
0: ਕੱਲ ਨੂੰ ਜੋ ਅਸੀਂ ਟਿਊਸ਼ਨ ਤੋਂ ਵਾਪਸ ਆ ਰਹੇ ਸੀ, ਪੁਲਿਸ ਟਰੱਕ ਦੇਖਿਆ,
1: ਪੁਲਿਸ ਟਰੱਕ ਦੇਖਿਆ,
0: ਬਸ
1: ਪੁਲਿਸ ਵਾਲਿਆਂ ਨੂੰ ਕੈਦ ਕਰਕੇ ਲੈ ਕੇ, ਓਹ ਸੋਰੀ ਚੋਰਾਂ ਨੂੰ ਕੈਦ ਕਰਕੇ ਲੈ, ਮੈਂ ਭੁਲੇਖਾ
2: ਧਰਨਾ ਲਾਉਣ ਜਾ ਰਹੇ ਸੀਗੇ।
0: ਸਤਿ
2: ਸ੍ਰੀ ਅਕਾਲ, ਹੈਵ ਅ ਨਾਈਸ ਡੇ ਸੋਹਣੇ ਬੱਚੇ।
1: ਹੈਲੋ ਹੈਲੋ ਹੈਲੋ ਠੀਕ ਠਾਕ, ਸਾਡਾ ਵੀ ਹਾਲ ਵਧੀਆ ਵਧੀਆ, ਬੈਸਟ ਬੈਸਟ ਹਾਲ। ਫੋਨ ਕਰ ਰਿਹਾ ਸਾਨੂੰ ਬਸੰਤ ਲਾਲ, ਇਸ ਕਾਲ ਤੋਂ ਬਾਅਦ ਕਰ ਲੈਣਾ ਤੇ ਬਹੁਤ ਹੋ ਜਾਏਗਾ, ਕਮਾਲ ਹੈ। ਹੋਰ ਫਿਰ ਤਿਆਰੀ ਹੋ ਗਈ, ਤੁਸੀਂ ਤਿਆਰ ਨੀ ਹੁੰਦੇ? ਲੈ ਮੈਨੂੰ ਪਤਾ ਲੱਗਿਆ ਮੈਨੂੰ ਗਿਫਟ ਸ਼ਿਫਟ ਮਿਲਣਾ, ਮੈਂ ਤਾਂ ਸਵੇਰੇ 5 ਵਜੇ ਉੱਠ ਕੇ ਤਿਆਰ ਹੋ ਜਾਵਾਂ ਕਿ ਬਈ ਰੱਖੜੀ ਛੇਤੀ ਛੇਤੀ ਕਰੀਏ। ਹੈ ਤਿਆਰ ਸ਼ਿਆਰ ਹੋਵੋ ਛੇਤੀ?
0: ਹਾਂਜੀ ਤਿਆਰ ਹੋਣਾ।
1: ਹਾਂ
0: ਪਹਿਲਾਂ ਬੀਜੀ ਨੇ ਨਾ,
1: ਓਕੇ ਹਾਂ ਪਹਿਲੇ ਬੀਜੀ ਦਾ ਜਿੰਨੇ ਪੇਮੈਂਟ ਕਰਨੀ ਹੈ ਪਹਿਲੇ ਉਹਨੂੰ ਤਾਂ ਰੈਡੀ ਕਰੋ। ਸਹੀ ਗੱਲ, ਤੁਸੀਂ ਐਵੇਂ ਤਿਆਰ ਹੋ ਕੇ ਬੈਠੋ, ਮੈਂਟਲੀ ਪ੍ਰਿਪੇਅਰ ਹੋਣਾ। ਵੀਰ ਜੀ ਐਵੇਂ ਬੱਸਾਂ ਬੁੱਸਾਂ ਵੇਖੀ ਜਾਂਦੇ, ਕੋ ਮੇਨ ਕੰਮ ਤੇ ਆਓ ਬਈ। ਤੁਹਾਡਾ ਹੋਇਆ ਸੀਗਾ ਬੁੱਕ ਫੇਅਰ ਜਾਂ ਬੁੱਕ ਵੀਕ ਹੋਇਆ ਤੁਹਾਡੇ ਸਕੂਲ?
0: ਪਰਸੋਂ
1: ਆ, ਓਕੇ ਫਿਰ ਕੀ ਬਣ ਕੇ ਜਾਓਗੇ? ਪਰਸੋਂ
2: ਸੀ ਜਾਂ ਹੈ?
0: ਹੋ ਗਿਆ।
1: ਅੱਛਾ ਹੋ ਗਿਆ,
2: ਪਰਸੋਂ ਸੀ। ਓਕੇ
1: ਓਕੇ ਫਿਰ ਕੀ ਬਣ ਕੇ, ਕੀ ਬਣ ਕੇ ਗਏ ਸੀਗੇ ਤੁਸੀਂ?
0: ਬੈਲ
2: ਬੈਲ
1: ਕੱਲੀ ਬੈਲ
0: ਬੈਲ
2: ਹਾਂ ਟਨ ਟਨ ਟਨ
1: ਨਹੀਂ, ਬੈਲਾ ਬਣ ਕੇ ਗਏ ਆ, ਫਰੋਜ਼ਨ ਇਦਾਂ ਹੀ ਆ।
0: ਮੈਨੂੰ
1: ਇੱਕੋ ਜਿਹੀ ਲੱਗਦੀ ਹੈ, ਕੀ ਕਰਾਂ, ਸਿਰਫ ਰਪੰਜ਼ਲ ਹੈ ਜਿਹੜੀ ਡਿਫਰੈਂਟ ਹੈ, ਪੋਕਾਹੋਂਟਸ ਇਜ਼ ਡਿਫਰੈਂਟ ਹੈ ਨਾ,
2: ਬਸ ਡਰੈਸ ਡਿਫਰੈਂਟ ਆ, ਕਲਰ ਡਿਫਰੈਂਟ
1: ਹੈ। ਹਾਂਜੀ ਹੈ ਨਾ,
2: ਕਲਰ ਤੋਂ ਪਤਾ ਲੱਗਦਾ,
1: ਕਲਰ ਤੋਂ ਆਈਡੀਆ ਲੱਗਦਾ, ਇਹ ਗੱਲ ਸਹੀ ਹੈ। ਤੇ ਕੀ ਸੁਣਾਉਂਗੇ ਸਾਨੂੰ ਫਿਰ?
0: ਇੱਕ ਪਤਾ ਨਹੀਂ,
2: ਪਤਾ ਨਹੀਂ,
1: ਆ ਵੀ ਬਹੁਤ ਵਧੀਆ ਲੱਗਦਾ
0: ਮੈਨੂੰ। ਪਤਾ ਨਹੀਂ ਅੰਬ ਅੰਬ ਅੰਬ ਦੱਸੋ ਮੇਰੇ ਪੈਰ ਲਾ ਕਿੰਨੇ ਮਾਰਿਆ,
1: ਓਹੋ
0: ਗੰਦਾ ਪੂਜਿਆ ਕਾਲਾ ਪੰਬ,
1: ਨਹੀਂ ਬੰਬ ਹੁੰਦਾ
0: ਬੰਬ।
1: ਇਹ ਤਾਂ ਹੁਣ ਦੇਖੋ ਇਹ ਤੁਹਾਨੂੰ ਹੀ ਪਤਾ ਕਰਨਾ ਪਏਗਾ ਕੌਣ ਹੈ ਬਈ ਇਹ ਕੈਦੀ, ਕਿਹੜਾ
2: ਕੀਤਾ ਸੀ
1: ਮੈਨੂੰ ਲੱਗਦਾ
2: ਛੋਲੇ ਭਟੂਰੇ ਕਿਹਨੇ ਖਾਂਦੇ ਸੀ
1: ਇਹਨਾਂ ਇਹ ਵੀਰੇ ਨੂੰ ਪ੍ਰੈਸ਼ਰ ਬਹੁਤ ਹੈ ਨਾ ਵਿਚਾਰੇ ਨੂੰ ਕਿ ਅੱਜ ਪੇਮੈਂਟ ਬੜੀ ਹੈਵੀ ਹੈ ਵੀ ਕਰਨੀ ਉਹਨੇ
0: ਨੀਜੀ ਬਹੁਤ ਮਾਦਾ
1: ਹਾਂ ਬਸ
0: ਫਿਰ ਉਹ ਟ੍ਰੱਕ ਚ ਮਾਰ ਦੇ
1: ਨਹੀਂ ਦੇਖੋ ਵੀਰੇ ਨੂੰ ਫਿਰ ਕਹੋ ਦੇਖੋ ਪੁਲਿਸ ਵਾਲੀ ਜਿਹੜੀ ਬੱਸ ਆ ਨਾ ਉਹ ਫਿਰ ਇਹੀ ਬੰਦੇ ਘੇਰ ਰਹੀ ਹੁੰਦੀ ਜਿਹੜੇ ਬੰਬ ਬਹੁਤ ਸੁੱਟਦੇ ਆ ਤੇ ਧਿਆਨ ਰੱਖਿਆ ਕਰੋ
0: ਜਦੋਂ ਵੀਜੇ ਨੇ ਮਾਰਿਆ ਸਾਰੇ ਪੰਜ ਜਾਂਦੇ
1: ਕਿਆ ਬਾਤ ਹੈ ਸਾਡੀ ਸਾਡੀ
0: ਵੀਜੀ ਸਾਡ ਜਾ ਕੇ ਸਾਡੀ ਕੋਲ ਆ ਕੇ ਮਾਰਦਾ
1: ਹਾਏ ਫਿਰ ਵੀਰਾ ਨਾ ਵੀਰਾ ਨਾ ਇਹ ਕੰਮ ਕਰਨਾ
2: ਪੈਂਦਾ ਇਸ ਇਜ਼ ਅ ਸਟਿੰਕੀ ਵੀਰਾ
0: ਵੀਜੀ ਸਾਨੂੰ ਚੇਸ ਕਰਦਾ
1: ਹਾਏ ਰਾਮ very good bhai very good kudiye
2: thank you very much
1: very very nice day enjoy your day enjoy your rakhdi
0: sat shri akal
1: bye bye bye sadi subah nu inna khushbudar banan layi bahut bahut dhanwad tuhanda hala sahi ke nahi edda hi hona chahida right or not
2: edda hi ji bilkul edda hi
1: very good kya baat ਬੱਚੇ ਰੌਣਕਾ ਲਾ ਦਿੰਦੇ ਆ ਨਾ
2: ਬੱਚੇ ਦੇਖੋ ਰੌਣਕ ਹੀ ਬੱਚਿਆਂ ਦੇ ਨਾਲ ਆ ਉਹ ਇੱਕ ਇੰਗਲਿਸ਼ ਦਾ ਬੜਾ ਸੋਹਣੀ ਲਾਈਨ ਹੈ ਨਾ ਮੈਨੂੰ ਬੜੇ ਬਹੁਤ ਬਹੁਤ ਸਾਲ ਪਹਿਲਾਂ ਪੜ੍ਹੀ ਸੀਗੀ ਮੈਨੂੰ ਹਲੇ ਤੱਕ ਬੜੀ ਚੰਗੀ ਤਰ੍ਹਾਂ ਯਾਦ ਰਹਿੰਦੀ ਹੈ ਐਵਰੀ ਚਾਈਲਡ ਹੂ ਕਮਸ ਇਨਟੂ ਦਿਸ ਵਰਲਡ ਸ਼ੋਜ਼ ਦੈਟ ਗੋਡ ਹੈਜ਼ਨਟ ਡਿਸਅਪੋਇੰਟਡ ਵਿਦ ਅਸ
1: ਕਿੰਨੀ
2: ਸਹੀ ਲਾਈਨ ਹੈ ਔਰ ਬੱਚਿਆਂ ਨਾਲ ਦੇਖ ਕੇ ਸਾਨੂੰ ਉਮੀਦ ਹੁੰਦੀ ਹੈ
1: ਮੈਂ ਸੱਚੀ ਰੌਂਗਟੇ ਖੜੋ ਕਿੰਨੀ ਪਿਆਰੀ ਗੱਲ ਕੀਤੀ ਹੈ ਇਹ ਦੇਖੋ ਜਦੋਂ ਬੰਦਾ ਨਾ ਬਜ਼ੁਰਗਾਂ ਦੇ ਸਾਨਿਧਿਅ ਚ ਰਹਿੰਦਾ ਨਾਲੇ ਚੱਪਲ ਕਿਉਂ ਉਤਾਰ ਰਹੇ ਹੋ ਨਾ ਮਾਰੋ ਨਾ ਮਾਰੋ
2: ਨਿਸ਼ਾਨਾ ਮੇਰਾ ਚੁੱਕ ਗਿਆ ਉਹ
1: ਬਚ ਗਿਆ
2: ਹੁਣ ਅਗਲੀ ਵਾਰੀ ਮੈਂ ਨਿਸ਼ਾਨਾ ਬੰਨ ਕੇ ਮਾਰਨਾ ਜਿਹੜਾ ਮੱਥੇ ਤੇ ਗੱਭੇ ਜਾ ਕੇ ਵੱਜੇ
1: ਮੈਨੂੰ ਡਰ ਲੱਗੀ ਯਾਰ ਹੌਲੀ ਹੌਲੀ ਨਾ ਥੋੜਾ ਜਿਹਾ ਇੱਕ ਮਿੰਟ ਵੀਰ ਜੀ ਹੋਰਾਂ ਨਾਲ ਗੱਲ ਕਰ ਲਈਏ ਲਓ ਜੀ ਬਸੰਤ ਜੀ ਤੁਸੀਂ ਆਨਰ ਹੋ
2: ਸਤਿ ਸ੍ਰੀ ਅਕਾਲ ਬਸੰਤ ਲਾਲ ਜੀ
1: ਨਹੀਂ ਦੇਖੋ ਇਹ ਤੁਸੀਂ ਗਲਤ ਹੋ ਕਿਉਂਕਿ ਰਾਖੀ ਸਾਵੰਤ ਹਮੇਸ਼ਾ ਹੀ ਖੁਸ਼ ਰਹਿੰਦੀ ਹੈ
2: ਰਾਖੀ ਗੁਲਜ਼ਾਰ ਵੀ ਤਾਂ ਹੋ ਸਕਦੀ ਸੀ ਰਾਖੀ ਗੁਲਜ਼ਾਰ ਵੀ ਤਾਂ ਹੋ ਸਕਦੀ ਸੀ
3: ਮੇਰੇ ਕਹਿ ਰਹੇ ਐਨਰਜੀ ਨਾ ਆਏਗੇ
1: ਦੇਖ ਲੋ ਹੈ ਇਹ ਗਲਤ ਹੋ ਰਿਹਾ ਨੋਨੀਆ ਬੌਸ ਨਾਲ ਇਸ ਤਰ੍ਹਾਂ ਕੋਈ ਨੀ ਕਰ ਸਕਦਾ ਮੇਰੇ ਇਲਾਵਾ
2: ਕੋਈ ਨੀ ਬਖਸ਼ਿਆ ਜਾਊਗਾ
4: ਇੱਕ ਰਾਖੀ
1: ਮੈਨੂੰ ਹਮੇਸ਼ਾ ਲੱਗਦਾ ਸੀ ਕਿ ਰਾਖੀ ਸਾਵੰਤ ਹੈ ਰੱਬ ਦਾ ਭੇਜਿਆ ਜੀ ਹੈ ਅੱਜ ਤੁਸੀਂ ਪ੍ਰੂਵ ਕਰਤਾ ਵੈਰੀ ਗੁੱਡ
2: ਮੈਨੂੰ
1: ਕੁਛ ਨਾ ਕੁਛ ਤੇ ਨਾ ਇਹ ਡਿਵਾਈਨ ਇੰਟਰਵੈਂਸ਼ਨ ਹੈ ਜੋ ਜਿਸ ਤਰ੍ਹਾਂ ਵੀ ਕੁਛ ਵੀ ਬੋਲ ਦਿੰਦੀ ਹੈ ਤਾਂ ਵੀ ਠੀਕ ਚੱਲ ਰਹੀ ਹੈ ਮਤਲਬ ਕੁਛ ਤੇ ਹੈ ਨਹੀਂ ਅੱਜ ਪਤਾ ਲੱਗ ਗਿਆ ਵਾਹ ਬਈ ਵਾਹ
2: ਮੈਂ
1: ਤਾਂ ਆਈ ਚੱਕਿਆ ਸੀ ਮੈਂ ਚਲੋ ਔਨ ਇਟ ਸਾਰਾ ਤੁਸੀਂ ਸੁਣਦੇ ਹੋ ਠੀਕ ਹੈ ਲਾਲ ਜੀ ਸੀ ਯੂ ਸੂਨ
2: ਕੰਗਨ ਲੈ
1: ਹੁਣ ਭਾਵੇਂ ਨਾ ਵੀ
4: ਤੁਹਾਡੀ ਨੂੰ ਦੇ ਸਾਡੀ ਆਪਣਾ ਕਿਵੇਂ ਪੁਸ਼ਤਾਂ ਦੀ ਨਿਸ਼ਾਨੀ ਹੈ ਜੇ
2: ਮੇਰੀ ਖਾਨਦਾਨ ਦੀ ਨਿਸ਼ਾਨੀ ਹੈ ਤੁਹਾਡੀ ਨਹੀਂ ਲਾਲਾ
1: ਮਾੜੀ ਗੱਲ ਹੈ ਬਈ ਚਲੋ ਤੁਹਾਡਾ ਅੱਜ ਮੈਂ ਅੱਜ ਚੰਨੀ ਕਰਨ ਦਾ ਮਸਲੇ ਹੱਲ ਮੈਂ ਕਰਾਨਾ ਤੁਹਾਡਾ ਤੁਸੀਂ ਆਓ ਥੋੜੀ ਦੇਰ ਤੱਕ
4: ਕ੍ਰਿਸ਼ਨ ਜੀ ਤੈਨੂੰ ਪਤਾ ਆਪਣਾ ਆਪਣਾ ਆਪਣਾ ਛੋਟੀ ਹੈਡ ਦੀ ਬੀਬੀ ਹੁੰਦੀਆਂ ਇਹ ਗੋਰੀਆਂ ਕਿਉਂ ਹੁੰਦੀਆਂ
1: ਮੈਨੂੰ ਨੀ ਪਤਾ ਮੈਨੂੰ ਸੁਣ ਵੀ ਨੀ ਰਿਹਾ
4: ਇਹਨਾਂ ਦਾ ਅਗਰ ਧੁੱਪ ਵੀ ਨੀ ਪੁੱਜਦੀ
2: ਜਿਨ੍ਹਾਂ ਤੱਕ ਪਹੁੰਚਦੀ ਹੈ ਉਹਨਾਂ ਦਾ ਬੋਦਾ ਵੀ ਸੜ ਜਾਂਦਾ ਹੈ
1: ਵਾਹ ਵਾਹ ਵਾਹ ਵੈਰੀ ਗੁੱਡ ਲਾਲ
4: ਆਪੇ ਨਾ ਸੈਮੀ ਸਾਹਿਬ ਕਹਿੰਦੇ ਆਪਣੇ ਪਾਪਾ ਜੀ ਕਹਿੰਦੇ ਆਪਣਾ ਕਹਿੰਦੇ ਪਾਪਾ ਮੈਂ ਨਾ ਚਾਹੇ ਤੂੰ ਮਹਿੰਗੇ ਲੈ ਚੱਲਾਂ ਤੂੰ ਘਰ ਵਾਲੇ ਵੀ ਇਸ਼ਾਰੇ ਦੇ
3: ਫੈਕਟਸ
2: ਦੁੱਖ ਦੀ ਉਂਗਲ ਤੇ ਹੱਥ
3: ਰੱਖਿਆ
2: ਲਾਲ ਜੀ ਸੀ
3: ਰਾਖੀ ਸਾਵੰਤ ਸ਼ੁਰੂ ਕੀਤਾ ਸੈਮੀ ਸਾਹਿਬ ਨੇ ਖਤਮ
4: ਕਹਿੰਦੇ ਆਪਣਾ ਕ੍ਰਿਸ਼ਨ ਜੀ ਸਾਨੂੰ ਦਸ ਸਾਲ ਅੱਗੇ ਸਮੇਂ ਦੇ ਸਮੇਂ ਦੇ ਤੁਸੀਂ ਬੜੀ ਜਲਦੀ ਸਮਝ ਗਏ
3: ਭਰਾਵਾਂ ਨਾਲ ਹਾਮੀ ਭਰਨਾ ਜ਼ਰੂਰੀ ਹੈ ਦੇਖੋ ਮਾਣ ਹੀ ਹੁੰਦਾ ਭਰਾਵਾਂ ਤੇ ਥੈਂਕ ਯੂ ਜੀ ਥੈਂਕ ਯੂ
4: ਇੱਕ ਛੋਟਾ ਜਿਹਾ
2: ਜੀ
4: ਇੱਕ ਹੋਰ
3: ਅੱਛਾ ਛੇਤੀ ਛੇਤੀ
4: ਆਪਾਂ ਪਿਛਲੇ ਐਨੀਵਰਸਰੀ ਸੀ ਨਾ ਜਸਵਾਲ ਭਾਈ ਦੀ ਹਨਾ
3: ਓਕੇ
4: ਤੇ ਜਸਵਾਲ ਭਾਈ ਨਾ ਭਾਬੀ ਕਹਿੰਦੇ ਵੀ ਆਪਣਾ ਵੀ ਮੇਰਾ ਗਿਫਟ ਤੇ ਜਸਵਾਲ ਭਾਈ ਨਾ ਖਿੜਕੀ ਖੋਲਦੇ ਕਹਿੰਦੇ ਧਿਆਨ ਨਾਲ ਦੇਖ ਉਹ ਕਹਿੰਦੀ ਹੈ ਨਵੀਂ ਗੱਡੀ ਕਹਿੰਦਾ ਨਹੀਂ ਨਹੀਂ ਨਹੀਂ ਹੋਰ ਧਿਆਨ ਨਾਲ ਦੇਖ ਬੜੇ ਧਿਆਨ ਕਹਿੰਦੇ ਵੀ ਸ਼ੀਸ਼ ਦੇ ਦੇ ਕਹਿੰਦੇ ਅੱਛਾ ਮਤਲਬ ਬਾਹਰ ਕੋਈ ਚੀਜ਼ ਲੈ ਕੇ ਆਇਆ ਮੇਰੇ ਲਈ ਤਕੜਾ ਗਿਫਟ ਹੈ ਕਹਿੰਦਾ ਨਹੀਂ ਨਹੀਂ ਤੂੰ ਧਿਆਨ ਨਾਲ ਨਹੀਂ ਦੇ ਰਹੀ ਧਿਆਨ ਨਾਲ ਦੇਖ ਕਹਿੰਦੀ ਕੀ ਇਹੋ ਜਿਹਾ ਕੀ ਆ ਕਹਿੰਦਾ ਅੱਜ ਐਨੀਵਰਸਰੀ ਅੱਜ ਮੈਂ ਖਿੜਕੀ ਬੜੀ ਚੰਗੀ ਤਰ੍ਹਾਂ ਸਾਫ਼ ਕੀਤੀ
3: ਵਧੀਆ ਸੀ ਬੇਚਾਰੇ ਜਸੋਵਾਲ ਭਾਈ ਨੂੰ ਨਾਲ ਨਾ ਬਹੁਤ ਮਾੜੀ ਕਰਦੇ ਸਾਰੇ ਰਲ ਕੇ ਮੈਂ ਕਿਸੇ ਨੂੰ ਪਟੀਸ਼ਨ ਦਾਇਰ ਕਰਨੀ ਹੈ ਜਸਟਿਸ ਫੋਰ ਜਸੋਵਾਲ ਭਾਜੀ
2: ਜਸਟਿਸ ਫੋਰ ਜਸੋਵਾਲ
3: ਤੇ ਹੁਣ ਆਪਾਂ ਮੈਸੇਜਾਂ ਵੱਲ ਰੁੱਖ ਕਰਦੇ ਹਾਂ ਤੇ ਫੇਰ ਅੱਗੇ ਸਿਲਸਿਲਾ ਵਰ ਵੱਧਦਾ ਰਹੇਗਾ ਤੇ ਸੁਖਵਿੰਦਰ ਕੌਰ ਜੀ ਭੇਜਦੇ ਨੇ ਹੈਪੀ ਰਕਸ਼ਾ ਬੰਧਨ ਟੂ ਆਲ ਜੀ ਥੈਂਕ ਯੂ ਥੈਂਕ ਯੂ
2: ਥੈਂਕ ਯੂ ਥੈਂਕ ਯੂ ਥੈਂਕ ਯੂ ਸਾਰਿਆਂ
3: ਨੂੰ ਸੇਮ ਟੂ ਯੂ ਜੀ ਤੇ ਇੱਧਰ ਸ਼ਿਵਾਨੀ ਗਰਗ ਜੀ ਵੀ ਰੱਖੜੀ ਦੀਆਂ ਮੁਬਾਰਕਾਂ ਭੇਜਦੇ ਨੇ ਸਾਰਿਆਂ ਨੂੰ ਮਨਿੰਦਰ ਕੌਰ ਰੱਖੜਾ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ ਬਹੁਤ ਸਾਰੇ ਪਿੰਕ ਕਲਰ ਦੇ ਫੁੱਲਾਂ ਨਾਲ ਥੈਂਕ ਯੂ ਕਿਆ ਬਾਤ ਹੈ ਵੈਰੀ ਵੈਰੀ ਪ੍ਰੀਟੀ ਫੁੱਲਸ
2: ਆਈ ਲਵ ਪਿੰਕ ਕਲਰ
3: ਵੈਰੀ ਪ੍ਰੀਟੀ ਫੁੱਲਸ ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਸਾਰੇ ਸਰੋਤਿਆਂ ਦੀ ਸਿਹਤ ਤੇ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਮੁਹੱਬਤਾਂ ਦਾ ਵਾਸ ਹੋਵੇ ਕਹਿੰਦੇ ਨੇ ਥੈਂਕ ਯੂ ਥੈਂਕ ਯੂ ਥੈਂਕ ਯੂ ਪਰਸੋਂ ਤੋਂ ਮੈਸੇਜ ਭੇਜਦੇ ਨੇ ਥੈਂਕ ਯੂ ਸੋ ਮਚ ਜੀ ਤੇ ਇੱਧਰ ਹਰਮਨ ਸਿੰਘ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ
2: ਸਾਰਿਆਂ
3: ਨੂੰ ਕਹਿੰਦੇ ਨੇ ਕਿ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਆਉਣ ਵਾਲੇ ਵੀਕਐਂਡ ਦੀਆਂ ਵਧਾਈਆਂ ਹਾਂ ਇਹ
2: ਵਧੀਆ
3: ਸਹੀ ਹੈ ਨਾ ਸੇਖੋ ਸਾਹਿਬ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰੋਂ ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ ਅਰਚਨ ਢਿੱਲੋਂ ਸਾਹਿਬ ਜੀ ਰਿਆਸਤ ਬੈਰਿਕ ਦੇ ਪਾਣੀਆਂ ਤੋਂ ਮਾਈ ਫੇਵਰੇਟ ਵੇ ਆਫ ਟੈਲਿੰਗ ਦਾ ਸਬਰ ਵੈਰੀ ਗੁੱਡ ਰੇਡੀਓ ਹਾਂਜੀ ਦੇ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਸਵੇਰ ਦੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਰਮਾਤਮਾ ਸਭਨਾਂ ਉੱਤੇ ਮੇਰ ਭਰਿਆ ਹੱਥ ਸਦਾ ਬਣਾਈ ਰੱਖਣ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇੱਧਰ ਆਪਣਾ ਬਹੁਤ ਵੱਡਾ ਮੈਸੇਜ ਰਿਚਰਡ ਜੀ ਭੇਜਦੇ ਨੇ ਤੇ ਇਹ ਮੈਂ ਤੁਹਾਡਾ ਨਾ ਫਿਰ ਉਹ ਜਿਹੜਾ ਮੈਸੇਜ ਹੈ ਨਾ ਇਹ ਫਿਰ ਮੈਂ ਅਗਲੇ ਸੈਗਮੈਂਟ 'ਚ ਪੜਾਂਗਾ ਪਰ ਤੁਹਾਡੀ ਹਾਜ਼ਰੀ ਲਵਾਤੀ ਮੈਂ ਰਿਚਰਡ
2: ਜੀ
3: ਠੀਕ ਹੋ ਗਿਆ ਜੀ ਤੇ ਇੱਧਰ ਸੁਖਵਿੰਦਰ ਜੀ ਨੂੰ ਅੱਗੋਂ ਜਵਾਬ ਦਿੰਦੇ ਹੋਏ ਅਮ੍ਰਿਤ ਜੀ ਭੇਜਦੇ ਨੇ ਹੈਪੀ ਰਕਸ਼ਾ ਬੰਧਨ ਕਿਆ ਬਾਤ ਹੈ ਇਹ ਦੋਨੋਂ ਭੈਣਾਂ ਆਪਸ 'ਚ ਕਮਿਊਨੀਕੇਟ ਇਸ ਤਰ੍ਹਾਂ ਕਰਦੀਆਂ
2: ਅਮੇਜ਼ਿੰਗ
3: ਹੈਪੀ ਰੱਖੜੀ ਜੀ ਤੇ ਡੈਲੀ ਜੂਲਰ ਵਾਲੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਜੀ ਫਤਿਹ ਸਿੰਘ ਜੇ ਅੱਜ ਲੈਣ ਆਉਣਾ ਸੋਨਾ ਜੇ ਲੈਣੀ ਹੈ ਰਿੰਗ ਤੇ ਰੇਟ 22 ਕੈਰਟ ਗੋਲਡ ਦਾ $196 ਪਰ ਗ੍ਰਾਮ
2: ਠੀਕ ਹੈ ਬਾਈ ਵਾਹ ਵੈਰੀ ਨਾਈਸ
3: ਕਿਆ ਬਾਤ ਹੈ ਜੀ ਸਹੀ ਕਿ ਨਹੀਂ ਤੇ ਇੱਧਰ ਜੀ ਰਾਜ ਵੀ ਗੁੱਡ ਮਾਰਨਿੰਗ ਭੇਜਦੇ ਨੇ ਸਾਰਿਆਂ ਨੂੰ ਜੀ ਗੁੱਡ ਮਾਰਨਿੰਗ ਤੇ ਥੈਂਕ ਯੂ ਲਾਫਟਰ ਥੈਰੇਪੀ ਚ ਸਾਡੇ ਨਾਲ ਬਣੇ ਰਹਿਣ ਲਈ ਬੱਚਿਆਂ ਦੇ ਨਾਲ ਬਣੇ ਰਹਿਣ ਲਈ ਉਹਨਾਂ ਦੀਆਂ ਗੱਲਾਂ ਤੇ ਹੱਸਣ ਲਈ ਮੁਸਕਰਾਉਣ ਲਈ ਤੇ ਮੈਂ ਛੇਤੀ ਛੇਤੀ ਨਾ ਤੁਹਾਡੇ ਕੋਲ ਦੁਬਾਰਾ ਵਾਪਸ ਆਉਣਾ ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਅੱਗੇ ਇਸੇ ਤਰੀਕੇ ਨਾਲ ਸਿਲਸਿਲਾ ਜਾਰੀ ਰੱਖਦੇ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
5: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ।
6: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
5: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ USSR ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ USSR ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਤੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ USSR ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ USSR ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਬਟ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ ਹੈ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ, ਇੱਕ ਸੌਖਾ ਨਾਮ ਹੈਗਾ ਪੰਜਾਬੀ 'ਚ, ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ। ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨ ਤਾਂ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਉ, ਅਮੈਰੀਕਾ ਨੂੰ ਹਥਿਆਰ ਦਿਵੋ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ। ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਰਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਹੈ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਰਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਲਾਦੀਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਲਾਦੀਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਲਾਦੀਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿੰਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਬਟ ਦੇਸ਼ ਨੂੰ ਬਚਾਉਣਾ ਵੀ ਸੀ, ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ, ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ, ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ। ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ, ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈੱਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈ ਕਿ ਹੀ ਹੈ, ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ

ਹਰਕਤਾਂ ਤਾਂ ਨਹੀਂ ਕਹਿ ਸਕਦੀ ਹਾਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ ਯੂ ਐੱਸ ਐੱਸ ਆਰ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ, ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ ਯੂ ਐੱਸ ਐੱਸ ਆਰ ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਔਫੀਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ, ਹੁਣੇ ਮਿਖਾਇਲ ਗਬਰੋਵ ਜਿਹੜੇ ਨੇ, ਗੋਰਬਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ, ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ ਖੈਰ। ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ, ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ ਯੂ ਐੱਸ ਐੱਸ ਆਰ ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਚੇਵ ਗੋਰਬਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ

0: ਹੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ, ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ 3 ਰੰਗ ਵਾਲਾ ਝੰਡਾ ਹੈਗਾ ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ ਉਹਦਾ ਪਿਤਾਮਾ ਜਿਹੜਾ ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫ਼ੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼ ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ, ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜ੍ਹਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ। ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਤਾਂ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ, ਸੋਵੀਅਤ ਯੂਨੀਅਨ, ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ। ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ, ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਪਾਨ ਨੇ ਗੋਡੇ ਟੇਕਦੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ, ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ, ਸੋਵੀਅਤ ਸੰਘ ਦੇ ਟੁੱਟਣ ਤੱਕ, ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ, ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ, ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਪਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ, ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ, ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ, ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ। ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ, ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਹੈ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ। ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਹੀ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ। ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ। ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ, ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਮਜ਼ੂਇਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖਿੰਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ। ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ। ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September. ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
3: ਯਾਨੀ ਹੁਣ 22 carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: You don't wanna settle, you move this.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਹਾਂਜੀ ਰੇਡੀਓ
0: Entertainment presents Bol Paave Na Bol,
4: pyar nu sunan layi kanna di ni dil di lod hundi,
0: kuch gallan kehniyan nahi pendiyan, bas mehsoos karniyan pendiyan ne,
4: eho galya te main hunne apni zuban vadd ke ho jaanga,
0: is var gal sirf bolan di nahi dil di sunan di hai,
5: zindagi kive kattange main nahi reh sakti ohde bina, mainu oh chahida,
0: releasing worldwide 4th September, written and directed by Rakesh Tawan, love, emotions, other relationships di kahani, Bol Paave Na Bol.
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC supply. License 184-812.
7: ਹਾਂਜੀ ਹਾਂਜੀ ਓਏ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਆਖਰੀ ਵੀ ਤੂੰ
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਔਰ ਸੁਣਦੇ ਰਹੋ ਰੇਡੀਓ ਹਾਂਜੀ 1600 ਚੌਪ

0: thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September. ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Hi, this is Arbaaz Khan and you're listening to Haji Radio 167 4 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: Rhythm Boys Entertainment presents Bol Paave Na Bol.
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME Advisor.
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNCs apply. License 184812.
5: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: Hi, this is Richa Chadda and you're hearing me on Radio Hanji 1674 AM.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸ਼ੁਰੂਆਤ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਕਰਦੇ ਹਾਂ। ਨੇਪਾਲ ਦੇ ਵਿੱਚ ਆਏ ਹੜ੍ਹਾਂ ਦੇ ਅੰਦਰ ਮ੍ਰਿਤਕਾਂ ਦੀ ਗਿਣਤੀ ਹੁਣ 450 ਤੋਂ ਪਾਰ ਹੋ ਚੱਲੀ ਹੈ। ਲਾਪਤਾ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜਿਵੇਂ ਜਿਵੇਂ ਦੁਨੀਆ ਭਰ ਦੇ ਵਿੱਚ ਜਿਹੜੇ ਸੈਲਾਨੀ ਨੇ ਉਹਨਾਂ ਦਾ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਦੱਸਿਆ ਜਾ ਰਿਹਾ, ਸਥਾਨਕ ਲੋਕਾਂ ਦੀ ਵੀ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਸਵਾਈਨ ਫਲੂ ਦੇ ਕੇਸ ਵੱਧ ਰਹੇ ਨੇ ਅਤੇ ਆਸਟ੍ਰੇਲੀਆ ਦੀ ਫੈਡਰਲ ਪੋਲੀਟਿਕਸ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ। ਹਰ ਕੋਈ ਪਾਰਟੀ ਆਪੋ ਆਪਣੇ ਇਮੀਗ੍ਰੇਸ਼ਨ ਨੰਬਰ ਦੇਣ ਦੇ ਵਿੱਚ ਲੱਗੀ ਹੈ, ਪਰ ਖਾਸਾ ਤਾਜ਼ਾ ਮਸਲਾ ਜਿਹੜਾ ਹੈ ਉਹ ਹੈ ਰਿਫਿਊਜੀ ਇਨਟੇਕ ਦਾ। ਲਿਬਰਲ ਨੈਸ਼ਨਲ ਗੱਠਜੋੜ ਨੇ ਵੀ ਆਪਣਾ ਰਿਫਿਊਜੀ ਇਨਟੇਕ ਦਿੱਤਾ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਅਤੇ ਖੇਡ ਜਗਤ ਦੀ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਏ। ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਨਾਲ ਇਸ ਵਕਤ ਤੁਰੇ ਹੋਏ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ ਅਤੇ ਕਿਹਾ ਹੈ ਕਿ ਜਿਹੜੇ ਲੇਕ ਓਨਟਾਰੀਓ ਆ ਉਸ ਦਾ ਨਾਮ ਹੁਣ ਤੁਰੰਤ ਪ੍ਰਭਾਵ ਦੇ ਨਾਲ ਬਦਲ ਕੇ ਲੇਕ ਅਮੈਰੀਕਾ ਕਰ ਦਿੱਤਾ ਜਾਏਗਾ। ਅਸਲ ਦੇ ਵਿੱਚ ਇਹ ਉਹ ਨਦੀ ਹੈ ਜਾਂ ਉਹ ਦਰਿਆਈ ਪਾਣੀ ਹੈ ਜਿਹੜਾ ਕਿ ਦੋਹਾਂ ਦੇਸ਼ਾਂ ਦੇ ਵਿੱਚੋਂ ਗੁਜ਼ਰਦਾ ਹੈ। ਟਰੰਪ ਦੇ ਹਸਤਾਖਰ ਦੇ ਨਾਲ ਹੁਣ ਇੱਕ ਭੂਗੋਲਿਕ ਤੌਰ ਦੇ ਉੱਤੇ ਭੰਬਲ ਭੂਸਾ ਤਾਂ ਪੈਦਾ ਹੋਏਗਾ ਹੀ, ਪਰ ਇਸ ਦੇ ਨਾਲ ਹੀ ਜਿਹੜਾ ਕੈਨੇਡਾ ਦੇ ਨਾਲ ਸੰਬੰਧ ਨੇ ਉਹਨਾਂ ਦੇ ਵਿੱਚ ਵੀ ਖਰਾਬੀ ਆਉਣ ਦੀ ਸੰਭਾਵਨਾ, ਖਰਾਬੀ ਤਾਂ ਪਹਿਲਾਂ ਹੀ ਆ ਚੁੱਕੀ ਹੈ ਪਰ ਉਹ ਹੋਰ ਵਿਗੜਨ ਦੀ ਸੰਭਾਵਨਾ ਜਿਹੜੀ ਹੈ ਵੱਧਦੀ ਜਾ ਰਹੀ ਹੈ। ਵਾਈਟ ਹਾਊਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਸ ਬਾਰੇ ਇੱਕ ਐਗਜੈਕਟਿਵ ਆਰਡਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਦਰਮਿਆਨ ਲੇਕ ਓਨਟਾਰੀਓ ਨੂੰ ਹੁਣ ਇਮੀਜੀਏਟ ਇਫੈਕਟ ਦੇ ਨਾਲ ਯਾਨੀ ਕਿ ਤੁਰੰਤ ਪ੍ਰਭਾਵ ਦੇ ਨਾਲ ਇਸ ਦਾ ਨਾਮ ਬਦਲਿਆ ਗਿਆ। ਲੇਕ ਅਮੈਰੀਕਾ ਕਰਨ ਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਰਨ ਇਹ ਦੱਸਿਆ ਕਿ ਉਹ ਅਮਰੀਕਾ ਦੇ ਪਾਣੀਆਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਨੇ। ਜਿਵੇਂ ਅਮਰੀਕਾ ਦਾ ਲਈ ਨਾਰਾ ਦਿੱਤਾ ਸੀ ਕਿ ਮੇਕ ਅਮੈਰੀਕਾ ਗ੍ਰੇਟ ਅਗੇਨ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਨਾਰਾ ਦਿੱਤਾ ਕਿ ਮੇਕਿੰਗ ਦੀ ਗ੍ਰੇਟਰ ਲੇਕਸ ਈਵਨ ਗ੍ਰੇਟਰ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੈਨੇਡੀਅਨ ਲੋਕਾਂ ਦੇ ਉੱਤੇ ਇੱਕ ਹੋਰ ਤੰਜ ਕੱਸਿਆ। ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ ਇਸ ਦਰਮਿਆਨ ਟਰੰਪ ਦੇ ਇਸ ਨਾਮ ਬਦਲੀ ਦੇ ਉੱਤੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਹੈ ਕਿ ਇਹ ਇੰਡੀਜਨਸ ਓਰੀਜਨ ਦੀ ਇੱਕ ਲੇਕ ਹੈ ਔਰ ਇੱਥੋਂ ਦੇ ਮੂਲ ਵਸਨੀਕ ਲੋਕਾਂ ਦੀਆਂ ਭਾਵਨਾਵਾਂ ਇਸ ਦਰਿਆਈ ਪਾਣੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਨੂੰ ਹਮੇਸ਼ਾ ਤੋਂ ਹੀ ਔਰ ਅਕਸਰ ਹੀ ਲੇਕ ਓਨਟਾਰੀਓ ਕਹਿ ਕੇ ਲੋਕ ਜਾਣਦੇ ਨੇ, ਚਾਹੇ ਉਹ ਅਮਰੀਕਾ ਦੇ ਲੋਕ ਹੋਣ ਚਾਹੇ ਕੈਨੇਡਾ ਦੇ ਹੋਣ। ਪਰ ਜਦੋਂ ਟਰੰਪ ਇਸ ਤਰੀਕੇ ਦੇ ਨਾਲ ਇਤਿਹਾਸ ਦੀ ਛੇੜਛਾੜ ਕਰ ਰਹੇ ਨੇ ਤਾਂ ਇਹ ਬੜਾ ਹੀ ਖਤਰਨਾਕ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਕਿਸੇ ਭੂਗੋਲਿਕ ਥਾਂ ਦਾ ਨਾਮ ਬਦਲਣ ਦੀ ਗੱਲ ਕੀਤੀ ਹੋਵੇ। ਇਸ ਤੋਂ ਪਹਿਲਾਂ ਗਲਫ ਆਫ ਮੈਕਸੀਕੋ ਨੂੰ ਉਹਨਾਂ ਨੇ ਗਲਫ ਆਫ ਅਮੈਰੀਕਾ ਕਰਾਰ ਦਿੱਤਾ ਸੀ ਜਦੋਂ ਜਨਵਰੀ 2025 ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਦਾ ਦੂਸਰੀ ਵਾਰ ਅਹੁਦਾ ਸੰਭਾਲਿਆ ਸੀ। ਇਸ ਦਰਮਿਆਨ ਗਲਫ ਆਫ ਅਮੈਰੀਕਾ ਕਹਿਣ ਦੇ ਪਿੱਛੇ ਉਹਨਾਂ ਦਾ ਤਰਕ ਇਹੀ ਸੀ ਕਿ ਮੈਕਸੀਕੋ ਨੂੰ ਥੋੜ੍ਹੀ ਜ਼ਿਆਦਾ ਹੀ ਤਵੱਜੋ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਭੂਗੋਲਿਕ ਥਾਵਾਂ ਦੇ ਲਈ ਛੇੜਛਾੜ ਕਰਨ ਦੀ ਗੱਲ ਕੀਤੀ ਸੀ। ਵੈਸੇ ਇਸ ਦਰਮਿਆਨ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ ਦੀ ਗੱਲ ਕਹਿਣ ਤੋਂ ਬਾਅਦ ਅਮਰੀਕਾ ਕੈਨੇਡਾ ਦੇ ਨਾਲ ਕਦੇ ਵੀ ਸੁਖਾਵੇਂ ਸੰਬੰਧਾਂ ਦੇ ਵਿੱਚੋਂ ਨਹੀਂ ਗੁਜ਼ਰਿਆ ਹੈ। ਕੌਮਾਂਤਰੀ ਖਬਰਾਂ ਦੀ ਸਾਂਝ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਈ ਇਸ ਹੜ੍ਹ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 469 ਤੱਕ ਚਲੀ ਗਈ ਹੈ। ਨੇਪਾਲ ਪੁਲਿਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਗਈ ਹੈ। ਉੱਥੇ ਹੀ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਤਿੱਬਤ ਦੇ ਵਿੱਚ ਹੜ੍ਹਾਂ ਦੇ ਕਾਰਨ ਫਸੇ ਹੋਏ 555 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦਰਮਿਆਨ ਭਾਰਤ, ਆਸਟ੍ਰੇਲੀਆ, ਅਮਰੀਕਾ ਨੇ ਕਿਹਾ ਹੈ ਕਿ ਇਸ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਉਹਨਾਂ ਦੇ ਨਾਗਰਿਕ ਜਿਹੜੇ ਲਾਪਤਾ ਨੇ ਉਹਨਾਂ ਦਾ ਪਤਾ ਲਗਾਉਣ ਦੇ ਲਈ ਉਹਨਾਂ ਦੀਆਂ ਆਪਣੀਆਂ ਟੀਮਾਂ ਇੱਥੇ ਭੇਜੀਆਂ ਜਾਣਗੀਆਂ। ਨੇਪਾਲ ਤਿੱਬਤ ਸਰਹੱਦ ਦੇ ਉੱਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਲਗਾਤਾਰ ਚੁਣੌਤੀਆਂ ਬਣੀਆਂ ਹੋਈਆਂ ਨੇ। ਨੇਪਾਲ ਦੇ ਵਿੱਚ ਹੜ੍ਹਾਂ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਵੀਡੀਓਜ਼ ਇਸ ਵਕਤ ਸਾਹਮਣੇ ਆਈਆਂ, ਪਰ ਸਮੱਸਿਆ ਇਹ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਫਲੈਸ਼ ਫਲੱਡ ਤੋਂ ਇੱਕ ਦਿਨ ਬਾਅਦ ਝੀਲ ਦੇ ਵਿੱਚ ਖਤਰਾ ਹੋਰ ਵੱਧ ਗਿਆ। ਇਸ ਦਰਮਿਆਨ ਰਾਹਤ ਅਤੇ ਬਚਾਅ ਦੇ ਕੰਮਾਂ ਦੇ ਵਿੱਚ ਮੁਸ਼ਕਲ ਸਾਹਮਣੇ ਆ ਰਹੀ ਹੈ। ਖਬਰ ਏਜੰਸੀ AFP ਦੇ ਮੁਤਾਬਕ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਅਚਾਨਕ ਹੜ੍ਹਾਂ ਤੋਂ ਬਾਅਦ ਇੱਕ ਝੀਲ ਦੇ ਟੁੱਟਣ ਅਤੇ ਉਸਦਾ ਪਾਣੀ ਹੇਠਾਂ ਦੇ ਵੱਲ ਵਧਣ ਦੇ ਚੱਲਦਿਆਂ ਖਤਰਾ ਹੋਰ ਜ਼ਿਆਦਾ ਵੱਧ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀ ਹੋਏਗੀ, ਭਾਵੇਂ ਕਿ ਉਹ ਘੱਟ ਤੋਂ ਘੱਟ ਬਾਰਿਸ਼ ਹੀ ਹੋਵੇ, ਪਰ ਇਸ ਝੀਲ ਦੇ ਵਿੱਚ ਕਰੀਬ 30 ਲੱਖ ਕਣ
ਮੀਟਰ ਪਾਣੀ ਜਮ੍ਹਾਂ ਹੋ ਸਕਦਾ ਹੈ। ਇਹ ਮਾਤਰਾ ਕਰੀਬ 1200 ਓਲੰਪਿਕ ਆਕਾਰ ਦੇ ਸਵਿਮਿੰਗ ਪੂਲ ਦੇ ਬਰਾਬਰ ਹੈ। ਉਧਰ ਚੀਨ ਦੇ ਸਰਕਾਰੀ ਮੀਡੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਝੀਲ ਦਾ ਪਾਣੀ ਅਚਾਨਕ ਬਾਹਰ ਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਹੇਠਲੇ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਦੇ ਵਿੱਚ ਜਿਰੋਂਗ ਪੋਰਟ ਅਤੇ ਆਲੇ ਦੁਆਲੇ ਦੇ ਇਲਾਕੇ ਸ਼ਾਮਲ ਨੇ। ਨੇਪਾਲ ਦੇ ਵਿੱਚ ਬੁੱਧਵਾਰ ਦੇ ਦਿਨ ਆਈ ਅਚਾਨਕ ਹੜ੍ਹ ਤੋਂ ਬਾਅਦ 900 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨੇਪਾਲ ਦੇ ਰਸੂਵਾ ਜ਼ਿਲ੍ਹੇ ਦੇ ਵਿੱਚ ਆਈ ਇਸ ਹੜ੍ਹ ਤੋਂ ਬਾਅਦ ਅਮਰੀਕਾ ਆਪਣੀ ਹਰ ਇੱਕ ਮਦਦ ਦੇਣ ਨੂੰ ਤਿਆਰ ਹੈ। ਇੱਕ ਕਾਰਜਕਾਰੀ ਹੁਕਮ ਦੇ ਉੱਤੇ ਹਸਤਾਖਰ ਕਰਦਿਆਂ ਹੋਇਆਂ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਨੇਪਾਲ ਦੀ ਲੀਡਰਸ਼ਿਪ ਦੇ ਨਾਲ ਸੰਪਰਕ ਕੀਤਾ ਅਤੇ ਲੋੜ ਪੈਣ ਦੇ ਉੱਤੇ ਹਰ ਇੱਕ ਸਹਾਇਤਾ ਦੇਣ ਦੀ ਵੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਇਹ ਤਬਾਹੀ ਬੇਹੱਦ ਭਿਆਨਕ ਹੈ। ਅਸੀਂ ਨੇਪਾਲ ਦੇ ਨਾਲ ਗੱਲਬਾਤ ਕਰ ਰਹੇ ਹਾਂ, ਹਰ ਇੱਕ ਕਿਸਮ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਅਮਰੀਕਾ ਦੀ ਤਰਫ ਤੋਂ ਆਲਰੇਡੀ ਕਾਫੀ ਮਦਦ ਭੇਜੀ ਜਾ ਰਹੀ ਹੈ। ਕਰੀਬ 90 ਅਮਰੀਕੀ ਨਾਗਰਿਕ ਪ੍ਰਭਾਵਿਤ ਹੋਏ ਦੱਸੇ ਗਏ ਨੇ। ਨੇਪਾਲ ਪੁਲਿਸ ਦੇ ਮੁਤਾਬਕ ਅਮਰੀਕੀ ਨਾਗਰਿਕਾਂ ਦੀ ਹਾਲੇ ਫਿਲਹਾਲ ਕਿਤੇ ਵੀ ਕੋਈ ਨਿਸ਼ਾਨਦੇਹੀ ਨਹੀਂ ਲੱਗ ਸਕੀ ਹੈ। ਵੈਸੇ ਨੇਪਾਲ ਦੇ ਸੈਰ ਸਪਾਟਾ ਬੋਰਡ ਨੇ ਦੱਸਿਆ ਸੀ ਕਿ 31 ਦੇਸ਼ਾਂ ਦੇ 900 ਤੋਂ ਵਧੇਰੇ ਜਿਹੜੇ ਨਾਗਰਿਕ ਨੇ ਉਹ ਉਹਨਾਂ ਦਾ ਇਹ ਥਾਂ ਟਿਕਾਣਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉੱਥੇ ਹੀ ਨੇਪਾਲ ਦੇ ਸੱਤਾਧਾਰੀ ਪਾਰਟੀ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਮੁੱਖ ਰਵੀ ਲਾਮਿਛਾਨੇ ਨੇ ਭਾਰਤ ਅਤੇ ਚੀਨ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਤਬਦੀਲੀ ਦੇ ਮੁੱਦੇ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੁਣੌਤੀਆਂ ਨੇ ਅਰਲੀ ਵਾਰਨਿੰਗ ਸਿਸਟਮ ਤਿਆਰ ਕਰਨ ਦੇ ਲਈ ਅਤੇ ਹੋਰ ਵੀ ਸਾਰੇ ਕੰਮ ਕਰਨ ਦੇ ਲਈ ਕਾਠਮਾਂਡੂ ਦੇ ਨਾਲ ਰਲ ਕੇ ਇਹ ਦੇਸ਼ ਕੰਮ ਕਰਨ। ਕਾਠਮਾਂਡੂ ਦੇ ਵਿੱਚ ਲਾਮਿਛਾਨੇ ਨੇ ਇਹ ਗੱਲਬਾਤ ਤ੍ਰਾਸਦੀ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦਿਆਂ ਆਇਆ ਕਿਹਾ ਕਿ ਨੇਪਾਲ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਇਹ ਤਬਾਹੀ ਆਈ ਹੈ, ਇਹ ਤਬਾਹੀ ਇਹ ਨਹੀਂ ਦੇਖ ਰਹੀ ਕਿ ਇਹ ਕਿਹੜਾ ਦੇਸ਼ ਹੈ, ਕਿਹੜੀ ਸਰਹੱਦ ਹੈ। ਭਾਰਤ, ਚੀਨ, ਨੇਪਾਲ ਤਿੰਨ ਦੇਸ਼ ਨੇ ਪਰ ਇੱਕੋ ਹੀ ਪਰਬਤੀ ਪ੍ਰਣਾਲੀ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਬੁੱਧਵਾਰ ਦੇ ਦਿਨ ਜਿਸ ਪਾਣੀ ਨੇ ਲੋਕਾਂ ਦੀ ਜਾਨ ਲਈ, ਉਸ ਪਾਣੀ ਨੇ ਇਹ ਵੀ ਨਹੀਂ ਪੁੱਛਿਆ ਕਿ ਇਹ ਕਿੱਥੋਂ ਦਾ ਨਾਗਰਿਕ ਹੈ, ਇਹ ਕਿੱਥੋਂ ਦਾ ਇਲਾਕਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਹਿਮਾਲਿਆ ਦੇ ਵਿੱਚ ਜਿਹੜੇ ਬਦਲਾਅ ਆ ਰਹੇ ਨੇ ਉਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਆ ਰਹੇ ਨੇ। ਉਹਨਾਂ ਕਿਹਾ ਕਿ ਗਲੇਸ਼ੀਅਰ ਦੇ ਪਿੱਛੇ ਹਟ ਰਹੇ ਨੇ, ਜਿੱਥੇ ਬਰਫ਼ ਸੀ ਉੱਥੇ ਝੀਲਾਂ ਬਣ ਰਹੀਆਂ ਨੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨੇਪਾਲ, ਭਾਰਤ ਅਤੇ ਚੀਨ ਰਲ ਕੇ ਵਾਤਾਵਰਨ ਤਬਦੀਲੀ ਦੇ ਇਸ ਮਸਲੇ ਦੇ ਉੱਤੇ ਗੱਲ ਕਰਨ ਅਤੇ ਆਪਣੇ ਜਿਹੜੇ ਨਿੱਜੀ ਸਵਾਰਥ ਨੇ ਜਾਂ ਹਿੱਤ ਨੇ ਉਹਨਾਂ ਨੂੰ ਭਰੇ ਰੱਖਣ। ਉੱਥੇ ਬਰਤਾਨੀਆ ਦੇ ਵਿੱਚ ਵਸਣ ਅਤੇ ਨਾਗਰਿਕਤਾ ਲੈਣ ਦੇ ਚਾਹਵਾਨਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਬਰਤਾਨੀਆ ਦੇ ਗ੍ਰਹਿ ਮਹਿਕਮੇ ਦੀ ਤਰਫ ਤੋਂ ਜੂਨ 2026 ਨੂੰ ਖਤਮ ਹੋਏ ਵਰ੍ਹੇ ਦੇ ਦਰਮਿਆਨ ਦੱਸਿਆ ਗਿਆ ਕਿ 35,384 ਭਾਰਤੀਆਂ ਨੂੰ ਪੱਕੀ ਰਿਹਾਇਸ਼ ਦਿੱਤੀ ਗਈ ਹੈ, ਯਾਨੀ ILR ਦਿੱਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਨਾਲੋਂ 51% ਜ਼ਿਆਦਾ। ਭਾਰਤੀ ਪੱਕੀ ਰਿਹਾਇਸ਼ ਹਾਸਲ ਕਰਨ ਵਾਲਾ ਬਰਤਾਨੀਆ ਦੇ ਵਿੱਚ ਸਭ ਤੋਂ ਵੱਡੇ ਸਮੂਹ ਦੇ ਵਿੱਚੋਂ ਬਣੇ ਨੇ, ਯਾਨੀ ਕਿ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਉੱਥੋਂ ਦੀ ਪੱਕੀ ਨਾਗਰਿਕਤਾ ਮਿਲੀ ਹੈ। ਮੌਜੂਦਾ ਨਿਯਮਾਂ ਦੇ ਮੁਤਾਬਕ ਜਾਇਜ਼ ਵੀਜ਼ਾ ਯਾਨੀ ਵੈਲਿਡ ਵੀਜ਼ਾ ਰੱਖਣ ਵਾਲਿਆਂ ਨੂੰ 5 ਸਾਲ ਬਾਅਦ ਪੱਕੀ ਰਿਹਾਇਸ਼ ਮਿਲ ਜਾਂਦੀ ਹੈ, ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੀਆਂ ਤਜਵੀਜ਼ਾਂ ਇਸ ਸਮੇਂ ਇਸ ਨੂੰ ਵਧਾ ਕੇ ਦੁੱਗਣਾ ਕਰਨ ਯਾਨੀ 10 ਸਾਲ ਕਰਨ ਦਾ ਪ੍ਰਸਤਾਵ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਪੱਕੀ ਰਿਹਾਇਸ਼ ਦੀ ਮਨਜ਼ੂਰੀ ਦੇ ਮਾਮਲਿਆਂ ਦੇ ਵਿੱਚ ਕੁੱਲ 24% ਵਾਧਾ ਦਰਜ ਕੀਤਾ ਗਿਆ, ਜੋ ਕਿ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਦੇ ਲਈ ਰਾਹ ਖੋਲ੍ਹ ਸਕਦਾ ਹੈ। ਉੱਥੇ ਹੀ ਅਗਲੀ ਖਬਰ ਵੀ ਨੇਪਾਲ ਦੇ ਨਾਲ ਹੀ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਏ ਇਹਨਾਂ ਫਲੈਸ਼ ਫਲੱਡਸ ਯਾਨੀ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਭਾਰਤ ਨੇਪਾਲ ਮੈਤਰੀ ਬੱਸ ਸੇਵਾ 28 ਅਤੇ 29 ਅਗਸਤ ਦੇ ਲਈ ਅਸਥਾਈ ਤੌਰ ਦੇ ਉੱਤੇ ਰੋਕ ਦਿੱਤੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ DTC ਅਤੇ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ। DTC ਨੇ ਦੱਸਿਆ ਕਿ ਨੇਪਾਲ ਦੇ ਵਿੱਚ ਨੈਸ਼ਨਲ ਹਾਈਵੇ ਅਤੇ ਦਿੱਲੀ ਕਾਠਮਾਂਡੂ ਮਾਰਗ ਦੇ ਉੱਤੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ, ਔਰ ਵੈਸੇ ਵੀ ਇਸ ਬੱਸ ਨੂੰ ਚਲਾਉਣ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦਿੱਲੀ ਵਾਲੇ ਪਾਸਿਓਂ ਕਾਠਮਾਂਡੂ ਦੇ ਵਿੱਚ ਹਾਲੇ ਕਿਸੇ ਨੂੰ ਵੀ ਨਹੀਂ ਭੇਜਿਆ ਜਾ ਰਿਹਾ। ਹਾਲਾਂਕਿ ਕਾਠਮਾਂਡੂ ਵਾਲੇ ਪਾਸਿਓਂ ਜਿਹੜੇ ਦਿੱਲੀ ਜਾਂ ਭਾਰਤ ਦੇ ਦੂਸਰੇ ਸੂਬਿਆਂ ਦੇ ਵਿੱਚ ਆਉਣ ਦੇ ਰਾਹ ਹਾਲੇ ਵੀ ਖੁੱਲ੍ਹੇ ਰੱਖੇ ਗਏ ਨੇ। ਦਿੱਲੀ ਸਰਕਾਰ ਨੇ ਭਾਰਤ ਨੇਪਾਲ ਦੇ ਦਰਮਿਆਨ ਮਜ਼ਬੂਤ ਸੰਬੰਧਾਂ ਨੂੰ ਸੁਖਾਲਾ ਬਣਾਉਣ ਦੇ ਲਈ ਇਸ ਬੱਸ ਸੇਵਾ ਦੇ 2014 ਦੇ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਇਸ ਨੂੰ ਹੁਣ ਬੰਦ ਕੀਤਾ ਗਿਆ ਹੋਵੇ। ਦੱਸ ਦਈਏ ਕਿ ਇਹ ਬੱਸ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚੋਂ ਲੰਘਦੀ ਹੋਈ ਗੋਰਖਪੁਰ ਨੇੜੇ ਸਨੌਲੀ ਚੈੱਕ ਪੋਸਟ ਦੇ ਰਾਹੀਂ ਨੇਪਾਲ ਦੇ ਵਿੱਚ ਦਾਖਲ ਹੁੰਦੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਦੂਜੇ ਸ਼ਹਿਰਾਂ ਦੇ ਨਾਲ ਸੰਪਰਕ ਨੇਪਾਲ ਦੇ ਵਿੱਚ ਹਾਲੇ ਵੀ ਬਣੇ ਹੋਏ ਨੇ।
ਦਿੱਲੀ ਦੀ ਖਬਰ ਸਾਂਝੀ ਹੋ ਕਰੀਏ ਤਾਂ ਬੀਤੇ 24 ਘੰਟਿਆਂ ਦੇ ਵਿੱਚ H1N1 ਦੇ 166 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਸਵਾਈਨ ਫਲੂ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 2612 ਹੋ ਗਈ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਦੇ ਮੁਤਾਬਕ ਇਨਫਲੂਐਂਜ਼ਾ ਏ ਦੇ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3300 ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਨੇ ਇਹ ਜਾਣਕਾਰੀ ਇੰਦਰਾ ਗਾਂਧੀ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਦਿੱਤੀ ਤੇ ਦੱਸਿਆ ਕਿ H1N1 ਮੌਸਮੀ ਇਨਫਲੂਐਂਜ਼ਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਸੂਬਾਈ ਸਰਕਾਰ ਦੀ ਤਰਫ ਤੋਂ ਤਿਆਰੀਆਂ ਕੀਤੀਆਂ ਗਈਆਂ ਨੇ। ਇਹਨਾਂ ਦੀ ਸਮੀਖਿਆ ਦੇ ਲਈ ਹੀ ਉਹਨਾਂ ਦਾ ਇਹ ਦੌਰਾ ਸੀ। ਆਪਣੇ ਦੌਰੇ ਦੌਰਾਨ ਮੰਤਰੀ ਨੇ ਹਸਪਤਾਲ ਦੇ ਫਲੂ ਪ੍ਰਬੰਧਨ ਵਿਵਸਥਾ ਦਾ ਜਾਇਜ਼ਾ ਲਿਆ, ਜਿਸ ਦੇ ਵਿੱਚ ਆਈਸੋਲੇਸ਼ਨ ਬੈਡਜ਼, ਐਮਰਜੈਂਸੀ ਸੇਵਾਵਾਂ, ਜਾਨ ਸੰਬੰਧੀ ਬੁਨਿਆਦੀ ਢਾਂਚਾ, ਇਨਫਰਾਸਟ੍ਰਕਚਰ ਤੇ ਦਵਾਈਆਂ ਦੀ ਉਪਲਬਧਤਾ ਬਾਰੇ ਤੇ ਕਰਮਚਾਰੀਆਂ ਦੀ ਤੈਨਾਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਗੋਆ ਤੋਂ, ਜਿੱਥੇ ਗੋਆ ਮੰਤਰੀ ਮੰਡਲ ਨੇ ਧਰਮ ਤਬਦੀਲੀ ਦੇ ਖਿਲਾਫ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਵਿੱਚ ਹੋਰ ਵੀ ਸਖਤ ਵਿਵਸਥਾਵਾਂ ਤੈਅ ਕੀਤੀਆਂ ਗਈਆਂ ਨੇ। ਉਮਰ ਕੈਦ ਦੀ ਸਜ਼ਾ ਦਾ ਵੀ ਪ੍ਰਸਤਾਵ ਹੈ। ਅਧਿਕਾਰੀਆਂ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਇਹ ਬਿੱਲ ਸੂਬਾ ਵਿਧਾਨ ਸਭਾ ਦੇ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਦਨ ਦੇ ਵਿੱਚ ਪੇਸ਼ ਕੀਤਾ ਜਾਏਗਾ। ਮੌਨਸੂਨ ਸੈਸ਼ਨ ਦੇ ਦੌਰਾਨ ਹੀ ਇਸ ਬਿੱਲ ਦੇ ਵਿੱਚ ਧੱਕੇ, ਦਬਾਅ ਤੇ ਅਨੁਚਿਤ ਪ੍ਰਭਾਵ, ਲਾਲਚ ਜਾਂ ਧੋਖਾਦੇਈ ਦੇ ਨਾਲ ਵਿਆਹ ਕਰਵਾਉਣ ਦੇ ਉੱਤੇ ਕਥਿਤ ਕਾਰਵਾਈ ਹੋਏਗੀ। ਬਿੱਲ ਦੇ ਤਹਿਤ ਮੁਲਜ਼ਮਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਤੋਂ ਇਲਾਵਾ ਘੱਟੋ ਘੱਟ 50,000 ਰੁਪਏ ਤੱਕ ਦੇ ਜੁਰਮਾਨਾ, ਪੀੜਤਾਂ ਨੂੰ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦੇ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਬਿੱਲ 'ਚ ਇਹ ਵੀ ਵਿਵਸਥਾ ਹੈ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਵਿਆਹ ਸਿਰਫ ਧਰਮ ਤਬਦੀਲੀ ਦੇ ਮਕਸਦ ਦੇ ਨਾਲ ਕੀਤਾ ਗਿਆ ਤਾਂ ਅਜਿਹੇ ਵਿਆਹ ਨੂੰ ਨਾਮਨਜ਼ੂਰ ਐਲਾਨਿਆ ਜਾ ਸਕਦਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਵਰਗੇ ਕਈ ਹੋਰਨਾਂ ਸੂਬਿਆਂ ਦੇ ਵਿੱਚ ਪਹਿਲਾਂ ਤੋਂ ਹੀ ਧਰਮ ਤਬਦੀਲੀ ਦੇ ਵਿਰੁੱਧ ਕਾਨੂੰਨ ਲਾਗੂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੀ ਨੈਸ਼ਨਲ ਬੁਸ਼ ਸਮਿਟ ਚੱਲ ਰਿਹਾ, ਉੱਥੋਂ ਖਾਸੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਸਭ ਤੋਂ ਪਹਿਲਾਂ ਖਬਰ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਕੈਂਪੇਨ ਦੇ ਨਾਲ ਜੁੜੀ ਹੋਈ, ਜਿਸ ਦੇ ਵਿੱਚ ਆਸਟ੍ਰੇਲੀਆ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਸੀਟ ਹਾਸਲ ਕਰਨ ਦੇ ਲਈ ਇੱਕ ਮੁਹਿੰਮ ਸ਼ੁਰੂ ਕਰੀ ਬੈਠਾ ਸੀ। ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੌਮਾਂਤਰੀ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਲਈ ਖਾਸੀਆਂ ਕੂਟਨੀਤਕ ਉਪਲਬਧੀਆਂ ਹਾਸਲ ਕੀਤੀਆਂ ਹੋਣਗੀਆਂ। ਕੌਪ ਸਮਿਟ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਰੱਖੀ ਔਰ ਆਸਟ੍ਰੇਲੀਆ ਦੇ ਜਿਹੜਾ ਆਯੋਜਨ ਨੂੰ ਲੈ ਕੇ ਆਸਟ੍ਰੇਲੀਆ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਗਈ। ਆਸੀਆਨ APEC G20 ਦੇ ਵਿੱਚ ਵੀ ਆਸਟ੍ਰੇਲੀਆ ਨੇ ਆਪਣੀ ਗੱਲ ਵਜ਼ਨਦਾਰ ਤਰੀਕੇ ਦੇ ਨਾਲ ਰੱਖੀ ਹੈ। ਪਰ ਇਸ ਦਰਮਿਆਨ ਖਾਸ ਗੱਲ ਇਹ ਹੋਏਗੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹੁਣ ਜਨਰਲ ਅਸੈਂਬਲੀ ਸੈਸ਼ਨ ਜਿਹੜਾ ਸੰਯੁਕਤ ਰਾਸ਼ਟਰ ਦਾ ਯਾਨੀ ਯੂਨਾਈਟਿਡ ਨੇਸ਼ਨ ਦਾ, ਉਹ ਲਗਾਤਾਰ ਦੂਸਰੀ ਵਾਰ ਉਸ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਔਰ ਆਸਟ੍ਰੇਲੀਆ ਦੀ ਦਾਅਵੇਦਾਰੀ ਨੂੰ ਪੇਸ਼ ਕਰਨਗੇ। ਸਾਲ 2029-30 ਦੇ ਲਈ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੇ ਵਾਸਤੇ ਜਿਹੜੀ ਇੱਕ ਨੌਨ ਪਰਮਾਨੈਂਟ ਸੀਟ ਹੈ ਉਸ ਦੇ ਲਈ ਆਸਟ੍ਰੇਲੀਆ ਦੀ ਦਾਅਵੇਦਾਰੀ ਪੇਸ਼ ਕੀਤੀ ਜਾਣੀ ਹੈ। ਉੱਥੇ ਇੰਡਸਟਰੀ ਮਿਨਿਸਟਰ ਟਿਮ ਆਇਰਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਦੀ ਉਸ ਜਿਹੜੀ ਬਿਆਨ ਸੀ ਕਿ ਰਿਫਿਊਜੀ ਇਨਟੇਕ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ, ਉਸ ਦਾ ਬਚਾਅ ਕੀਤਾ ਗਿਆ। ਹਾਲਾਂਕਿ ਕੱਲ੍ਹ ਦੇ ਦਿਨ, ਮਾਫ ਕਰਨਾ, ਇਸ ਤੋਂ ਇੱਕ ਦਿਨ ਪਹਿਲਾਂ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਕਹਿ ਚੁੱਕੇ ਸੀ ਕਿ ਆਸਟ੍ਰੇਲੀਆ 'ਚ ਜਿਹੜਾ ਮੌਜੂਦਾ ਰਿਫਿਊਜੀ ਇਨਟੇਕ ਹੈ ਯਾਨੀ ਰਿਫਿਊਜੀਆਂ ਦੇ ਆਸਟ੍ਰੇਲੀਆ 'ਚ ਦਾਖਲਾ ਹੋਣ ਦੀ ਜਿਹੜੀ ਗਿਣਤੀ ਉਹ 20,000 ਸਾਲਾਨਾ, ਉਸ ਨੂੰ ਘੱਟ ਕਰਕੇ 13,750 ਕਰ ਦਿੱਤਾ ਜਾਏਗਾ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁਸ਼ ਸਮਿਟ ਦੇ ਦਰਮਿਆਨ ਇਹ ਗੱਲ ਕਹਿ ਦਿੱਤੀ ਕਿ ਸਾਲਾਨਾ ਰਿਫਿਊਜੀ ਇਨਟੇਕ ਉਸ ਨੂੰ ਘੱਟ ਨਹੀਂ ਕੀਤਾ ਜਾਏਗਾ, ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਅਜਿਹੇ 'ਚ ਨਿਊਜ਼ 24 ਦੇ ਉੱਤੇ ਗੱਲ ਕਰਦੇ ਹੋਏ ਟਿਮ ਆਇਰਸ ਨੇ ਕਿਹਾ ਕਿ ਲੇਬਰ ਦੀ ਜਿਹੜੀ ਰਿਫਿਊਜੀਆਂ ਦੀ ਲੈ ਕੇ ਇੱਕ ਗਿਣਤੀ ਹੈ ਉਹ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗਿਣਤੀ ਦੇ ਨਾਲ ਹੀ ਮਿਲਦੀ ਰੱਖੀ ਜਾਏਗੀ। ਯਾਨੀ ਕਿ ਜੇਕਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘੱਟ ਕੀਤਾ ਜਾ ਰਿਹਾ ਆਸਟ੍ਰੇਲੀਆ 'ਚ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਉਸ ਦੇ ਅਸਰ ਦੂਸਰੇ ਵੀਜ਼ਾ ਕੈਟਾਗਰੀਆਂ ਦੇ ਉੱਤੇ ਵੀ ਪੈਣਗੇ ਜਾਂ ਪ੍ਰਵਾਸ ਦਾਖਲਿਆਂ ਦੇ ਉੱਤੇ ਵੀ ਪੈਣਗੇ। ਇਸ ਦਰਮਿਆਨ ਲਿਬਰਲ ਨੈਸ਼ਨਲ ਗੱਠਜੋੜ ਤੋਂ ਵੀ ਉਹਨਾਂ ਦੀ ਪੋਲਿਸੀ ਪੁੱਛਿਆ ਜਾ ਰਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਕੀ ਇਸ ਮਾਮਲੇ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸੇ ਹੀ ਜਿਹੜਾ ਇਨਟੇਕ ਨੂੰ ਜਾਰੀ ਰੱਖਣਾ ਚਾਹੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਰਿਫਿਊਜੀ ਇਨਟੇਕ ਦੀ ਮੌਜੂਦਾ ਗਿਣਤੀ 20,000 ਤੋਂ ਘੱਟ ਕਰਨਾ ਚਾਹੁੰਦੇ ਨੇ ਜਾਂ ਫਿਰ ਇਸ ਨੂੰ ਇੰਨਾ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ। ਇਸ ਦੇ ਵਾਸਤੇ ਆਪਣੇ ਸਾਰੇ ਵਿਕਲਪ ਫਿਲਹਾਲ ਖੁੱਲ੍ਹੇ ਰੱਖੇ ਹੋਏ ਨੇ।
ਲਿਬਰਲ ਨੈਸ਼ਨਲ ਗਠਜੋੜ ਨੇ ਹਾਲੇ ਤੱਕ ਆਪਣੀ ਪ੍ਰਵਾਸ ਦੇ ਕੁੱਲ ਪ੍ਰਵਾਸ ਦੇ ਦਾਖਲੇ ਦੀ ਗਿਣਤੀ ਕਿੰਨੀ ਹੈ ਉਸ ਨੂੰ ਵੀ ਜ਼ਾਹਰ ਨਹੀਂ ਕੀਤਾ। ਦੱਸ ਦਈਏ ਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਟੌਨੀ ਬਰਕ ਦੀ ਤਰਫ ਤੋਂ ਦੇਸ਼ ਨੂੰ ਸੰਬੋਧਨ ਕੀਤਾ ਜਾਣਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣੇ ਸੀ, ਪਰ ਲੇਬਰ ਪਾਰਟੀ ਦੀ ਆਉਣ ਵਾਲੇ ਸਾਲਾਂ ਦੇ ਵਾਸਤੇ ਪ੍ਰਵਾਸ ਨੀਤੀ ਕੀ ਹੋਏਗੀ ਉਸ ਭਾਸ਼ਣ ਨੂੰ ਉਸ ਵਕਤ ਰੱਦ ਕਰ ਦਿੱਤਾ ਗਿਆ ਸੀ, ਜਿਸ ਦਾ ਖਾਸੀ ਚਰਚਾ ਵੀ ਹੋਈ ਸੀ, ਖਾਸਾ ਰੌਲਾ ਵੀ ਪਿਆ ਸੀ। ਪਰ ਇਸ ਦਰਮਿਆਨ ਹੁਣ ਜਿਹੜੀ ਲਿਬਰਲ ਪਾਰਟੀ ਹੈ ਉਹ ਇਹੀ ਉਮੀਦ ਲਗਾ ਕੇ ਬੈਠੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਾਂ ਟੌਨੀ ਬਰਕ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਬਾਰੇ ਐਲਾਨ ਕਰ ਦਿੰਦੇ ਨੇ, ਉਸੇ ਤੋਂ ਬਾਅਦ ਲਿਬਰਲ ਨੈਸ਼ਨਲ ਗਠਜੋੜ ਆਪਣੇ ਪੱਤੇ ਖੋਲ੍ਹੇ ਤਾਂ ਬਿਹਤਰ ਹੋਏਗਾ। ਉੱਥੇ ਹਿਊਮੈਨੀਟੇਰੀਅਨ ਵੀਜ਼ਾ ਦੇ ਵਿੱਚ ਇਸ ਤਬਦੀਲੀ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਹੋਰ ਵੀ ਕਈ ਮਸਲਿਆਂ ਦੇ ਉੱਤੇ ਬੁਸ ਸਮਿਟ ਦੇ ਵਿੱਚ ਬਹਿਸ ਬਸਾਈਆਂ ਹੋ ਰਹੀਆਂ ਨੇ, ਜਿੱਥੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਕਾਮਨਵੈਲਥ ਸਰਕਾਰ ਦੇ ਉੱਤੇ ਆਪਣੇ ਰੂਲ ਯਾਨੀ ਕਿ ਨਿਯਮ ਤਬਦੀਲੀ ਕਰਵਾ ਕੇ ਡੇਟਾ ਸੈਂਟਰ ਨੂੰ 100% ਰਿਨਿਊਬਲ ਐਨਰਜੀ ਤੋਂ ਇਲਾਵਾ ਐਨਰਜੀ ਵਰਤਣ ਦੇ ਲਈ ਜਿਹੜਾ ਇੱਕ ਬਿੱਲ ਸੀ ਉਸ ਦੇ ਉੱਤੇ ਮਨਾ ਚੁੱਕੇ ਨੇ। ਇਹ ਗੱਲ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਕਾਮਨਵੈਲਥ ਆਪਣੇ ਵਿਕਲਪਾਂ ਦੇ ਉੱਤੇ ਵਿਚਾਰ ਕਰ ਰਹੀ ਹੈ, ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਨੇ ਆਪਣੀ ਗੱਲ ਰੱਖੀ ਸੀ। ਕ੍ਰਿਸ ਬੋਵਨ ਇਹ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿਹੜੇ ਵੀ ਡੇਟਾ ਸੈਂਟਰ ਅਲੱਗ ਅਲੱਗ ਸੂਬਿਆਂ 'ਚ ਖੋਲ੍ਹੇ ਜਾਣਗੇ ਉਸ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਹੈ ਉਹ ਫੋਸਿਲ ਫਿਊਲ ਦੇ ਨਾਲ ਤਿਆਰ ਹੋਣ ਵਾਲੀ ਬਿਜਲੀ ਅਤੇ ਰਿਨਿਊਬਲ ਐਨਰਜੀ ਦੋਹਾਂ ਦੇ ਉੱਤੇ ਨਿਰਭਰ ਕਰੇਗੀ। ਦੋਹਾਂ ਦੇ ਨਾਲ ਹੀ ਜਿਹੜੇ ਡੇਟਾ ਸੈਂਟਰਸ ਚਲਾਏ ਜਾਣਗੇ, ਜਦਕਿ ਕੁਇਨਜ਼ਲੈਂਡ ਦਾ ਕਹਿਣਾ ਸੀ ਕਿ ਰਿਨਿਊਬਲ ਐਨਰਜੀ ਯਾਨੀ ਕਿ ਨਵਿਆਨਯੋਗ ਊਰਜਾ ਦੇ ਜਿਹੜੇ ਪੈਦਾ ਕਰਨ ਦੇ ਸਰੋਤ ਨੇ ਉਹਨਾਂ ਦਾ ਅਧਿਕਾਰ ਖੇਤਰ ਸਿਰਫ ਸੂਬਾਈ ਹੱਥਾਂ ਦੇ ਵਿੱਚ ਹੀ ਹੋਵੇ। ਉੱਥੇ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਹੁਣ ਹੋਬਾਰਟ ਪ੍ਰਾਈਵੇਟ ਹੋਸਪਿਟਲ ਦੀ ਸੇਲ ਕਲੇਵਰੀ ਹੈਲਥ ਕੇਅਰ ਨੂੰ ਦੇਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤੇ ਨੇ ਅਤੇ ਭਵਿੱਖ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਦੱਸ ਦਈਏ ਕਿ ਹੋਬਾਰਟ ਪ੍ਰਾਈਵੇਟ ਹੋਸਪਿਟਲ ਦੀ ਸੇਲ ਦੇ ਦਰਮਿਆਨ ਹੀ ਇਹ ਵੀ ਗੱਲ, ਹਾਲਾਂਕਿ ACCC ਦੀ ਤਰਫ ਤੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੈਥੋਲਿਕ ਸੰਸਥਾ ਕਲੇਵਰੀ ਹੈਲਥ ਕੇਅਰ ਨੂੰ ਜੇਕਰ ਇਸ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਉੱਥੇ ਜੈਂਡਰ ਅਫਰਮਿੰਗ ਕੇਅਰ ਜਾਂ ਸਰਜੀਕਲ ਟਰਮੀਨੇਸ਼ਨਸ ਜਾਂ ਇਸ ਕਿਸਮ ਦੇ ਹੋਰ ਜਿਹੜੇ ਫਰਟੀਲਿਟੀ ਦੇ ਨਾਲ ਜੁੜੇ ਹੋਏ ਟ੍ਰੀਟਮੈਂਟਸ ਨੇ ਉਹ ਨਹੀਂ ਹੋਣਗੇ। ਕਲੇਵਰੀ ਹੈਲਥ ਕੇਅਰ ਦੀ ਤਰਫ ਤੋਂ ਇਸ ਕਿਸਮ ਦਾ ਦਾਅਵਾ ਪਹਿਲਾਂ ਹੀ ਕੀਤਾ ਗਿਆ ਸੀ। ਹੋਬਾਰਟ ਪ੍ਰਾਈਵੇਟ ਹੋਸਪਿਟਲ ਵੈਸੇ ਬਿਲਕੁਲ ਹੋਬਾਰਟ ਦੇ ਮੇਨ ਪਬਲਿਕ ਹੋਸਪਿਟਲ ਰੋਇਲ ਹੋਬਾਰਟ ਹੋਸਪਿਟਲ ਦੇ ਨਾਲ ਮੌਜੂਦ ਹੈ। ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਇਲਾਜ ਕਰਾਉਂਦੇ ਨੇ, ਗਰਭਵਤੀ ਮਹਿਲਾਵਾਂ ਇੱਥੇ ਪਹੁੰਚਦੀਆਂ ਨੇ, ਮਾਪੇ ਇੱਥੇ ਆ ਕੇ ਜੈਂਡਰ ਅਫਰਮੇਸ਼ਨ ਟੈਸਟ ਵੀ ਕਰਵਾਉਂਦੇ ਨੇ, ਔਰ ਇਸ ਤੋਂ ਇਲਾਵਾ ਸਰਜੀਕਲ ਟਰਮੀਨੇਸ਼ਨਸ ਹੁੰਦੀਆਂ ਨੇ ਯਾਨੀ ਕਿ ਗਰਭ ਨੂੰ ਗਿਰਾਇਆ ਜਾਂਦਾ ਹੈ, ਵਾਲੰਟਰੀ ਅਸਿਸਟਿਡ ਡਾਇੰਗ, ਫਰਟੈਲਿਟੀ ਟ੍ਰੀਟਮੈਂਟ, IVF, ਇਹ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ ਨੇ। ਪਰ ਕੈਥੋਲਿਕ ਧਰਮ ਨੂੰ ਮੰਨਣ ਵਾਲੀ ਇਹ ਸੰਸਥਾ ਜਿਹੜੀ ਕਿ ਸਿਹਤ ਸੈਕਟਰ ਦੇ ਵਿੱਚ ਵੀ ਹੈ, ਇਹਨਾਂ ਦਾ ਕਹਿਣਾ ਹੈ ਕਿ ਇਹ ਈਸਾਈ ਮਤ ਤੋਂ ਬਿਲਕੁਲ ਉਲਟ ਵਿਚਾਰ ਨੇ, ਇਹਨਾਂ ਨੂੰ ਹਸਪਤਾਲ ਦੇ ਘੇਰੇ ਦੇ ਅੰਦਰ ਤਾਂ ਘੱਟੋ ਘੱਟ ਨਹੀਂ ਹੋਣ ਦਿੱਤਾ ਜਾਏਗਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਹਾਕੀ ਦੇ ਲਈ ਆਸਟ੍ਰੇਲੀਆ ਦੇ ਵਾਸਤੇ ਮਾੜੀ ਖਬਰ, ਜਿੱਥੇ ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਦਾ ਸਫ਼ਰ ਤਾਂ ਖਿਤਾਬੀ ਦੌੜ ਦੇ ਵਾਸਤੇ ਪਹਿਲਾਂ ਹੀ ਮੁੱਕ ਗਿਆ ਸੀ, ਪਰ ਹੁਣ ਜਿਹੜਾ ਇੱਕ ਟੀਮ ਦੀ ਤਰਫ ਤੋਂ ਅਰਜਨਟੀਨਾ ਦੇ ਨਾਲ ਸੈਮੀਫਾਈਨਲ ਖੇਡਿਆ ਜਾਣਾ ਸੀ ਉਸ ਦੇ ਵਿੱਚ ਅਰਜਨਟੀਨਾ ਦੇ ਹੱਥੋਂ ਹਾਰ ਆਸਟ੍ਰੇਲੀਆ ਨੂੰ ਮਿਲੀ ਹੈ। 40 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੀਮ ਸੈਮੀਫਾਈਨਲ ਤੋਂ ਪਹਿਲਾਂ ਹੀ ਜਿਹੜੀ ਹੈ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ ਹੋਵੇ। ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਦਾ ਸੁਪਨਾ ਇੱਥੇ ਹੀ ਖਤਮ ਹੋ ਗਿਆ। ਦੱਸ ਦਈਏ ਕਿ ਆਸਟ੍ਰੇਲੀਆ 1-0 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਹਾਰ ਗਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ।

0: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September. Written and directed by

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-8126.
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September. ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਭੈਣ ਭਰਾ ਅਕਸਰ ਬਚਪਨ ਦੀਆਂ ਖੇਡਾਂ ਜਵਾਨੀ ਦੇ ਵਿੱਚ ਹੋ ਕੇ ਯਾਦ ਕਰਦੇ ਨੇ ਜਦੋਂ ਇੱਕ ਦੂਜੇ ਤੋਂ ਅੱਡ ਹੁੰਦੇ ਨੇ ਭੈਣਾਂ ਵਿਆਹੀਆਂ ਜਾਂਦੀਆਂ ਨੇ ਜਾਂ ਫਿਰ ਅੱਜ ਕੱਲ੍ਹ ਦੇ ਸੰਦਰਭ ਦੇ ਵਿੱਚ ਜਿਵੇਂ ਦੁਨੀਆ ਬਦਲ ਰਹੀ ਹੈ ਕਿ ਭਰਾ ਵੀ ਕਈ ਵਾਰ ਭੈਣਾਂ ਤੋਂ ਦੂਰ ਚਲੇ ਜਾਂਦੇ ਨੇ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਹੋਣ ਲਈ ਚਾਹੇ ਨੌਕਰੀ ਦੇ ਸਿਲਸਿਲੇ 'ਚ ਚਾਹੇ ਕਿਵੇਂ ਨਾ ਕਿਵੇਂ ਉਦੋਂ ਅਕਸਰ ਇਸ ਕਿਸਮ ਦੇ ਗੀਤ ਜਿਹੜੇ ਨੇ ਯਾਦ ਆਉਂਦੇ ਨੇ ਪਰ ਇਸ ਕਿਸਮ ਦੇ ਗੀਤ ਉਦੋਂ ਵੀ ਯਾਦ ਆਉਂਦੇ ਨੇ ਜਦੋਂ ਰੱਖੜੀ ਦਾ ਤਿਉਹਾਰ ਨੇੜੇ ਆ ਜਾਂਦਾ ਸਾਉਣ ਮਹੀਨੇ ਦੀ ਪੁੰਨਿਆ ਰਕਸ਼ਾ ਬੰਧਨ ਜਿਹੜਾ ਹੈਗਾ ਉਹ ਮਨਾਇਆ ਜਾਂਦਾ ਰਾਖੀ ਰੱਖੜੀ ਜੋ ਮਰਜ਼ੀ ਤੁਸੀਂ ਇਸ ਨੂੰ ਕਹਿ ਲਓ ਔਰ ਰੱਖਿਆ ਸੁੱਤਰ ਜਾਂ ਰੱਖੜੀ ਦਾ ਇੱਕ ਉਹ ਧਾਗਾ ਉਹ ਸਿਰਫ ਇੱਕ ਧਾਗਾ ਨਹੀਂ ਹੈ ਉਹਦੇ ਵਿੱਚ ਇੱਕ ਪਰੰਪਰਾ ਤੁਰੀ ਆ ਰਹੀ ਹੈ ਉਹਦੇ ਵਿੱਚ ਇੱਕ ਸੱਭਿਆਚਾਰ ਤੁਰੇ ਆ ਰਿਹਾ ਉਹਦੇ 'ਚ ਇੱਕ ਭਰੋਸਾ ਹੁੰਦਾ ਔਰ ਉਹਦੇ ਵਿੱਚ ਇੱਕ ਪੂਰੀ ਦੀ ਪੂਰੀ ਜਿਹੜੀ ਤੁਹਾਡੀ ਕੁਣਬੇ ਦੀ ਇੱਕ ਸ਼ਾਨ ਹੈਗੀ ਹੈ ਇੱਕ ਇੱਜ਼ਤ ਹੈਗੀ ਹੈ ਉਹ ਬੰਨੀ ਹੋਈ ਹੁੰਦੀ ਹੈ ਭੈਣਾਂ ਭਰਾਵਾਂ ਦਾ ਤਿਉਹਾਰ ਹੁੰਦਾ ਪਰ ਇਸ ਤਿਉਹਾਰ ਦੀ ਇਤਿਹਾਸਕ ਮਹੱਤਵਤਾ ਕੀ ਹੈ ਇਸ ਤਿਉਹਾਰ ਦਾ ਇਤਿਹਾਸਕ ਸੰਦਰਭ ਕੀ ਹੈਗਾ ਉਸ ਕੰਟੈਕਸਟ ਨੂੰ ਵੀ ਅੱਜ ਦੇ ਦਿਨ ਜਾਣਾਂਗੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਸਭ ਤੋਂ ਪਹਿਲਾਂ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜਿਹੜੇ ਇਸ ਸ਼ੋਅ ਨੂੰ ਕਰਦੇ ਨੇ ਅਤੇ ਦੱਸਦੇ ਨੇ ਸਾਰੀਆਂ ਗੱਲਾਂ ਬਾਤਾਂ ਔਰ ਪੰਜਾਬ ਪੰਜਾਬੀਅਤ ਦੇ ਨਾਲ ਜੁੜੀ ਹੋਈ ਗੱਲ ਕਰਦੇ ਨੇ ਪੰਜਾਬ ਦੇ ਵਿੱਚ ਰੱਖੜ ਪੁੰਨਿਆ ਦਾ ਤਿਉਹਾਰ ਵੀ ਤਿਉਹਾਰ ਤਾਂ ਨਹੀਂ ਕਹਿ ਲਈਏ ਮੇਲਾ ਕਹਿ ਲਈਏ ਬਾਬੇ ਬਕਾਲੇ ਦਾ ਉਹ ਵੀ ਬੜਾ ਮਸ਼ਹੂਰ ਹੁੰਦਾ ਉਹਦਾ ਵੀ ਇੱਕ ਜ਼ਿਕਰ ਜ਼ਰੂਰ ਕਰਾਂਗੇ ਪਰ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਭਾਜੀ ਜੀ ਆਇਆਂ ਨੂੰ ਜੀ ਕੀ ਹਾਲ ਚਾਲ ਨੇ
1: ਬਹੁਤ ਬਹੁਤ ਸ਼ੁਕਰੀਆ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਦਾ ਜਿਹੜਾ ਹੈ ਮੈਂ ਸਵਾਗਤ ਵੀ ਕਰਦਾ ਨਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਵੀ ਵੱਲੋਂ ਤੇ ਆਪਾਂ ਜਿਸ ਤਰ੍ਹਾਂ ਤੁਸੀਂ ਸ਼ੁਰੂ ਗੱਲ ਕੀਤੀ ਕਿ ਅੱਜ ਜਿਹੜਾ ਹੈਗਾ ਆਪਾਂ ਗੱਲਬਾਤ ਕਰਨੀ ਹੈ ਰਾਖੀ ਦੇ ਤਿਉਹਾਰ ਦੇ ਸਾਡੇ ਇੱਥੇ ਸਾਡੇ ਕੈਲੰਡਰ ਦੇ ਮੁਤਾਬਕ ਜੰਤਰੀ ਦੇ ਮੁਤਾਬਕ ਜੋ ਸਾਵਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਤੇ ਇਹਦੇ ਤੇ ਆਪਾਂ ਕਿਸ ਤਰ੍ਹਾਂ ਆਪਾਂ ਇਹ ਚਰਚਾ ਕਰਨੀ ਹੈ ਇਹ ਤਾਂ ਹੁਣ ਤੁਸੀਂ ਦੱਸੋਗੇ
0: ਦੇਖੋ ਅੱਜ ਜਦੋਂ ਇਹ ਅਸੀਂ ਪ੍ਰੋਗਰਾਮ ਨੂੰ ਕਰ ਰਹੇ ਹਾਂ ਅੱਜ ਇੱਥੇ ਨੇਪਾਲ ਤੋਂ ਬੜੇ ਮਾੜੀ ਖਬਰ ਆਈ ਹੈ ਹੜ੍ਹਾਂ ਦੀ ਨੇਪਾਲ ਦੇ ਵਿੱਚ ਵੀ ਇਹ ਮਨਾਇਆ ਜਾਂਦਾ ਭਾਰਤ 'ਚ ਵੀ ਮਨਾਇਆ ਜਾਂਦਾ ਪਰ ਇਹ ਉੱਤਰੀ ਭਾਰਤ ਦੇ ਲਈ ਖਾਸ ਤੌਰ ਦੇ ਉੱਤੇ ਇੱਕ ਇਹਦਾ ਇੱਕ ਸੰਦਰਭ ਹੈਗਾ ਇਹਦੀਆਂ ਆਪਣੀਆਂ ਕਹਾਣੀਆਂ ਹੈਗੀਆਂ ਰੱਖੜੀ ਦੇ ਤਿਉਹਾਰ ਦੀਆਂ ਅਲੱਗ ਅਲੱਗ ਕਹਾਣੀਆਂ ਇਹਦੀਆਂ ਇਹਨਾਂ ਦਾ ਜ਼ਿਕਰ ਮਿਲਦਾ ਹੈਗਾ ਸਾਡੇ ਪੁਰਾਣਿਆਂ ਗ੍ਰੰਥਾਂ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈਗਾ ਕਿ ਇੰਦਰ ਅਤੇ ਸ਼ਚੀ ਦੀ ਇੱਕ ਕਥਾ ਹੈਗੀ ਹੈ ਦੇਵਤਿਆਂ ਅਤੇ ਜਿਹੜਾ ਰਾਕਸ਼ਸਾਂ ਦਾ ਇੱਕ ਜੰਗ ਹੋਈ ਸੀ ਉਸ ਦੇ ਵਿੱਚ ਫਿਰ ਦੇਵੀ ਕਿਸ ਤਰੀਕੇ ਦੇ ਨਾਲ ਜਿਹਨੂੰ ਇੰਦਰਾਨੀ ਕਹਿ ਲੈਂਦੇ ਹਾਂ ਇੰਦਰ ਦੀ ਪਤਨੀ ਜਿਹਨੂੰ ਸ਼ਚੀ ਕਿਹਾ ਜਾਂਦਾ ਉਹਨੇ ਕਿਸ ਤਰੀਕੇ ਦੇ ਨਾਲ ਇੱਕ ਧਾਗਾ ਬੰਨ੍ਹ ਕੇ ਅਤੇ ਉਸ ਵਕਤ ਉਸ ਸਮੇਂ ਆਪਣੇ ਪਤੀ ਦੀ ਅਤੇ ਹੋਰਨਾਂ ਦੇਵਤਿਆਂ ਦੀ ਰੱਖਿਆ ਕੀਤੀ ਸੀਗੀ ਤੋ ਉਹ ਜਿਹੜਾ ਇੱਕ ਕਹਾਣੀਆਂ ਨੇ ਇਸ ਕਿਸਮ ਦੀਆਂ ਅਸੀਂ ਅਕਸਰ ਸੁਣਦੇ ਹੈਗੇ ਹਾਂ ਪਰ ਰੱਖੜੀ ਦਾ ਤਿਉਹਾਰ ਜਿਹੜਾ ਉਹ ਇੱਕ ਗੱਲ ਜ਼ਰੂਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਮੈਨੂੰ ਬੜੀ ਸੁਣਨ ਨੂੰ ਮਿਲਦੀ ਹੈ ਜੀ ਰੱਖੜੀ ਕਿਸੇ ਧਰਮ ਦਾ ਤਿਉਹਾਰ ਤਾਂ ਹੈ ਨਹੀਂ ਵੈਸੇ ਕਿਉਂਕਿ ਭੈਣ ਭਰਾਵਾਂ ਦਾ ਤਿਉਹਾਰ ਹੈ ਅਤੇ ਭੈਣ ਭਰਾਵਾਂ ਨੂੰ ਧਰਮ ਦੇ ਵਿੱਚ ਤਾਂ ਨਹੀਂ ਬੰਨ੍ਹ ਕੇ ਦੇਖਿਆ ਜਾ ਸਕਦਾ ਪਰ ਸੋਸ਼ਲ ਮੀਡੀਆ 'ਤੇ ਬੜੀ ਸੁੰਗੜੀ ਸੋਚ ਦੇ ਜਿਹੜੇ ਲੋਕ ਹੈਗੇ ਨੇ ਉਹ ਇਸ ਨੂੰ ਕਿਸੇ ਇੱਕ ਫਿਰਕੇ ਤੱਕ ਜੋੜ ਕੇ ਰੱਖ ਲੈਂਦੇ ਨੇ ਕਿ ਨਹੀਂ ਜੀ ਇਹ ਪੰਜਾਬ ਦਾ ਤਿਉਹਾਰ ਨਹੀਂ ਹੈਗਾ ਇਹ ਉੱਤਰ ਪ੍ਰਦੇਸ਼ ਦਾ ਤਿਉਹਾਰ ਹੈ ਨੇਪਾਲ ਦਾ ਤਿਉਹਾਰ ਹੈ ਅਤੇ ਉਸ ਕਿਸਮ ਦੀਆਂ ਵੀ ਕਹਾਣੀਆਂ ਆਉਂਦੀਆਂ ਇੱਕ ਤਾਂ ਉਹ ਗੱਲ ਆਪਾਂ ਕਰਨੀ ਹੈ ਉਹ ਚਾਹੇ ਉੱਥੋਂ ਸ਼ੁਰੂ ਕਰ ਲਿਓ ਦੂਸਰਾ ਇਸ ਤਿਉਹਾਰ ਦੇ ਨਾਲ ਬੜੀਆਂ ਪੁਰਾਣੀਆਂ ਸਟੋਰੀਆਂ ਚੱਲਦੀਆਂ ਆ ਰਹੀਆਂ ਜਦੋਂ ਸੁਤੰਤਰਤਾ ਦਾ ਜਦੋਂ ਆਜ਼ਾਦੀ ਦਾ ਇੱਕ ਸੰਗਰਾਮ ਵੀ ਚੱਲ ਰਿਹਾ ਸੀ ਭਾਰਤ ਦੇ ਵਿੱਚ ਇੱਕ ਸੰਘਰਸ਼ ਵੀ ਚੱਲ ਰਿਹਾ ਸੀ ਉਸ ਵਕਤ ਵੀ ਜਿਹੜੀਆਂ ਅਕਸਰ ਇਹ ਕਹਿ ਦਿੰਦੇ ਹਾਂ ਅਸੀਂ ਕਿ ਸਾਡੀਆਂ ਉਹਨਾਂ ਕਹਾਣੀਆਂ ਦੇ ਵਿੱਚ ਉਹ ਬੀਬੀਆਂ ਗਾਇਬ ਹੈ ਉਹ ਗਾਇਬ ਨਹੀਂ ਹੈਗੀਆਂ ਉਹਨਾਂ ਦੀਆਂ ਰੱਖੜੀ ਦੇ ਦਿਨਾਂ ਦੇ ਵਿੱਚ ਬੜੀਆਂ ਕਹਾਣੀਆਂ ਹੁੰਦੀਆਂ ਸੀਗੀਆਂ ਕਿ ਰੱਖੜੀ ਬੰਨ੍ਹ ਕੇ ਆਪਣੇ ਭਰਾਵਾਂ ਨੂੰ ਭੇਜਦੀਆਂ ਹੁੰਦੀਆਂ ਸੀ ਕਿ ਜਾਓ ਆਡਾ ਲੈ ਕੇ ਆਓ ਗੋਰਿਆਂ ਦੇ ਨਾਲ ਅਤੇ ਇਸ ਕਿਸਮ ਦੀਆਂ ਵੀ ਬੜੀਆਂ ਕਹਾਣੀਆਂ ਉਹ ਸ਼ਾਇਦ ਨਾ ਸੁਣੀਆਂ ਹੋਣ ਉਹ ਅਲੱਗ ਗੱਲ ਹੈਗੀ ਪਰ ਉਦੋਂ ਕੋਈ ਪੰਜਾਬ ਉਦੋਂ ਕੋਈ ਸਿੱਖ ਹਿੰਦੂ ਮੁਸਲਮਾਨ ਇੱਦਾਂ ਦੇਖਿਆ ਨਹੀਂ ਸੀ ਜਾਂਦਾ ਸਾਰੇ ਹੀ ਮਨਾ ਰਹੇ ਸੀਗੇ ਸੋ ਇਹਦੇ 'ਚ ਇੱਕ ਪੁਰਾਣੀ ਵੀ ਜਿਹੜੀ ਇੱਕ ਕਹਾਣੀਆਂ ਜੁੜਦੀਆਂ ਆ ਰਹੀਆਂ ਨੇ ਅਤੇ ਮੌਜੂਦਾ ਦੌਰ ਦੇ ਵਿੱਚ ਵੀ ਰੱਖੜੀ ਕਿਸ ਤਰੀਕੇ ਦੇ ਨਾਲ ਬਦਲ ਰਿਹਾ ਉਹ ਦੋਵੇਂ ਜਿਹੜੇ ਸਿਲਸਿਲੇ ਉਹ ਸਾਂਝੇ ਕਰਨੇ ਚਾਹੁੰਦੇ ਆਪਾਂ ਅੱਜ ਦੇ ਦਿਨ
1: ਦੇਖੋ ਗੌਤਮ ਜੀ ਤੁਸੀਂ ਜਿਹੜੀ ਗੱਲ ਕੀਤੀ ਪਹਿਲਾਂ ਭੂਮਿਕਾ ਇਹਦੀ ਬੰਨੀ ਉਦੋਂ ਵੀ ਤੇ ਹੁਣ ਬਾਅਦ ਦੇ ਵਿੱਚ ਵੀ ਅਸਲ ਦੇ ਵਿੱਚ ਜਿਹੜੇ ਸਾਡੇ ਇਹ ਤਿਉਹਾਰ ਨੇ ਇਹ ਤਾਂ ਖੈਰ ਆਦਿਕਾਲ ਤੋਂ ਚੱਲਦੇ ਆ ਰਹੇ ਆ ਜਾਂ ਸਨਾਤਨ ਯੁਗ ਤੋਂ ਆਪਾਂ ਕਹਿ ਸਕਦੇ ਹਾਂ ਚੱਲਦੇ ਆ ਰਹੇ ਆ ਤੇ ਪਰ ਇਹਨੂੰ ਫਿਰ ਜਦੋਂ ਅਸੀਂ ਕਿਤੇ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਇਹਨੂੰ ਕਿਸੇ ਪੂਜਾ ਪਾਠ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਕੁਦਰਤੀ ਤੌਰ ਤੇ ਕਿ ਇਹ ਇਸ ਪਾਸੇ ਨੂੰ ਜਿਹੜੀ ਉਹ ਗੱਲ ਤੁਰਦੀ ਹੈ। ਦੂਜਾ ਕਾਰਨ ਇਹ ਵੀ ਹੈ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਪ੍ਰਭਾਵ ਹੈ ਜਿਹੜਾ ਹੈ ਆਮ ਲੋਕਾਂ ਦੇ ਵਿੱਚ ਕਹਿ ਲਓ ਤੇ ਜਾਂ ਫਾਲੋਅਰਸ ਦੇ ਵਿੱਚ ਕਹਿ ਲਓ, ਸੰਗਤ ਦੇ ਵਿੱਚ ਕਹਿ ਲਓ, ਉਹ ਜਿਹੜੇ ਧਰਮ ਗੁਰੂ ਨੇ ਤੇ ਜਾਂ ਉਸ ਤਰ੍ਹਾਂ ਦੇ ਗੌਡਮੈਨ ਨੇ ਜਿਹੜੇ, ਉਹਨਾਂ ਦਾ ਜ਼ਿਆਦਾ ਅਸਰ ਹੁੰਦਾ, ਉਹਨਾਂ ਦੀ ਗੱਲ ਦਾ ਵੀ ਜ਼ਿਆਦਾ ਅਸਰ ਹੁੰਦਾ। ਜਿਹੜੀ ਤੁਸੀਂ ਗੱਲ ਕੀਤੀ ਆਪਾਂ ਉੱਥੇ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਹੈ ਕਿਸੇ ਤਿਉਹਾਰ ਨੂੰ ਕਿੱਦਾਂ ਦੀ ਜਿਹੜੀ ਉਹ ਰੰਗਤ ਜਿਹੜੀ ਉਹ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਹੁਣ ਜਿਹੜਾ ਹੈਗਾ ਇਧਰੋਂ ਤੀਆਂ ਵੀ ਚੱਲ ਰਹੀਆਂ ਨੇ ਕਿਉਂਕਿ ਉਹ ਤੀਆਂ ਅੱਜ ਖਤਮ ਹੋ ਜਾਣੀਆਂ ਨੇ। ਅੱਜ ਸਾਵਣ ਮਹੀਨੇ ਦੀ ਦਾ ਜਿਹੜਾ ਦੂਜਾ ਪੱਖ ਹੈ, ਚਾਨਣਾ ਪੱਖ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਸ ਪੱਖ ਦਾ ਜਿਹੜਾ ਹੈਗਾ ਅੱਜ ਜਿਹਨੂੰ ਆਪਾਂ ਚੌਦਵੀਂ ਕਹਿੰਦੇ ਹਾਂ ਉਹ ਹੈ, ਤੇ ਜਦੋਂ ਤੀਆਂ ਖਤਮ ਹੁੰਦੀਆਂ ਨੇ ਤੇ ਕਿਉਂਕਿ ਕੱਲ ਨੂੰ ਪੂਰਨਮਾਸ਼ੀ ਰੱਖੜੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾਂਦਾ। ਹੁਣ ਤੀਆਂ ਬਾਰੇ ਵੀ ਜਿਹੜਾ ਹੈ ਬੜੀਆਂ ਏਦਾਂ ਦੀਆਂ ਭੁਲੇਖਾ ਪਾਊ ਗੱਲਾਂ ਬਹੁਤੀਆਂ ਕੀਤੀਆਂ ਜਾਂਦੀਆਂ ਨੇ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਰੱਖੜੀ ਬਾਰੇ ਵੀ ਜਿਹੜੀਆਂ ਇਹ ਗੱਲਾਂ ਆਮ ਤੌਰ ਤੇ ਕਈ ਵਾਰੀ ਇਹ ਚੱਲਦੀਆਂ ਨੇ। ਦੇਖੋ ਜਿਹੜੇ ਸਾਡੇ ਕਬੀਲਿਆਂ ਦੇ ਵਿੱਚੋਂ ਸਾਡੇ ਜਦੋਂ ਲੋਕ ਕਿਸੇ ਧਰਮ ਨੂੰ ਜਾਣਦੇ ਵੀ ਨਹੀਂ ਸੀ ਉਦੋਂ ਤੋਂ ਜਿਹੜੇ ਤਿਉਹਾਰ ਜਿਹੜੇ ਚੱਲੇ ਆ ਰਹੇ ਨੇ ਇਹਨੂੰ ਕਿੰਨਾ ਕੋਈ ਅਡੋਪਟ ਕਰਦਾ ਜਾਂ ਕਿਸ ਐਂਗਲ ਤੋਂ ਅਡੋਪਟ ਕਰਦਾ, ਇਹ ਜਿਹੜੀ ਅੱਗੋਂ ਗੱਲ ਫਿਰ ਇਹਦੇ ਤੇ ਨਿਰਭਰ ਕਾਫੀ ਕਰਦਾ ਹੁੰਦਾ ਇਹ ਗੱਲਬਾਤ, ਤੇ ਕਿ ਤੁਸੀਂ ਉਹਨੂੰ ਮਨਾਉਣਾ ਜਾਂ ਨਾ ਮਨਾਉਣਾ, ਕਿਉਂਕਿ ਇਹ ਤਾਂ ਇੱਕ ਸਮਾਜਿਕ ਸੱਭਿਆਚਾਰਕ ਰਸਮ ਹੈ, ਇਹਨੂੰ ਕੋਈ ਮਨਾਵੇ ਜਾਂ ਨਾ ਮਨਾਵੇ ਉਹ ਬੰਦੇ ਦੀ ਆਪਣੀ ਮਰਜ਼ੀ ਹੈ, ਪਰਿਵਾਰ ਦੀ ਮਰਜ਼ੀ ਹੈ, ਇੰਡੀਵਿਜੁਅਲ ਕਿਸੇ ਭੈਣ ਦੀ ਮਰਜ਼ੀ ਹੈ ਵੀ ਆਪਣੇ ਭਰਾ ਨੂੰ ਰੱਖੜੀ ਬੰਨੇ ਜਾਂ ਨਾ ਬੰਨੇ। ਤੇ ਪਰ ਜੇ ਆਪਾਂ ਇਹਨੂੰ ਇਹ ਕਹੀਏ ਕਿ ਅਸੀਂ ਧੱਕੇ ਨਾਲ ਇਹਨੂੰ ਰੋਕਣਾ ਜਾਂ ਧੱਕੇ ਨਾਲ ਲਾਗੂ ਕਰਾਉਣਾ, ਉਹ ਸੰਭਵ ਨਹੀਂ ਹੁੰਦਾ। ਸੱਭਿਆਚਾਰ ਚ ਇੱਦਾਂ ਕਦੇ ਸੰਭਵ ਹੋਇਆ ਵੀ ਨਹੀਂ, ਤੇ ਕਿਉਂਕਿ ਸੱਭਿਆਚਾਰ ਬਦਲਦਾ ਵੀ ਰਹਿੰਦਾ, ਇਹ ਸਾਰਾ ਕੁਛ ਹੁੰਦਾ। ਜਿਹੜੀ ਤੁਸੀਂ ਦੋ ਪੌਰਾਣਿਕ ਕਥਾਵਾਂ ਦੀ ਗੱਲ ਕੀਤੀ ਹੈ ਉਹ ਚੱਲੀਆਂ ਆ ਰਹੀਆਂ ਨੇ, ਉਹ ਉਦੋਂ ਤੋਂ ਚੱਲੀਆਂ ਆ ਰਹੀਆਂ ਜਦੋਂ ਤੋਂ ਕਿਤੇ ਨਾ ਕਿਤੇ ਯੁੱਧ ਜੰਗ ਭਾਵੇਂ ਕਬੀਲਿਆਂ ਚ ਹੋਵੇ, ਭਾਵੇਂ ਚਲੋ ਆਪਾਂ ਨਾਨਵਾਂ ਤੇ ਰਾਕਸ਼ਸਾਂ ਤੇ ਦੇਵਤਿਆਂ ਦੀ ਗੱਲ ਅਕਸਰ ਕਰ ਲੈਂਦੇ ਹਾਂ, ਬਹੁਤ ਸਾਰੀਆਂ ਪੁਰਾਣੇ ਕਥਾਵਾਂ ਦੇ ਵਿੱਚ ਇਹ ਗੱਲ ਆਉਂਦੀ ਹੈ, ਤੇ ਜਾਂ ਆਸੁਰਾਂ ਦੀ ਗੱਲ ਅਕਸਰ ਆਪਾਂ ਸੁਣਦੇ ਹਾਂ, ਤੇ ਉਹ ਮੌਜੂਦਾ ਸਦੇ ਸਮੇਂ ਤੱਕ ਵੀ ਜਿਹੜੀ ਆ ਉਹ ਚੱਲਦੀ ਹੈ, ਤੇ ਉਹ ਕਿਸ ਰੂਪ ਚ ਆਉਂਦੇ ਨੇ, ਕਿਵੇਂ ਆਉਂਦੇ ਨੇ, ਕਦੇ ਕਿਸੇ ਤਰ੍ਹਾਂ ਦੀਆਂ ਲੜਾਈਆਂ ਨੇ, ਕਿਤੇ ਹਥਿਆਰਾਂ ਨਾਲ ਲੜਾਈਆਂ ਨੇ, ਕਿਤੇ ਜਿਹੜੀਆਂ ਹੈਗੀਆਂ ਤੁਹਾਡੇ ਇੰਟਲੈਕਚੁਅਲ ਲੈਵਲ ਤੇ ਜਿਹੜੀਆਂ ਉਹ ਲੜਾਈਆਂ ਨੇ ਉਹਨੂੰ ਤੁਸੀਂ ਕਿਵੇਂ ਨਜਿੱਠਦੇ ਹੋ। ਹੁਣ ਮੈਂ ਤਾਂ ਇਹ ਸਮਝਦਾ ਕਿ ਜੇ ਹੁਣ ਪੰਜਾਬ ਦੀ ਗੱਲ ਕਰੀਏ ਨਸ਼ੇ ਸਭ ਤੋਂ ਵੱਡੇ ਆਸੁਰ ਨੇ, ਜੇ ਹੁਣ ਭੈਣਾਂ ਰੱਖੜੀ ਬੰਨਦੀਆਂ ਨੇ ਭਰਾਵਾਂ ਨੂੰ ਨਾਲ ਇਹ ਵੀ ਬਚਨ ਲੈਣ ਵੀ ਇਸ ਪਾਸੇ ਨਹੀਂ ਤੁਰਨਗੇ, ਆਪਣੇ ਸਾਥੀਆਂ ਨੂੰ ਵੀ ਨਹੀਂ ਤੋਰਨਗੇ। ਸੋ ਇਹ ਹਾਲਾਤ ਸਮੇਂ ਸਮੇਂ ਜਿਹੜੇ ਆ ਉਹ ਬਦਲਦੇ ਆ, ਬਦਲਦੇ ਰਹਿੰਦੇ ਆ, ਤੇ ਪਰ ਇਹ ਜਿਹੜੀ ਇੱਕ ਰਸਮ ਹੈ ਜਿਹੜਾ ਇੱਕ ਵਿਚਾਰ ਹੈ, ਇੱਕ ਸੂਤਰ ਬੰਨਣ ਵਾਲਾ, ਇੱਕ ਸੂਤਰ ਚ ਰੱਖਿਆ ਦੇ ਨਾਲ ਗੱਲ ਜੋੜਨ ਵਾਲਾ, ਆਮ ਤੌਰ ਜਿਹੜੀ ਪ੍ਰਚਲਿਤ ਜਿਹੜੀ ਆਮ ਪਿੰਡਾਂ ਤੱਕ ਵੀ ਗੱਲ ਹੈ, ਇਹ ਸਿਰਫ ਇੰਨੀ ਹੈ ਕਿ ਭਰਾ ਦੁਆ ਭੈਣ ਦੁਆ ਕਰਦੀ ਆ ਉਹਦੇ ਭਰਾ ਦੀ ਰਾਖੀ ਲਈ ਉਹ ਸਲਾਮਤ ਰਹੇ, ਕਿਉਂਕਿ ਉਦੋਂ ਹਾਲਾਤ ਇਹ ਸੀ ਕਿ ਕਬੀਲਾ ਯੁੱਗ ਤੋਂ ਲੈ ਕੇ ਬਾਅਦ ਚ ਜਗੀਰਦਾਰੀ ਗੁਲਾਮਦਾਰੀ ਯੁੱਗ ਤੱਕ ਲੋਕਾਂ ਨੂੰ ਲੜਨਾ ਪੈਂਦਾ ਸੀ ਆਪਣੀ ਸਰਵਾਈਵਲ ਵਾਸਤੇ, ਤੇ ਇਹ ਕੋਈ ਚਾਰਾ ਨਹੀਂ ਸੀ ਲੜਨ ਤੋਂ ਬਿਨਾਂ, ਤੇ ਲੜਾਈ ਦੇ ਵਿੱਚ ਕੁਦਰਤੀ ਤੌਰ ਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਸੀ, ਤੇ ਉਦੋਂ ਜਿਹੜੀਆਂ ਏਦਾਂ ਦੀਆਂ ਪਰੰਪਰਾਵਾਂ ਇਹ ਸਾਰੀਆਂ ਇਹ ਚੱਲਦੀਆਂ ਸੀ ਨਾਲ ਵੀ, ਚਲੋ ਭੈਣ ਇਹ ਦੁਆ ਕਰਦੀ ਹੈ ਮੇਰਾ ਭਰਾ ਸਹੀ ਸਲਾਮਤ ਲੜਾਈ ਚੋਂ ਆ ਜਾਏ ਵਾਪਸ, ਤੇ ਜਾਂ ਜਿੱਦਾਂ ਪੁਰਾਣੇ ਕਥਾਵਾਂ ਦੇ ਵਿੱਚ ਪਤਨੀ ਵੀ ਦੁਆ ਕਰਦੀ ਹੈ, ਤੇ ਸੋ ਇਹ ਕਿਉਂਕਿ ਰਿਸ਼ਤਾ ਭੈਣ ਭਰਾ ਦਾ ਇੱਕ ਪਵਿੱਤਰ ਪਾਕ ਰਿਸ਼ਤਾ ਹੈ, ਇਹ ਜਿਹੜਾ ਹੈ ਇਸ ਕਰਕੇ ਇਹ ਤਿਉਹਾਰ ਇਸ ਗੱਲ ਦੇ ਨਾਲ ਫਿਰ ਇਹ ਜ਼ਿਆਦਾ ਜਿਹੜਾ ਹੈ ਉਹ ਜੁੜ ਗਿਆ, ਜਿਹੜਾ ਉਦੋਂ ਤੋਂ ਜਿਹੜਾ ਚੱਲਿਆ ਆ ਰਿਹਾ। ਤੇ ਦਿਨ ਇਹ ਜਿਹੜਾ ਸਾਵਣ ਦੀ ਪੂਰਨਮਾਸ਼ੀ ਹੈ, ਇੱਕ ਮੈਨੂੰ ਇਹ ਲੱਗਦਾ ਕਿ ਇਹਦਾ ਸਬੱਬ ਇਹ ਵੀ ਹੈ ਕਿ ਆਮ ਤੌਰ ਤੇ ਜਦੋਂ ਆਪਾਂ ਇਹਨੂੰ ਸੱਭਿਆਚਾਰ ਨਾਲ ਜੋੜ ਕੇ ਦੇਖਦੇ ਹਾਂ, ਕਲਚਰ ਦੇ ਨਾਲ ਜਾਂ ਸਾਡੀ ਇੱਕ ਰੂਰਲ ਫੋਕ ਲਾਈਫ ਦੇ ਨਾਲ, ਤੇ ਵੀ ਕੁੜੀਆਂ ਆਪਦੇ ਜਿਹੜੇ ਸੀ ਉਹ ਪੇਕੇ ਘਰ ਆਈਆਂ ਹੁੰਦੀਆਂ ਨੇ, ਤੇ ਜਿਹੜਾ ਹੈਗਾ ਤੀਆਂ ਦੇ ਮੌਕੇ ਤੇ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਜਿਹੜਾ ਹੈਗਾ ਇਹ ਵੀ ਜਿਹੜਾ ਰਸਮਿਕ ਨਾਲ ਪੂਰਨਮਾਸ਼ੀ ਆਉਂਦੀ ਹੈ ਵੀ ਉਹ ਤੋਂ ਬਾਅਦ ਤਾਂ ਫਿਰ ਸਹੁਰੇ ਵਾਪਸ ਚਲੇ ਜਾਣਾ, ਕਿਉਂਕਿ ਤੀਆਂ ਦੇ ਵਿੱਚ ਵੀ ਆਮ ਇਹ ਬੋਲੀ ਚੱਲਦੀ ਹੁੰਦੀ ਹੈ ਸਾਉਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪੈ ਗਏ ਕਿਉਂਕਿ ਉਸ ਤੋਂ ਬਾਅਦ ਜਾਣਾ ਹੁੰਦਾ ਤੇ ਚਲੋ ਹੁਣ ਥੋੜੇ ਹਾਲਾਤ ਬਦਲ ਗਏ ਸਪੈਸ਼ਲ ਚੱਲ ਕੇ ਕੁੜੀਆਂ ਜਾਂਦੀਆਂ ਨੇ ਜਾਂ ਭਰਾ ਕਈ ਵਾਰੀ ਭੈਣਾਂ ਕੋਲੇ ਜਾਂਦੇ ਨੇ ਇਹ ਇਹ ਕਾਫੀ ਜਿਹੜਾ ਇਸ ਤਰੀਕੇ ਦਾ ਜਿਹੜਾ ਉਹ ਬਣ ਗਈ ਗੱਲ ਤੇ ਆਪਾਂ ਮੈਨੂੰ ਲੱਗਦੀ ਇਸ ਨੂੰ ਇਸ ਜਿਹੜਾ ਜਿਹੜਾ ਹੈਗਾ ਨਾ ਇਹ ਧਰਮ ਵਾਲਾ ਪੱਖ ਉਹ ਬਿਲਕੁਲ ਅਲੱਗ ਹੈ ਧਰਮ ਹਰੇਕ ਬੰਦੇ ਦਾ ਹੁੰਦਾ ਤੇ ਪਰ ਇਹ ਕਿ ਜਿਹੜੇ ਆਰਗੇਨਾਈਜ਼ਡ ਰਿਲੀਜ਼ਨ ਨੇ ਜਿਨ੍ਹਾਂ ਨੇ ਅੱਗੇ ਪ੍ਰਬੰਧ ਕੀਤੇ ਸ਼ਰਾਈਨ ਦੇ ਪ੍ਰਬੰਧ ਕੀਤੇ ਧਾਰਮਿਕ ਸਥਾਨਾਂ ਦੇ ਜਾ ਕੇ ਪ੍ਰਬੰਧ ਕੀਤੇ ਤੇ ਉੱਥੋਂ ਜਾਂ ਜਿਹੜੀ ਤੁਹਾਡੀ ਇੱਕ ਜਿਹੜੀ ਇੱਕ ਸੋਸ਼ਲ ਲਾਈਫ ਦੇ ਵਿੱਚ ਧਰਮ ਦਾ ਜਿਹੜਾ ਹੈ ਕਿੰਨਾ ਦਖਲ ਹੋਵੇ ਜਾਂ ਧਰਮ ਨੂੰ ਕਿੰਨਾ ਅਪਣਾਉਣਾ ਕਿ 24 ਘੰਟੇ ਧਰਮ ਤੁਹਾਡੇ ਨਾਲ ਹੈ ਜਾਂ ਤੁਸੀਂ ਇੱਕ ਪਰਟੀਕੁਲਰ ਟਾਈਮ ਤੇ ਜਾ ਕੇ ਹੀ ਜਿਹੜਾ ਉਹ ਕਰਨਾ ਉਹ ਕਿਉਂਕਿ ਸਾਰਾ ਜਦੋਂ ਆਰਗੇਨਾਈਜ਼ਡ ਰਿਲੀਜ਼ਨ ਆਇਆ ਜਦੋਂ ਇੱਕ ਧਰਮ ਦੀਆਂ ਜਥੇਬੰਦੀਆਂ ਬਣੀਆਂ ਤੇ ਉਦੋਂ ਬਾਅਦ ਇਹ ਸਾਰੀ ਗੱਲ ਆਈ ਪਹਿਲਾਂ ਤਾਂ ਕਿਉਂਕਿ ਮਨੁੱਖ ਦੀ ਆਮ ਜ਼ਿੰਦਗੀ ਦਾ ਹਿੱਸਾ ਸੀ ਬੰਦਾ ਰੋਟੀ ਖਾਣ ਦਾ ਵੀ ਪਹਿਲਾਂ ਕਈ ਵਾਰੀ ਨਮਸਕਾਰ ਕਰਕੇ ਬੁਰਕੀ ਤੋੜਦਾ ਸੀ ਇਹ ਇਹ ਉਹਦੀ ਇੱਕ ਲਾਈਫ ਦੇ ਪਾਰਟ ਸੀ ਆਲੀ ਖੇਤ ਜਾਂਦਾ ਹਲ ਵਾਹੁੰਦਾ ਉਹ ਕਰਨ ਤੋਂ ਪਹਿਲਾਂ ਵਾਹਿਗੁਰੂ ਕਹਿ ਕੇ ਜਾਂ ਜੋ ਵੀ ਰਾਮ ਕਹਿ ਕੇ ਤੇ ਫਿਰ ਗੱਲ ਸ਼ੁਰੂ ਕਰਦਾ ਕੋਈ ਡੱਕ ਲਾਉਂਦਾ ਕਿਤੇ ਜ਼ਮੀਨ ਨੂੰ ਉੱਥੇ ਹੀ ਉਹ ਗੱਲ ਤੇ ਸੋ ਇਹ ਜਿਹੜੀਆਂ ਆਰਗਨਾਈਜੇਸ਼ਨਲ ਜਿਹੜੇ ਸੈਟਅਪ ਨੇ ਫਿਰ ਉੱਥੋਂ ਇਹ ਗੱਲ ਕਿਵੇਂ ਚੱਲਦੀ ਹੈ ਕਿਹੜੀ ਚੀਜ਼ ਵੱਡੀ ਹੋਵੇ ਕਿਹੜੀ ਛੋਟੀ ਉਹ ਫਿਰ ਲੜਾਈਆਂ ਉੱਧਰ ਨੂੰ ਤੁਰਦੀਆਂ ਨੇ ਫਿਰ ਜਿਹੜੇ ਸਾਡੇ ਇੱਦਾਂ ਦੇ ਫੈਸਟੀਵਲ ਨੇ ਜਿਨ੍ਹਾਂ ਦਾ ਜ਼ਿਆਦਾ ਸੰਬੰਧ ਸੋਸ਼ੋ ਕਲਚਰਲ ਜਿਹੜੀ ਉਹ ਹੈ ਇਵੈਂਟਸ ਨੇ ਜਾਂ ਜਿਹੜੀਆਂ ਸੋਸ਼ੋ ਕਲਚਰਲ ਐਕਟੀਵਿਟੀ ਹੈ ਜਿਹੜਾ ਹੈ ਉਹਦੇ ਨਾਲ ਜਿਹੜਾ ਜ਼ਿਆਦਾ ਸੰਬੰਧ ਹੈ ਤੇ ਉੱਥੇ ਫਿਰ ਇੱਦਾਂ ਦੀਆਂ ਗੱਲਾਂ ਲੈ ਲੈ ਕੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਉਹਦਾ ਕੋਈ ਮੈਨੂੰ ਲੱਗਦਾ ਕੋਈ ਅਸਰ ਨੀ ਨਾ ਹੀ ਕੋਈ ਲੋਕ ਉਹਦਾ ਅਸਰ ਸਮਝਦੇ ਆ ਨਾ ਹੀ ਇਹਨੂੰ ਕੋਈ ਅਸਰ ਜਿਹੜਾ ਮੰਨਦੇ ਆ ਲੋਕ ਮੈਨੂੰ ਯਾਦ ਹੈ ਮੈਂ ਜਦੋਂ ਟ੍ਰਿਬਿਊਨ ਦਾ ਕੋਰਸਪੋਂਡੈਂਟ ਸੀਗਾ ਤੇ ਇੱਕ ਦੋ ਘਟਨਾਵਾਂ ਏਦਾਂ ਦੀਆਂ ਹੋਈਆਂ ਕਿਉਂਕਿ ਉਦੋਂ ਮਿਲੀਟੈਂਸੀ ਪੰਜਾਬ ਦੇ ਵਿੱਚ ਬਹੁਤ ਸੀ ਤੇ ਜਿੱਥੇ ਮੁੰਡੇ ਕਈ ਅੰਡਰਗਰਾਊਂਡ ਸੀ ਹੋਰ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਸਾਡੀ ਭੈਣ ਹਰ ਵਾਰੀ ਰੱਖੜੀ ਬੰਨਦੀ ਸੀ ਹਾਲਾਂਕਿ ਉਹ ਇੱਕ ਬਕਾਇਦਾ ਇੱਕ ਸਿਸਟਮ ਦੇ ਨਾਲ ਇੱਕ ਵੇਗ ਦੇ ਵਿੱਚ ਚੱਲੇ ਹੋਏ ਸੀ ਚਲੋ ਉਹ ਆਪਾਂ ਉਹਦਾ ਪੋਲੀਟੀਕਲ ਪੱਖ ਉਹਦਾ ਦੂਜਾ ਪੱਖ ਆਪਾਂ ਬਿਲਕੁਲ ਪਾਸੇ ਛੱਡਦੇ ਹਾਂ ਪਰ ਜਿਹੜਾ ਇਹ ਜਿਹੜਾ ਹੈਗਾ ਇੱਕ ਰਿਸ਼ਤੇ ਦੀ ਗੱਲ ਜਾਂ ਹੋਰ ਤੇ ਇਹ ਉਹਨਾਂ ਦੇ ਅੰਦਰ ਆਉਣੀ ਜੇ ਇਹ ਗੱਲ ਹੁੰਦੀ ਵੀ ਇਹਦਾ ਸੰਬੰਧ ਤਾਂ ਸਿਰਫ ਧਰਮ ਨਾਲ ਹੀ ਹੈ ਜਾਂ ਹੋਰ ਹੈ ਉਹਨਾਂ ਵਿੱਚ ਨਹੀਂ ਜੀ ਆਉਣੀ ਤੇ ਸੋ ਇਹ ਮੈਨੂੰ ਲੱਗਦਾ ਕਿ ਇਹਨੂੰ ਇੱਦਾਂ ਇਸ ਪਾਸੇ ਨੂੰ ਤੋੜਨਾ ਤਾਂ ਇੱਕ ਖਤਰਨਾਕ ਗੱਲ ਹੈ ਖਤਰਨਾਕ ਤਾਂ ਹੁੰਦੀ ਹੈ ਕਿ ਇਹਦੇ ਨਾਲ ਜਿਹੜਾ ਤੁਹਾਡਾ ਇੱਕ ਸੋਸ਼ਲ ਬਾਉਂਡ ਹੈ ਜਿਹੜਾ ਉਹ ਟੁੱਟਦਾ ਤੇ ਦੂਜਾ ਇਹ ਵੀ ਤੁਹਾਡੇ ਵਿੱਚੋਂ ਵਿਸ਼ਵਾਸ ਖਤਮ ਹੁੰਦਾ ਲੋਕਾਂ ਦਾ ਜਦੋਂ ਤੁਸੀਂ ਇੱਦਾਂ ਦੀਆਂ ਗੱਲਾਂ ਜੋ ਕਰਦੇ ਫਿਰ ਜਿਹੜੇ ਬੰਦੇ ਆਪਣੀ ਆਮ ਜ਼ਿੰਦਗੀ ਸੋਸ਼ਲ ਲਾਈਫ ਜਿਉਂ ਰਹੇ ਉਹ ਕਹਿੰਦੇ ਫਿਰ ਅਸੀਂ ਕੀ ਲੈਣਾ ਜੇ ਤੁਸੀਂ ਸਾਡੀ ਆ ਹਰੇਕ ਗੱਲ ਚ ਤੁਸੀਂ ਆ ਕੇ ਦਖਲ ਦੇਣਾ ਵੀ ਤੁਸੀਂ ਕਿਵੇਂ ਖਾਣਾ ਕਿਵੇਂ ਪਹਿਨਣਾ ਬੁਰਕੀ ਕਿਵੇਂ ਤੋੜਨੀ ਹੈ ਤੇ ਹੱਥ ਨਾਲ ਖਾਣਾ ਕਿ ਚਮਚ ਨਾਲ ਖਾਣਾ ਏਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਪਰ ਇਹ ਉਦੋਂ ਆ ਜਾਂਦੀਆਂ ਨੇ ਜਦੋਂ ਇਹ ਤਿਉਹਾਰ ਆਉਂਦੇ ਨੇੜੇ ਆ ਕੇ ਫਿਰ ਬਹੁਤ ਚੱਲਦਾ ਤੇ ਕਿਉਂਕਿ ਉਹਦਾ ਕਾਰਨ ਇਹ ਵੀ ਚਲੋ ਉਹਨਾਂ ਨੂੰ ਤਾਂ ਆਪਣਾ ਸੌਦਾ ਵੇਚਣਾ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖਣਾ ਸਾਨੂੰ ਵਿਊ ਕਿੰਨੇ ਮਿਲਦੇ ਸਾਨੂੰ ਗਾਲਾਂ ਕਿੰਨੇ ਲੋਕ ਕੱਢਦੇ ਉਹ ਤਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ ਤੇ ਸੋ ਇਹ ਜਿਹੜਾ ਹੈਗਾ ਇਹ ਇੱਕ ਪੱਖ ਮੇਰਾ ਖਿਆਲ ਹੈ ਇਹਨੂੰ ਇੱਕ ਸੋਸ਼ੋ ਕਲਚਰਲ ਐਂਗਲ ਤੋਂ ਜਿਹੜੀ ਹੈ ਇਸ ਚੀਜ਼ ਨੂੰ ਜਿਹੜਾ ਹੈਗਾ ਲਿਆਉਣਾ ਬਹੁਤ ਜ਼ਰੂਰੀ ਹੈ ਗੌਤਮ ਜੀ ਤੇ ਇਹਦੇ ਤੇ ਦੇਖੋ ਕਿੰਨੇ ਮੇਰਾ ਖਿਆਲ ਹੈ ਕਿ ਜਿਹੜੀਆਂ ਬਾਲੀਵੁੱਡ ਦੀਆਂ ਕਿੰਨੀਆਂ ਫਿਲਮਾਂ ਇਸ ਸਿਰਫ ਤੇ ਸਿਰਫ ਇਸ ਰਸਮ ਨੂੰ ਲੈ ਕੇ ਬਣੀਆਂ ਨੇ ਕਿੰਨੇ ਗੀਤ ਨੇ ਫਿਲਮ ਭਾਵੇਂ ਹੋਰ ਕੋਈ ਕਿਸੇ ਥੀਮ ਤੇ ਹੁਣ ਉਹਦੇ ਚ ਗੀਤ ਏਦਾਂ ਦੇ ਜਿਹੜੇ ਹੈਗੇ ਉਹਦੇ ਨਾਲ ਆ ਗਏ ਪੰਜਾਬੀ ਦੇ ਕਿੰਨੇ ਗੀਤ ਨੇ ਏਦਾਂ ਜਿਹੜਾ ਹੈ ਉਹ ਜਿਹੜੀ ਹੈਗਾ ਲੈ ਜਾਵੇ ਸੋ ਇਹਦਾ ਤਾਂ ਇੱਕ ਉਹ ਰਿਸ਼ਤੇ ਦੇ ਨਾਲ ਜਿਹੜਾ ਹੈਗਾ ਉਹ ਸੰਬੰਧ ਜਿਹੜਾ ਹੈ ਉਹ ਵੱਡਾ ਕਿਉਂਕਿ ਜਿਹੜੀ ਭੈਣ ਭਰਾ ਦੇ ਰਿਸ਼ਤੇ ਦੀ ਇੱਕ ਪਰਿਪੱਕਤਾ ਜਾਂ ਹੋਰ ਹੈ ਮੈਂ ਸਮਝਦਾ ਕਿ ਉਹਦਾ ਸਿੰਬਲ ਹੈ ਹੋਰ ਇਸ ਤੋਂ ਵੱਡੀ ਜਿਹੜੀ ਵੱਧ ਗੱਲ ਕੋਈ ਨੀ ਤੇ ਮੈਨੂੰ ਕਈ ਵਾਰੀ ਮੈਂ ਗੱਲ ਪਹਿਲਾਂ ਵੀ ਸੁਣਾਈ ਹੈ ਗੌਤਮ ਜੀ ਤੁਹਾਨੂੰ ਵੀ ਸੁਣਾ ਦੇਣਾ ਸਾਡੇ ਸਰੋਤਿਆਂ ਨੂੰ ਵੀ ਸੁਣਾ ਦੇਣਾ ਇਹ ਤਾਂ ਪੰਜਾਬ ਦੀ ਗੱਲ ਹੈ ਸਾਡੇ ਕਿਤੇ ਫੋਕਲੋਰ ਚ ਪਈ ਹੈ ਪਿੱਛੇ ਇਹ ਨੀ ਪਤਾ ਵੀ ਇਹ ਕਿੰਨੀ ਸੱਚੀ ਹੈ ਜਾਂ ਕਿੰਨੀ ਝੂਠੀ ਹੈ ਤੇ ਪਰ ਇਹ ਅਸੀਂ ਆਮ ਸੁਣਦੇ ਆਏ ਹਾਂ ਤੇ ਉਹਦੇ ਚ ਮੈਂ ਭੈਣ ਭਰਾ ਦੇ ਇੱਕ ਰਿਸ਼ਤੇ ਦੀ ਜਿਹੜੀ ਗੱਲ ਉਹ ਤੁਹਾਨੂੰ ਦੱਸਦਾ ਕਿ ਇਹ ਮੈਨੂੰ ਕਿਤੇ ਸੁਣਾਈ ਕਿਸੇ ਨੇ ਕਿ ਇੱਕ ਵਾਰੀ ਕੋਈ ਏਦਾਂ ਦੀ ਘਟਨਾ ਵਾਪਰੀ ਕੋਈ ਕਿਸੇ ਦੀ ਰੈਵਲਰੀ ਸੀ ਚੱਲ ਰਹੀ ਕੇਸ ਸੀਗਾ ਤੇ ਉਹ ਕਤਲ ਕੇਸ ਦੇ ਵਿੱਚ ਜਿਹੜਾ ਸੀ ਇੱਕ ਪਰਿਵਾਰ ਦੇ 3 ਮੇਲ ਮੈਂਬਰ ਸੀ ਜਿਹੜੇ ਫਸ ਗਏ ਤੇ ਉਹ ਉਹਨਾਂ ਦਾ ਰਿਸ਼ਤਾ ਏਦਾਂ ਦਾ ਸੀ ਪਿਓ ਪੁੱਤ ਸੀ ਤੇ ਇੱਕ ਜਿਹੜਾ ਸੀਗਾ ਉਹ ਮੁੰਡੇ ਦਾ ਮਾਮਾ ਸੀ ਜਾਂ ਕਹਿ ਲਓ ਕਿ ਜਿਹੜਾ ਮੇਨ ਬੰਦਾ ਸੀਗਾ ਉਹਦਾ ਜਿਹੜਾ ਹੈਗਾ ਉਹਦੇ ਘਰ ਆਲੀ ਵਾਲੀ ਦਾ ਸੀਗਾ ਉਹ ਭਰਾ ਸੀ ਤੇ ਉਹ ਹੁਣ ਇਦਾਂ ਦਾ ਜਿਹੜੀ ਸੀ ਉਹ ਸਿਚੁਏਸ਼ਨ ਜਿਹੜੀ ਬਣ ਗਈ ਤੇ ਉਹਨਾਂ ਨੂੰ ਤਿੰਨਾਂ ਨੂੰ ਜਿਹੜੀ ਹੈਗੀ ਆ ਉਦੋਂ ਸਜ਼ਾ ਮੌਤ ਹੋ ਗਈ। ਪੁਰਾਣੀ ਗੱਲ ਦਾਦੇ ਮਹਾਰਾਜਿਆਂ ਦੀ ਉਸ ਵੇਲੇ ਸੁਣਾਉਂਦੇ ਆ ਜਾਂ ਜਿਹੜੇ ਸਾਡੇ ਰਿਆਸਤਾਂ ਸੀਗੀਆਂ ਉਸ ਵੇਲੇ ਦੀ ਗੱਲ, ਕਿਉਂਕਿ ਉਦੋਂ ਸਖ਼ਤ ਬਹੁਤ ਹੁੰਦੀ ਜੇ ਸਜ਼ਾ ਮੌਤ ਹੋ ਜਾਂਦੀ ਸੀ ਇੱਕ ਵਾਰੀ, ਫਿਰ ਉਹ ਛੇਤੀ ਟੁੱਟਦੀ ਨਹੀਂ ਸੀ। ਤੇ ਉਹ ਕਹਿੰਦੇ ਵੀ ਉਹ ਔਰਤ ਨੇ ਜਾ ਕੇ ਜਿਹੜੀ ਆ ਉਹ ਮਿੰਨਤ ਕੀਤੀ ਵੀ ਮੈਂ ਤਾਂ ਮੇਰੇ ਕੋਲ ਕੁਛ ਨੀ ਰਹਿਣਾ, ਵੀ ਇੱਕ ਮੇਰਾ ਭਰਾ ਹੈ, ਮੇਰੇ ਘਰ ਵਾਲਾ ਬੰਨਿਆ ਗਿਆ, ਮੇਰਾ ਮੁੰਡਾ ਬੰਨਿਆ ਗਿਆ, ਸਾਡੇ ਕੋਲ ਬਚੂ ਕੀ। ਤੇ ਉਹ ਜੱਜ ਕਹਿੰਦੇ ਥੋੜਾ ਜਿਹਾ ਉਹਦੇ ਤੇ ਉਹਨੇ ਜਿਹੜਾ ਸੀ ਉਹ ਤਰਸ ਖਾਧਾ ਕਹਿ ਲਓ ਜਾਂ ਕੁਛ ਵੀ ਉਹਦੇ ਚ ਥੋੜੀ ਜਿਹੀ ਆ ਗਈ। ਉਹ ਕਹਿੰਦੇ ਬੀਬੀ ਫਿਰ ਮੈਂ ਇੱਕ ਜਾਣੇ ਨੂੰ ਛੱਡ ਸਕਦਾ ਇਹਨਾਂ ਚੋਂ, ਬਰੀ ਕਰ ਸਕਦਾ, ਤਿੰਨਾਂ ਨੂੰ ਤਾਂ ਨੀ ਕਰ ਸਕਦਾ, ਵੀ ਇਹ ਤੇਰੀ ਚੋਇਸ ਹੈ, ਦੱਸੋ ਕਿ ਇਹਨੂੰ ਬਰੀ ਕਰਾਂ। ਤੇ ਕਹਿੰਦੇ ਉਹਨਾਂ ਕਹਿੰਦੇ ਮੈਨੂੰ ਇੱਕ ਮਿੰਟ ਸੋਚਣਗੇ। ਇੱਕ ਮਿੰਟ ਸੋਚਣ ਤੋਂ ਬਾਅਦ ਉਹਨੇ ਕਿਹਾ ਕਿ ਆਪਣਾ ਮੇਰੇ ਭਰਾ ਨੂੰ ਛੱਡ ਦਿਓ। ਤੇ ਦੇਖੋ ਕਹਿਣ ਨੂੰ ਗੌਤਮ ਜੀ ਗੱਲ ਏਦਾਂ ਲੱਗ ਰਹੀ, ਪਰ ਜਿਹੜੇ ਬੰਦੇ ਨੇ ਜਿਵੇਂ ਉਹ ਆਈ ਆ ਉਹ ਕਿਸ ਕਿਸ ਆਈ ਆ, ਕਿਸ ਰਿਸ਼ਤੇ ਦੀ, ਕਿਸ ਉਹਦੇ ਚੋਂ ਆਈ ਹੈ, ਤੇ ਉਹ ਬੜੀ ਕਮਾਲ ਦੀ ਗੱਲ ਹੈ। ਉਹਨਾਂ ਨੇ ਕਹਿੰਦੇ ਪੁੱਛਿਆ ਵੀ ਫਿਰ ਵੀ ਭਰਾ ਨੂੰ ਕਿਉਂ ਛੱਡੀਏ, ਵੀ ਤੇਰਾ ਮੁੰਡਾ ਹੈ, ਮਾਸੂਮ ਹੈ, ਤੇ ਤੇਰੇ ਘਰ ਵਾਲਾ ਸੁਹਾਗ ਹੈ ਤੇਰਾ। ਉਹ ਉਹਨੇ ਜਿਹੜੀ ਦਲੀਲ ਦਿੱਤੀ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਸਾਡੇ ਗੱਲਾਂ ਇੱਕ ਪ੍ਰਚਲਿਤ ਨੇ, ਚੱਲਦੀਆਂ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਲੈ ਕੇ। ਉਹ ਕਹਿੰਦੀ ਵੀ ਦੇਖੋ ਪਤੀ ਤਾਂ ਮੈਂ ਦੂਜਾ ਵਿਆਹ ਵੀ ਕਰਾ ਸਕਦੀ ਹਾਂ, ਤੇ ਪਤੀ ਤਾਂ ਮੈਨੂੰ ਹੋਰ ਵੀ ਮਿਲ ਸਕਦਾ, ਜੇ ਦੂਜਾ ਵਿਆਹ ਹੋਏਗਾ ਮੇਰੇ ਬੱਚਾ ਵੀ ਪੈਦਾ ਹੋ ਸਕਦਾ ਹੋਰ। ਤੇ ਪਰ ਜਿਹੜਾ ਇੱਕ ਢਿੱਡੋਂ ਜੰਮਿਆ, ਜਿਹੜਾ ਇੱਕ ਕੁੱਖ ਤੋਂ ਜੰਮੇ ਮੇਰਾ ਭਰਾ ਜਿਹੜਾ ਹੈਗਾ ਉਹ ਨੀ ਮੈਨੂੰ ਮਿਲਣਾ। ਇਹ ਜਿਹੜੀ ਗੱਲ ਹੈ ਇਹ ਇਹ ਚਾਹੇ ਚੱਲੀ ਆ ਰਹੀ ਹੈ, ਚਾਹੇ ਹੋਈ ਹੈ ਜਾਂ ਨਹੀਂ ਹੋਈ, ਪਰ ਇੱਕ ਜਿਹੜੀ ਉਸ ਰਿਸ਼ਤੇ ਨੂੰ ਕਿੰਨਾ ਪੀੜਾ ਕਰਦੀ ਹੈ ਇਹ ਇਹ ਮੈਨੂੰ ਬੜੀ ਕਮਾਲ ਦੀ ਲੱਗਦੀ ਹੁੰਦੀ ਹੈ। ਮੈਂ ਅਕਸਰ ਕਈ ਵਾਰੀ ਇਹ ਗੱਲ ਸੁਣਾਈ ਹੈ। ਸੋ ਜਦੋਂ ਤੁਸੀਂ ਇਸ ਰਿਸ਼ਤੇ ਨੂੰ ਦੇਖਣਾ ਤਾਂ ਫਿਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਆਪਾਂ ਉਹ ਦੇਖਦੇ ਹਾਂ, ਤੇ ਕਿੰਨੇ ਹੀ ਚਲੋ ਜੇ ਆਪਾਂ ਇਹ ਰਾਖੀ ਦਾ ਜਿਹੜਾ ਇੱਕ ਇਹਨੂੰ ਸਿੰਬਲ ਮੰਨ ਲਈਏ ਜਾਂ ਹੋਰ ਮੰਨ ਲਈਏ, ਕਿੰਨੇ ਹੀ ਥਾਵਾਂ ਤੇ ਇੱਦਾਂ ਦੀਆਂ ਘਟਨਾਵਾਂ ਹੋਰ ਵੀ ਨੇ ਜਿੱਥੇ ਭਰਾ ਹਮੇਸ਼ਾ ਭੈਣ ਦੇ ਸਤਿਕਾਰ ਲਈ, ਉਹਦੀ ਇੱਜ਼ਤ ਲਈ ਆ ਕੇ ਖੜੇ ਹੁੰਦੇ ਆ। ਸੋ ਇਹ ਤਾਂ ਉਹਦੇ ਲਈ ਇੱਕ ਇੱਕ ਤਿਉਹਾਰ ਸਾਲ ਬਾਅਦ ਇਹ ਆਉਂਦਾ ਹੈ, ਇੱਥੇ ਸਾਰਾ ਇੱਕ ਫੈਸਟੀਵਲ ਲੈਵਲ ਤੇ ਜਿਹੜਾ ਹੈਗਾ ਉਹ ਕੀਤਾ ਜਾਂਦਾ। ਇਹ ਪੱਖ ਹੈ ਜਿਹੜਾ ਇੱਕ ਵਿੱਚ ਗੌਤਮ ਜੀ ਮੈਨੂੰ ਜਿਹੜਾ ਬਹੁਤ ਗੱਲ ਚੁੱਭਦੀ ਹੈ ਪਾਰਟੀਕੁਲਰ ਲਈ, ਕਿ ਜਿਸ ਤਰ੍ਹਾਂ ਸਾਡੇ ਸਾਰੇ ਹੀ ਤਿੱਥਾਂ ਤਿਉਹਾਰਾਂ ਦੇ ਵਿੱਚ ਜਿਹੜੀਆਂ ਇਹਨਾਂ ਚੀਜ਼ਾਂ ਨੇ ਬਹੁਤ ਜ਼ਿਆਦਾ ਦਖਲ ਦਿੱਤਾ, ਖਾਸ ਕਰਕੇ ਜਿਹੜਾ ਟ੍ਰੇਡਰ ਹੈ, ਖਾਸ ਕਰਕੇ ਜਿਹੜਾ ਟ੍ਰੇਡਮੈਨ ਹੈ ਜਾਂ ਵਪਾਰੀ ਹੈ, ਤੇ ਜਾਂ ਇਹ ਆਪਾਂ ਕਹਿ ਲਈਏ ਕਿ ਜੋ ਜਿਹਨੇ ਸੌਦਾ ਵੇਚਣਾ ਉਹਦਾ ਦਖਲ ਬਹੁਤ ਜ਼ਿਆਦਾ ਹੋ ਗਿਆ। ਉਹਦੇ ਦਖਲ ਕਾਰਨ ਫਿਰ ਜਿਹੜਾ ਹੈਗਾ ਇਸ ਤਿਉਹਾਰ ਦੇ ਉੱਤੇ ਕਈ ਵਾਰੀ ਕਿੰਤੂ ਪਰੰਤੂ ਇਉਂ ਵੀ ਆਉਂਦਾ ਵੀ ਉਹਨਾਂ ਨੇ ਇਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਫੈਕਟਰੀਆਂ ਚ ਬਣਨੀਆਂ ਰੱਖੜੀਆਂ, ਸੀਧਾ ਧਾਗਾ ਹੀ ਭਾਵੇਂ ਸੂਤ ਦਾ ਸੀ ਭਾਵੇਂ ਰੇਸ਼ਮ ਦਾ ਸੀ, ਗਲਤ ਇੰਨੇ ਤੱਕ ਸੀ, ਗਲਤਾਂ ਉਹਨੂੰ ਰੱਖ ਤੱਕ ਸੀ। ਹੁਣ ਵੀ ਆਪਾਂ ਧਾਰਮਿਕ ਮੌਕਿਆਂ ਦੇ ਉੱਤੇ ਮੌਲੀ ਹੈ ਜਿਹੜੀ ਕੱਚੇ ਧਾਗੇ ਦੀ ਹੁੰਦੀ ਹੈ, ਲਾਲ ਪੀਲੇ ਰੰਗ ਨਾਲ ਰੰਗੀ ਹੋਈ, ਤੇ ਉਹੀ ਬੰਨ ਕੇ ਆਪਾਂ ਉਸ ਨੂੰ ਸਭ ਤੋਂ ਵੱਡੀ ਪਵਿੱਤਰ ਇੱਕ ਉਹ ਮੰਨਦੇ ਹਾਂ। ਤੇ ਪਰ ਇੱਥੇ ਆ ਕੇ ਵਪਾਰੀ ਦਾ ਦਖਲ ਬਹੁਤ ਹੋ ਗਿਆ, ਤੇ ਫਿਰ ਮਿਠਾਈਆਂ ਨੂੰ ਲੈ ਕੇ ਤੇ ਫਿਰ ਹੋਰ ਚੀਜ਼ਾਂ ਨੂੰ ਲੈ ਕੇ, ਫਿਰ ਤੋਹਫਿਆਂ ਨੂੰ ਲੈ ਕੇ, ਗਿਫਟ ਨੂੰ ਲੈ ਕੇ, ਇਹ ਇਹ ਬਹੁਤ ਖਤਰਨਾਕ ਜਿਹੜੀ ਚੀਜ਼ ਹੋ ਗਈ। ਫਿਰ ਉਮੀਦਾਂ ਰੱਖਣ ਨੂੰ ਲੈ ਕੇ ਕਿ ਮੈਂ ਇੰਨਾ ਕੁਛ ਆਹ ਕੀਤਾ, ਮੈਨੂੰ ਇੰਨੇ ਕੀ ਪੈਸੇ ਦਿੱਤੇ ਜਾਂ ਮੈਨੂੰ ਇੰਨਾ ਸ਼ਗਨ ਦਿੱਤਾ, ਮੈਨੂੰ ਵੱਧ ਦੇਣਾ ਸੀ ਜਾਂ ਹੋਰ, ਇਹ ਇਹ ਜਿਹੜੀਆਂ ਤੇ ਫਿਰ ਇੱਕ ਜਿਹੜੀ ਇੱਕ ਹੋਰ ਚੀਜ਼ ਜਿਹੜੀ ਨਵੀਂ ਆ ਗਈ, ਕਿਉਂਕਿ ਵਪਾਰੀ ਚਲਾਕ ਬਹੁਤ ਆ, ਉਹਨੂੰ ਪਤਾ ਮੈਂ ਸੌਦਾ ਕਿਵੇਂ ਵੇਚਣਾ ਆਪਣਾ, ਤੇ ਉਹਨੇ ਰਾਖੀ ਦੇ ਨਾਲ ਇੱਕ ਹੋਰ ਵੀ ਛੋਟੀ ਜਿਹੀ ਰਾਖੀ ਬਣਾਉਣੀ ਸ਼ੁਰੂ ਕਰਤੀ ਕਿ ਇਹ ਤੁਸੀਂ ਭਰਜਾਈ ਨੂੰ ਬੰਨਣੀ ਹੈ। ਤੇ ਇਹ ਤਾਂ ਪਹਿਲਾਂ ਕਦੇ ਹੈ ਹੀ ਨੀ ਸੀਗਾ ਵੀ ਆਪਣੀ ਭਰਜਾਈ ਨੂੰ ਜਿਹੜਾ ਹੈਗਾ ਬੰਨਣ ਦਾ ਏਦਾਂ ਦੀ। ਤੇ ਸੋ ਇਹ ਜਿਹੜਾ ਹੈਗਾ ਇਹਦਾ ਪੱਖ ਮੈਨੂੰ ਇਹ ਲੱਗਦਾ ਹੁੰਦਾ ਕਿ ਬੜਾ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਇਹਨੂੰ ਕਿਸ ਤਰੀਕੇ ਦੇ ਨਾਲ ਤਿਉਹਾਰ ਨੂੰ, ਸਾਰੇ ਤਿਉਹਾਰ ਵੈਸੇ ਤਾਂ ਕਰ ਲਏ ਆ, ਸਾਡੀਆਂ ਵਿਆਹ ਸ਼ਾਦੀਆਂ ਦੀਆਂ ਰਸਮਾਂ ਵਪਾਰੀ ਨੇ ਗ੍ਰੈਬ ਕਰ ਲਈਆਂ ਨੇ ਆਪਣੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਹੁੰਦਾ ਹੁਣ ਸਾਰਾ ਕੁਛ, ਇੱਥੇ ਵੀ ਜਿਹੜਾ ਹੈ ਇਸ ਤਰ੍ਹਾਂ ਦੀ ਗੱਲ ਹੋ ਗਈ। ਪਰ ਜਿਹੜਾ ਦੂਜਾ ਪੱਖ ਜਦੋਂ ਮੈਂ ਦੇਖਦਾ ਹਰ ਸਾਲ ਅੰਮ੍ਰਿਤਸਰ ਦੇ ਨਾਲ ਆਪਾਂ ਅਟਾਰੀ ਵਾਹਗਾ ਸਰਹੱਦ ਹੈ, ਉੱਥੋਂ ਅੰਮ੍ਰਿਤਸਰ ਤੋਂ ਸਕੂਲਾਂ ਦੀਆਂ ਕੁੜੀਆਂ ਹੋਰ ਸਾਰੀਆਂ ਇਕੱਠੀਆਂ ਹੋ ਕੇ ਉੱਥੇ BSF ਦੇ ਜਿਹੜੇ ਜਵਾਨ ਨੇ ਉਹ ਜਿਹੜੇ ਆਪਣੇ ਘਰਾਂ ਤੋਂ ਦੂਰ ਉੱਥੇ ਨੇ ਪਹਿਰੇ ਤੇ ਨੇ ਜਾਂ ਫੌਜੀ ਨੇ, ਉਹਨਾਂ ਨੂੰ ਜਾ ਕੇ ਉੱਥੇ ਰਾਖੀਆਂ ਬੰਨ ਕੇ ਆਉਂਦੀਆਂ ਨੇ, ਤੇ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਅਸੀਂ ਇੱਥੇ ਆਪਣੇ ਘਰ ਚ ਹੀ ਹਾਂ। ਇਹ ਜਿਹੜੀਆਂ ਗੱਲਾਂ ਨੇ ਉਹ ਮੈਨੂੰ ਲੱਗਦਾ ਕਿ ਉਹ ਜਿਹੜੀ ਇਸ ਤਿਉਹਾਰ ਦੀ ਜਿਹੜੀ ਇੱਕ ਇੰਪੋਰਟੈਂਸ ਹੈ, ਜਿਹੜੀ ਜਿਹੜੀ ਉਹਦੀ ਮਹੱਤਤਾ ਹੈ, ਅਹਿਮੀਅਤ ਹੈ, ਉਹਨੂੰ ਜਿਹੜਾ ਹੈਗਾ ਉਹ ਦਰਸਾਉਂਦੀਆਂ ਨੇ। ਬਾਕੀ ਇਹ ਕਿ ਹਰੇਕ ਦੀ ਆਪੋ ਆਪਣੀ ਦੇਖੋ ਲਿਗੇਸੀ ਹੁੰਦੀ ਹੈ ਹਰੇਕ ਕਲਚਰ ਦੀ ਹੋਰ, ਤੇ ਇਹ ਤੁਸੀਂ ਇਹ ਕਹਿ ਦੇਣਾ ਕਿ ਤਾਂ ਯੂਪੀ ਦਾ ਤਿਉਹਾਰ ਸੀ ਜਾਂ ਨੇਪਾਲ ਦਾ, ਠੀਕ ਹੈ ਨੇਪਾਲ ਚ ਇਹਨੂੰ ਮਨਾਉਂਦੇ ਆ, ਯੂਪੀ ਚ ਵੀ ਮਨਾਉਂਦੇ ਆ, ਪਰ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਇਹਨੂੰ ਸ਼ੁਰੂ ਤੋਂ ਹੀ ਜਿਹੜਾ ਹੈ ਉਹ ਮਨਾਇਆ ਜਾਂਦਾ ਰਿਹਾ। ਤੇ ਜਿਹੜਾ ਇੱਕ ਮੇਲਾ ਜੁੜਦਾ ਜਿਹੜਾ ਬਾਬੇ ਬਕਾਲੇ, ਹਾਲਾਂਕਿ ਉਸ ਮੇਲੇ ਦਾ ਸੰਬੰਧ ਤਾਂ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੈ ਤੇ ਜਾਂ ਗੁਰੂ ਲਾਧੋਗਰ ਜਿਹੜੀ ਘਟਨਾ ਉਹਦੇ ਨਾਲ ਹੈ, ਪਰ ਜਿਹੜਾ ਹੈ ਉਹਨੂੰ ਨਾਂ ਦਿੱਤਾ ਗਿਆ ਸ਼ੁਰੂ ਤੋਂ ਹੀ ਸਾਡੇ ਈਵਨ ਜਿਹੜੇ ਧਾਰਮਿਕ ਕੈਲੰਡਰ ਆ ਉਹਦੇ ਚ ਵੀ ਨਾਂ ਉਹਨੂੰ ਰੱਖੜ ਪੁੰਨਿਆਂ ਦਾ ਨਾਂ ਦਿੱਤਾ ਗਿਆ। ਤੇ ਰੱਖੜ ਪੁੰਨਿਆਂ ਦਾ ਨਾਂ ਇਸੇ ਕਰਕੇ ਦਿੱਤਾ ਕਿ ਇੱਥੇ ਰੱਖੜੀ ਜਿਹੜੀ ਹੈ ਸਟੈਬਲਿਸ਼ ਸੀ ਪਹਿਲਾਂ ਹੀ, ਜਿਵੇਂ ਪਹਿਲਾਂ ਕਿਹਾ ਕਿ ਬਹੁਤ ਸਾਰੀਆਂ ਇਹ ਕੋਇਨਸੀਡੈਂਟ ਨੇ ਕਿ ਜਿਹੜੀ ਦੀਵਾਲੀ ਵਾਲੇ ਦਿਨ ਜਿਹੜਾ ਹੈ ਉਹ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ, ਜਾਂ ਹੋਰ ਬਹੁਤ ਸਾਰੀਆਂ ਇਹ ਆਪਸ ਦੇ ਵਿੱਚ ਜਿਹੜੀਆਂ ਸਾਡੇ ਇੰਟਰਵੂਵਨ ਨੇ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਇੱਕ ਦੂਜੇ ਦੇ ਨਾਲ ਇੱਕ ਉਸ ਦੇ ਵਿੱਚ ਇੰਨੀਆਂ ਨੇੜਿਓਂ ਜੁੜੀਆਂ ਹੋਈਆਂ ਨੇ ਕਿ ਉਹਨੂੰ ਤੁਸੀਂ ਆਪਾਂ ਅਲੱਗ ਕਰਕੇ ਜਿਹੜਾ ਹੈ ਉਹ ਨਹੀਂ ਦੇਖ ਸਕਦੇ। ਤੇ ਫਿਰ ਇੱਥੇ ਇਹੋ ਜਿਹੇ ਮੌਕੇ ਤੇ ਤਾਂ ਇਹਨਾਂ ਗੱਲਾਂ ਦਾ ਨੋਟਸ ਲੈਣ ਦੀ ਵਾਲੀ ਕੋਈ ਜ਼ਰੂਰਤ ਨਹੀਂ ਹੁੰਦੀ, ਪਰ ਕਿਉਂਕਿ ਸੋਸ਼ਲ ਮੀਡੀਆ ਦਾ ਚਲੋ ਆਪਣਾ ਸੁਭਾਅ ਹੈ, ਉਹਨੇ ਆਪਣੇ ਤਰੀਕੇ ਨਾਲ ਚੱਲਣਾ, ਉਹਨੇ ਤਿੱਖੀ ਗੱਲ ਕਰਨੀ ਹੈ, ਉਹਨੂੰ ਇਹ ਵੀ ਪਰਵਾਹ ਨਹੀਂ ਇਹਦੇ ਨਾਲ ਸੋਸਾਇਟੀ ਤੇ ਕੀ ਅਸਰ ਪੈਂਦਾ, ਜਾਂ ਉਹਨੇ ਆਪਣਾ ਸੌਦਾ ਵੇਚਣਾ ਕਿ ਮੇਰਾ ਕਿਸ ਤਰ੍ਹਾਂ ਵੇਚ ਸਕਦਾ। ਸੋ ਇਸ ਤਰ੍ਹਾਂ ਦੀ ਜਿਹੜੀ ਇਹ ਗੱਲ ਹੈ, ਪਰ ਇਹ ਕਿ ਇਹਦੀ ਇੰਪੋਰਟੈਂਸ ਜਿਹੜੀ ਹੈ ਉਹ ਨਾ ਹੀ ਖਤਮ ਹੋਣੀ ਹੈ ਨਾ ਹੀ ਹੋਈ ਹੈ, ਹੁਣ ਇੰਨੀ ਡਿਵੈਲਪਮੈਂਟ ਹੋ ਗਈ ਤੇ ਬਾਕੀ ਇਹ ਵੀ ਤੁਹਾਡਾ ਇੱਕ ਪਰਸਨਲ ਇਹ ਹੈ ਭੈਣ ਭਰਾ ਦੇ ਰਿਸ਼ਤੇ ਦਾ, ਤੇ ਕਿਹੜਾ ਪਰਿਵਾਰ ਇਹਨੂੰ ਕਿਸ ਲੈਵਲ ਤੱਕ ਮੰਨਦਾ ਹੈ ਕਿੰਨਾ ਮੰਨਦਾ, ਤੇ ਉਹ ਮੈਨੂੰ ਨਹੀਂ ਲੱਗਦਾ ਕੋਈ ਇਹਦੇ ਚ ਕੋਈ ਧਰਮ ਦਾ ਦਖਲ ਹੈ ਜਾਂ ਹੋਣਾ ਚਾਹੀਦਾ। ਠੀਕ ਹੈ ਪਿੱਛੋਂ ਪੁਰਾਣਿਕ ਕਥਾਵਾਂ ਚੱਲੀਆਂ ਹੁੰਦੀਆਂ, ਹੋਰ ਬਹੁਤ ਸਾਰੇ ਤਿਉਹਾਰਾਂ ਦੇ ਨਾਲ ਉਹ ਜੁੜੀਆਂ ਹੋਈਆਂ ਨੇ, ਤੇ ਪਰ ਮੁੱਖ ਤੌਰ ਤੇ ਸਾਡਾ ਜਿਹੜਾ ਹੈਗਾ ਸਮਾਜਿਕ ਸੱਭਿਆਚਾਰਕ ਇਹਦਾ ਪੱਖ ਹੈ ਜਿਹੜਾ ਹੈਗਾ ਉਹ ਬਹੁਤ ਮਹੱਤਵਪੂਰਨ ਹੈ। ਹਾਂਜੀ
0: ਜੀ, ਬਹੁਤ ਧੰਨਵਾਦ ਪ੍ਰੀਤਮ ਜੀ ਇਸ ਸਾਰੀ ਜਾਣਕਾਰੀ ਦੇ ਲਈ, ਸ਼ੁਕਰੀਆ ਤੁਹਾਡਾ। ਸੋ ਇਸੇ ਪ੍ਰੀਤਮ ਸਿੰਘ ਰੁਪਾਲ ਜੀ ਰੱਖੜੀ ਦਾ ਤਿਉਹਾਰ ਔਰ ਉਹਦੀ ਇਤਿਹਾਸਕ ਮਹੱਤਤਾ ਦੇ ਨਾਲ ਜੁੜੀ ਹੋਈ ਗੱਲ ਕਰ ਰਹੇ ਸੀਗੇ, ਔਰ ਨਾਲ ਹੀ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਸ ਤਰੀਕੇ ਦੇ ਨਾਲ ਅੱਜ ਦੇ ਦੌਰ ਦੇ ਵਿੱਚ ਸਾਨੂੰ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਨਹੀਂ ਮਨਾਉਣਾ ਚਾਹੀਦਾ, ਇਸ ਕਿਸਮ ਦੀ ਸਿੱਖ ਕੁਝ ਲੋਕ ਦੇ ਰਹੇ ਹੈਗੇ ਨੇ। ਇੱਕ ਪੁਰਾਣੀ ਕਹਾਣੀ ਜਿਹੜੀ ਹੈ ਉਹ ਦੋ ਕਥਾਵਾਂ ਦੋ ਕਹਾਣੀਆਂ ਸਾਡੇ ਇਤਿਹਾਸ ਦੇ ਵਿੱਚੋਂ ਮਿਲਦੀਆਂ ਨੇ। ਇੱਕ ਤਾਂ ਹੈਗੀ ਹੈ ਪੁਰਾਣ ਨੇ ਹਿੰਦੂ ਧਰਮ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਜਿਹੜੇ ਪੁਰਾਣ ਲਿਖੇ ਗਏ ਹੈਗੇ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਭਵਿਸ਼ਯ ਪੁਰਾਣ, ਅਤੇ 18 ਮੇਜਰ ਪੁਰਾਣ ਮੰਨੇ ਜਾਂਦੇ ਹੈਗੇ ਨੇ, 18 ਮਾਈਨਰ ਪੁਰਾਣ ਮੰਨੇ ਜਾਂਦੇ ਹੈਗੇ ਨੇ। ਮੇਜਰ ਪੁਰਾਣ ਜਿਹੜੇ ਜਿਵੇਂ ਬ੍ਰਹਮ ਪੁਰਾਣ, ਪਦਮ ਪੁਰਾਣ, ਵਿਸ਼ਨੂੰ ਪੁਰਾਣ, ਭਗਵਤ, ਨਾਰਦ ਪੁਰਾਣ, ਇਸ ਤਰੀਕੇ ਦੇ ਨਾਲ ਹੈ ਨਾ, ਅਤੇ ਇਸੇ ਤਰੀਕੇ ਦੇ ਨਾਲ ਭਵਿਸ਼ਯ ਪੁਰਾਣ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਮੇਜਰ ਪੁਰਾਣ ਦੇ ਵਿੱਚ ਜਿਹੜੇ ਮਹਾਪੁਰਾਣ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਉਹਦੇ ਵਿੱਚੋਂ ਭਵਿਸ਼ਯ ਪੁਰਾਣ ਦੇ ਵਿੱਚ ਇੱਕ ਕਥਾ ਦਰਜ ਹੈਗੀ ਉਹ ਇਹ ਹੈ ਕਿ ਇੰਦਰ ਅਤੇ ਸ਼ਚੀ ਦੀ ਕਹਾਣੀ, ਦੂਸਰੀ ਵੈਸੇ ਭਗਵਤ ਗੀਤਾ ਦੇ ਵਿੱਚ, ਭਗਵਤ ਗੀਤਾ ਨਹੀਂ ਕਹਿ ਸਕਦੇ ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਹੈਗੀ ਹੈ, ਉਹ ਵਾਮਨ ਅਤੇ ਬਾਲੀ ਦੀ ਕਹਾਣੀ ਹੈ। ਦੋਵਾਂ ਕਹਾਣੀਆਂ ਦਾ ਸਮਾਂਕਾਲ ਕੀ ਰਿਹਾ ਹੋਏਗਾ ਇਹ ਨਹੀਂ ਤੈਅ ਕੀਤਾ ਜਾ ਸਕਦਾ, ਇਸੇ ਕਰਕੇ ਇਹਨਾਂ ਨੂੰ ਮਾਇਥੋਲੋਜੀ ਕਿਹਾ ਜਾਂਦਾ, ਹਿਸਟਰੀ ਨਹੀਂ ਕਿਹਾ ਜਾਂਦਾ। ਮਾਇਥੋਲੋਜੀ ਯਾਨੀ ਕਿ ਜਿਹੜੇ ਹਿਸਟਰੀ ਦੇ ਵਿੱਚ ਕਿਸੇ ਕਿਸਮ ਦੀ ਇੱਕ ਜਿਹੜੀ ਆਈਡੀਓਲੋਜੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਹੋਣ, ਉਹਦੇ 'ਚ ਥੋੜ੍ਹੀ ਥੋੜ੍ਹੀ ਮਿੱਥ ਵੀ ਸ਼ਾਮਲ ਹੋ ਜਾਂਦੀ ਹੈ, ਉਹ ਸਮੇਂ ਸਮੇਂ ਦੇ ਉੱਤੇ ਹੁੰਦੀ ਰਹਿੰਦੀ ਹੈ, ਉਹਦੇ ਵਿੱਚ ਬਦਲਾਅ ਹੁੰਦੇ ਰਹਿੰਦੇ ਨੇ। ਹੋ ਸਕਦਾ ਕਿ ਅੱਜ ਤੋਂ 100 ਸਾਲ ਪਹਿਲਾਂ ਜਦੋਂ ਕਿਸੇ ਨੇ ਇਹ ਕਹਾਣੀ ਦੱਸੀ ਹੋਵੇ ਉਹਦਾ ਕੋਈ ਰੂਪ ਹੋਰ ਹੋਵੇ, ਹੁਣ ਮੈਂ ਜਦੋਂ ਦੱਸ ਰਿਹਾ ਇਹ ਕੁਛ ਹੋਰ ਕਿਸਮ ਦੀ ਹੈ ਜੋ ਸਾਡੇ ਤੱਕ ਅੱਜ ਦੀ ਤਰੀਕ 'ਚ ਪਹੁੰਚ ਰਹੀ ਹੈ, ਅਤੇ ਅੱਜ ਤੋਂ 100-200 ਸਾਲ ਬਾਅਦ ਇਹ ਕਹਾਣੀ ਦੇ ਵਿੱਚ ਕੁਛ ਹੋਰ ਤਬਦੀਲੀਆਂ ਹੋ ਜਾਣ। ਪਰ ਇੱਦਾਂ ਨਹੀਂ ਕਿ ਉਹ ਕਹਾਣੀ ਨਹੀਂ ਹੋਈ, ਇੱਦਾਂ ਨਹੀਂ ਕਿ ਉਹ ਹਿਸਟਰੀ ਦਾ ਪਾਰਟ ਨਹੀਂ ਹੈ, ਬਸ ਉਹਦੀਆਂ ਜਿਹੜੀ ਇਹ ਫਿਗਰਸ ਨੇ ਫੈਕਟਸ ਨੇ ਉਹਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਹੁੰਦਾ ਰਹਿੰਦਾ ਹੈਗਾ। ਸੋ ਇਸੇ ਕਰਕੇ ਉਹਨੂੰ ਮਿੱਥ ਦੇ ਥੋੜ੍ਹਾ ਜਿਹਾ ਨੇੜੇ ਜ਼ਿਆਦਾ ਲੈ ਜਾਇਆ ਜਾਂਦਾ। ਰਾਜਾ ਬਲੀ ਵੀ ਇੰਦਰ ਦੇ ਕਾਲ ਦੇ ਵਿੱਚ ਹੀ ਹੋਇਆ ਸੀਗਾ। ਸੋ ਪੈਡਲਰ ਜਿਹੜਾ ਟਾਈਮ ਫਰੇਮ ਦੇ ਵਿੱਚ ਹੋਈਆਂ ਹੋਣਗੀਆਂ ਕਹਾਣੀਆਂ, ਅਤੇ ਇਹ ਵੀ ਥੋੜ੍ਹਾ ਜਿਹਾ ਦੱਸਣਾ ਮੁਸ਼ਕਲ ਹੈ ਕਿ ਪਹਿਲਾਂ ਕਿਹੜੀ ਘਟਨਾ ਵਾਪਰੀ, ਬਾਅਦ 'ਚ ਕਿਹੜੀ ਵਾਪਰੀ। ਪਰ ਜਾਣਕਾਰ ਇਹ ਕਹਿੰਦੇ ਨੇ ਕਿ ਸਮੁੰਦਰ ਮੰਥਨ ਪਹਿਲਾਂ ਹੋਇਆ ਅਤੇ ਫਿਰ ਵਾਮਨ ਅਵਤਾਰ ਹੋਇਆ। ਸੋ ਸਮੁੰਦਰ ਮੰਥਨ ਤੋਂ ਪਹਿਲਾਂ ਦੀ ਜੇ ਗੱਲ ਕਰੀਏ, ਭਵਿਸ਼ਯ ਪੁਰਾਣ ਦੇ ਵਿੱਚ ਲਿਖਿਆ ਗਿਆ ਕਿ ਦੇਵਤਿਆਂ ਅਤੇ ਦਾਨਵਾਂ ਦੇ ਦਰਮਿਆਨ ਜੰਗ ਹੁੰਦੀ ਹੈ। ਉਦੋਂ ਦਾਨਵ ਜਾਂ ਜਿਹੜੇ ਰਾਕਸ਼ਸ ਸੀਗੇ ਉਹ ਭਾਰੀ ਪੈਣ ਲੱਗਦੇ ਨੇ। ਐਸੇ ਦੇ ਵਿੱਚ ਦੇਵਤਿਆਂ ਨੂੰ ਹਾਰਦਾ ਦੇਖ ਕੇ ਇੰਦਰ ਘਬਰਾ ਕੇ ਗੁਰੂ ਦੇ ਕੋਲ ਜਾਂਦਾ।

ਜਿਹੜੇ ਸੀ ਉਸ ਦਿਨ ਜਿੱਤੇ ਸੀਗੇ ਔਰ ਉਦੋਂ ਤੋਂ ਹੀ ਪਤਨੀਆਂ ਆਪਣੇ ਪਤੀ ਦੇ ਗੁੱਟ ਦੇ ਉੱਤੇ ਜੰਗ 'ਚ ਜਾਣ ਤੋਂ ਪਹਿਲਾਂ ਇਸ ਕਿਸਮ ਦੇ ਨਾਲ ਇੱਕ ਮੌਲੀ ਬੰਨ੍ਹਦੀਆਂ ਹੁੰਦੀਆਂ ਸੀ, ਇੱਕ ਧਾਗਾ ਬੰਨ੍ਹਦੀਆਂ ਹੁੰਦੀਆਂ ਸੀ। ਇਹ ਇੱਕ ਕਥਾ ਹੈਗੀ ਹੈ, ਹੁਣ ਇਹਨੂੰ ਜੋੜੇ ਹੋ ਨਾ, ਪਹਿਲਾਂ ਦੂਜੀ ਸੁਣ ਲਓ। ਦੂਜੀ ਇਹ ਹੈ ਕਿ ਸਕੰਦ ਪੁਰਾਣ ਜਾਂ ਸ਼੍ਰੀਮਦ ਭਾਗਵਤ ਪੁਰਾਣ ਦੇ ਵਿੱਚ ਵੀ ਇੱਕ ਕਥਾ ਹੈ, ਉਹ ਹੈਗੀ ਹੈ ਕਿ ਜਿਹੜਾ ਰਾਕਸ਼ਸਾਂ ਦਾ ਇੱਕ ਰਾਜਾ ਹੁੰਦਾ ਸੀ, ਪਰ ਉਹ ਚੰਗਾ ਰਾਜਾ ਹੁੰਦਾ ਸੀ, ਰਾਜਾ ਬਲੀ, ਉਹਨੇ ਦੇਵਤਿਆਂ ਦੇ ਨਾਲ ਜੰਗ ਕਰਕੇ ਸਵਰਗ ਦੇ ਉੱਤੇ ਅਧਿਕਾਰ ਕਰ ਲਿਆ ਔਰ ਕਬਜ਼ਾ ਲੈ ਲਿਆ। ਪਰ ਉਸ ਤੋਂ ਬਾਅਦ ਫਿਰ ਉਹ ਹੰਕਾਰੀ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨੂੰ ਇਹ ਲੱਗਣ ਲੱਗ ਗਿਆ ਕਿ ਉੱਪਰ ਸਵਰਗ ਲੋਕ ਅਤੇ ਥੱਲੇ ਪ੍ਰਿਥਵੀ ਲੋਕ ਅਤੇ ਉਹ ਤੋਂ ਥੱਲੇ ਪਾਤਾਲ ਲੋਕ, ਉਹਨਾਂ ਤਿੰਨਾਂ ਦਾ ਉਹੀ ਇੱਕ ਸਵਾਮੀ ਹੈਗਾ, ਉਹੀ ਇੱਕ ਕਰਤਾ ਧਰਤਾ ਹੈਗਾ। ਸੋ ਉਹਦੇ 'ਚ ਹੰਕਾਰ ਭਰ ਗਿਆ। ਸੋ ਹੰਕਾਰ ਖਤਮ ਕਰਨ ਦੇ ਲਈ ਫਿਰ ਭਗਵਾਨ ਵਿਸ਼ਨੂੰ ਨੇ ਕਹਿੰਦੇ ਨੇ ਕਿ ਵਾਮਨ ਅਵਤਾਰ ਲਿਆ ਸੀਗਾ ਅਤੇ ਇੱਕ ਬ੍ਰਾਹਮਣ ਦੇ ਵੇਸ਼ਭੂਸ਼ਾ ਦੇ ਵਿੱਚ ਉਹ ਰਾਜਾ ਬਲੀ ਦੇ ਗੇਟ ਦੇ ਉੱਤੇ ਪਹੁੰਚਦੇ ਨੇ, ਰਾਜਮਹਿਲ 'ਚ ਭੀਖ ਮੰਗਣ, ਭਿਕਸ਼ਾ ਕਹਿੰਦੇ ਨੇ, ਕਿਉਂਕਿ ਰਾਜਾ ਬਲੀ ਦਾਨਵੀਰਤਾ ਸੀਗੇ, ਇੱਕ ਉਹਦਾ ਕਰੈਕਟਰ ਦਾ ਇਹ ਵੀ ਇੱਕ ਸੀਗਾ ਕਿ ਉਹ ਚੰਗਾ ਸੀਗਾ ਉਹ ਤੋਂ ਪਹਿਲਾਂ, ਹੰਕਾਰੀ ਹੋਣ ਤੋਂ ਪਹਿਲਾਂ। ਸੋ ਉਹ ਕਹਿੰਦਾ ਕਿ ਠੀਕ ਹੈ ਤੁਸੀਂ ਮੰਗੋ ਜੋ ਵੀ ਕਹੋਗੇ, ਮੇਰੇ ਕੋਲ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਮੈਂ ਨਹੀਂ ਦੇ ਸਕਦਾ। ਅਤੇ ਵਾਮਨ ਅਵਤਾਰ 'ਚ ਸੀਗੇ ਭਗਵਾਨ ਵਿਸ਼ਨੂੰ, ਉਹਨਾਂ ਨੇ ਕਿਹਾ ਕਿ ਤਿੰਨ ਜ਼ਮੀਨ, ਤਿੰਨ ਜਿਹੜੇ ਪੈਰ ਨੇ ਉਹ ਜ਼ਮੀਨ ਦੇ ਦਿਓ ਮੈਨੂੰ। ਬਲੀ ਨੇ ਉਦੋਂ ਹੀ ਹਾਂ ਕਰਤੀ, ਉਹ ਕਹਿੰਦਾ ਵੀ ਤਿੰਨ ਪੈਰ ਵੀ ਜਿਵੇਂ ਤਿੰਨ ਕਦਮ ਹੁੰਦੇ ਨੇ, ਇੱਕ ਕਦਮ, ਦੂਜਾ ਕਦਮ, ਤੀਜਾ, ਜਿਵੇਂ ਹੀ ਤਿੰਨ ਪੈਰ ਉਹਨਾਂ ਨੇ ਜ਼ਮੀਨ ਦੇਣੀ ਸਵੀਕਾਰ ਕੀਤੀ ਤਾਂ ਭਗਵਾਨ ਨੇ ਕਿਹਾ ਕਿ ਪੈਰ ਮੇਰੇ ਹੋਣਗੇ। ਸੋ ਉਹਨਾਂ ਨੇ ਇੱਕ ਪੈਰ ਦੇ ਵਿੱਚ ਪੂਰਾ ਆਸਮਾਨ ਪਤਾਲ ਅਤੇ ਧਰਤੀ ਨਾਪ ਲਏ ਅਤੇ ਫਿਰ ਪੁੱਛਿਆ ਕਿ ਹੁਣ ਦੱਸੋ ਕਿ ਦੋ ਪੈਰ ਤਾਂ ਮੈਂ ਰੱਖਦੇ ਨੇ, ਤੀਜਾ ਕਿੱਥੇ ਰੱਖਾਂ? ਤਾਂ ਫਿਰ ਰਾਜਾ ਬਲੀ ਨੇ ਕਿਹਾ ਕਿ ਵੀ ਇਹ ਗੱਲ ਤਾਂ ਨਹੀਂ ਹੋ ਸਕਦੀ, ਵੀ ਮੈਂ ਆਪਣੇ ਬਚਨ ਤੋਂ ਤਾਂ ਨਹੀਂ ਮੁੱਕਰ ਸਕਦਾ, ਤੁਸੀਂ ਤੀਜਾ ਮੇਰੇ ਸਿਰ 'ਤੇ ਰੱਖ ਦਿਓ। ਫਿਰ ਰਾਜਾ ਬਲੀ ਦੇ ਉੱਤੇ ਉਹਨੂੰ ਰਸਤਾਲ ਬਣਾ ਕੇ ਫਿਰ ਉਹ ਚਲੇ ਗਏ। ਔਰ ਇਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਜਾਂਦੇ ਹੋਏ ਭਗਵਾਨ ਵਿਸ਼ਨੂੰ ਉਹਨੂੰ ਇਹ ਵੀ ਕਹਿ ਗਏ ਕਿ ਤੂੰ ਅਮਰ ਰਹੇਗਾ। ਪਰ ਬਲੀ ਨੇ ਇਸ ਵਰਦਾਨ ਦੇ ਨਾਲ ਹੀ ਆਪਣੀ ਭਗਤੀ ਜਿਹੜੀ ਸੀਗੀ ਉਹ ਵੀ ਨਾਲ ਨਾਲ ਜਾਰੀ ਰੱਖੀ। ਹੁਣ ਕਹਿੰਦੇ ਨੇ ਕਿ ਜਿਹੜਾ ਰਾਜਾ ਬਲੀ ਹੈ ਉਹ ਬੇਸ਼ੱਕ ਇੱਕ ਟਾਈਮ ਦੇ ਉੱਤੇ ਦੇਵਤਿਆਂ ਦੇ ਉਲਟ ਹੋ ਗਿਆ ਸੀਗਾ, ਪਰ ਭਗਵਾਨ ਨੇ ਕਿਉਂਕਿ ਉਹਨੇ ਵਚਨ ਆਪਣਾ ਬਣਾ ਕੇ ਰੱਖਿਆ ਸੀਗਾ ਤਾਂ ਇਸ ਕਰਕੇ ਉਹਨੇ ਭਗਵਾਨ ਨੇ ਉਹਨੂੰ ਅਜਰ ਅਮਰ ਹੋਣ ਦਾ ਇੱਕ ਵਰਦਾਨ ਦਿੱਤਾ ਸੀ। ਅਤੇ ਇਸ ਤਰੀਕੇ ਦੇ ਨਾਲ ਉਹ ਤੋਂ ਬਾਅਦ ਫਿਰ ਦਿਨ ਰਾਤ ਉਹ ਉਹਨਾਂ ਦੀ ਭਗਤੀ ਕਰਨ ਲੱਗ ਗਿਆ। ਵਾਮਨ ਅਵਤਾਰ ਤੋਂ ਬਾਅਦ ਲਕਸ਼ਮੀ ਜੀ ਦੇ ਕੋਲ ਭਗਵਾਨ ਨੇ ਫਿਰ ਜਾਣਾ ਸੀਗਾ, ਪਰ ਭਗਵਾਨ ਇਹ ਦੇ ਕੇ ਵਚਨ ਦੇ ਕੇ ਫਸ ਗਏ ਕਿ ਬਲੀ ਤਾਂ ਸਾਰਾ ਦਿਨ ਉਹਨਾਂ ਦੀ ਸੇਵਾ ਦੇ ਵਿੱਚ ਲੱਗਿਆ ਰਹਿੰਦਾ, ਬਲੀ ਉਹਨਾਂ ਦੇ ਬਾਰੇ ਸੋਚਦਾ ਰਹਿੰਦਾ। ਇੱਧਰੋਂ ਲਕਸ਼ਮੀ ਮਾਤਾ ਚਿੰਤਤ ਹੋ ਗਏ। ਨਾਰਦ ਜੀ ਨੇ ਲਕਸ਼ਮੀ ਜੀ ਨੂੰ ਇੱਕ ਤਰੀਕਾ ਦੱਸਿਆ, ਕਹਿੰਦੇ ਕਿ ਉਦੋਂ ਲਕਸ਼ਮੀ ਜੀ ਨੇ ਰਾਜਾ ਬਲੀ ਨੂੰ ਰੱਖੜੀ ਬੰਨ੍ਹੀ, ਆਪਣਾ ਭਰਾ ਬਣਾਇਆ, ਅਤੇ ਫਿਰ ਵਿਸ਼ਨੂੰ ਜੀ ਨੂੰ ਉੱਥੋਂ ਲੈ ਕੇ ਗਏ ਕਿ ਨਹੀਂ ਤਾਂ ਇਹਨਾਂ ਨੇ ਇਹਦੀ ਸੇਵਾ 'ਚ ਹੀ ਲੱਗਿਆ ਰਹਿਣਾ ਹੈਗਾ ਅਤੇ ਵਿਸ਼ਨੂੰ ਜੀ ਨੂੰ ਉਹਨੇ ਜਾਣ ਨਹੀਂ ਦੇਣਾ। ਅਤੇ ਉਹ ਦਿਨ ਵੀ ਜਿਹੜਾ ਸੀਗਾ ਸਾਉਣ ਮਹੀਨੇ ਦੀ ਪੂਰਨਮਾਸੀ ਦੱਸਿਆ ਜਾਂਦਾ, ਅਤੇ ਉਸ ਦਿਨ ਬਲੀ ਨੂੰ ਆਪਣਾ ਭਰਾ ਬਣਾ ਕੇ ਮਾਤਾ ਲਕਸ਼ਮੀ ਨੇ ਇਹ ਵਚਨ ਲਿਆ ਸੀਗਾ ਕਿ ਮੇਰੀ ਅਤੇ ਰੱਖਿਆ ਜਿਹੜੀ ਹੈ ਮੇਰੇ ਇੰਦਰ ਦੀ, ਤੂੰ ਆਪਣੇ ਭਗਵਾਨ ਦੀ ਜਿਹੜੀ ਤੂੰ ਉਹ ਕਿਹਾ ਉਹਨਾਂ ਤੋਂ ਵਚਨ ਲਿਆ ਕਿ ਮੈਂ ਤੁਹਾਡੀ ਸੇਵਾ 'ਚ ਰਹੂੰਗਾ, ਅਤੇ ਮੇਰੀ ਰੱਖਿਆ ਇਹੀ ਹੈ ਕਿ ਤੂੰ ਉਹਨਾਂ ਨੂੰ ਹੁਣ ਜਾਣ ਦੇ ਅਤੇ ਤੂੰ ਉਹਨਾਂ ਦੀ ਜਿਹੜੀ ਸੇਵਾ ਹੁਣ ਬਸ ਤੇਰੀ ਇੰਨੀ ਹੋ ਗਈ। ਸੋ ਇਸ ਤਰੀਕੇ ਦੇ ਨਾਲ ਉੱਥੇ ਉਹ ਕਹਾਣੀ ਖਤਮ ਹੋ ਜਾਂਦੀ ਹੈ। ਇਹ ਪੁਰਾਤਨ ਕਹਾਣੀਆਂ ਨੇ, ਪਰ ਉਹਦੇ ਤੋਂ ਬਾਅਦ ਫਿਰ ਇਹਦਾ ਕੋਈ ਇੱਕ ਤਾਲੁਕਾਤ ਕਿਸੇ ਤਰੀਕੇ ਦੇ ਨਾਲ ਕਿਵੇਂ ਅੱਗੇ ਚੱਲ ਕੇ ਵਧਿਆ ਹੋਊਗਾ ਜਾਂ ਕਿਵੇਂ ਕਿਵੇਂ ਤੁਹਾਡੇ ਇਤਿਹਾਸ ਤੋਂ ਕੋਈ ਕਹਾਣੀ, ਤੁਹਾਡੀ ਮਾਈਥੋਲੋਜੀ ਤੋਂ ਕੋਈ ਕਹਾਣੀ ਤੁਹਾਡੇ ਸੱਭਿਆਚਾਰ ਦਾ ਹਿੱਸਾ ਬਣ ਜਾਂਦੀ ਹੈ। ਅਤੇ ਜਿੱਦਾਂ ਦੱਸਿਆ ਕਿ ਗੋਰਿਆਂ ਦੇ ਸਮੇਂ ਵੀ ਭਾਰਤ ਦੇ ਵਿੱਚ ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀ, ਚਾਹੇ ਹਿੰਦੂ ਸੀ, ਉਹ ਇਸ ਤਿਉਹਾਰ ਨੂੰ ਮਨਾਉਣ ਲੱਗ ਪਏ ਸੀਗੇ, ਮਨਾਉਂਦੇ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਮਨਾਈ ਰਹੇ ਸੀਗੇ। ਸੋ ਇਸ ਤਰੀਕੇ ਦੇ ਨਾਲ ਮਨਾਉਂਦੇ ਆ ਰਹੇ, ਤੋ ਇਹਨੂੰ ਕਿਸੇ ਧਰਮ ਦੇ ਨਾਲ ਤਾਂ ਉਸ ਵਕਤ ਵੀ ਨਹੀਂ ਜੋੜ ਕੇ ਦੇਖਿਆ, ਹੁਣ ਵੀ ਨਹੀਂ ਦੇਖਣਾ ਚਾਹੀਦਾ ਹੈਗਾ। ਕਹਾਣੀਆਂ ਜ਼ਰੂਰ ਅਲੱਗ ਅਲੱਗ ਹੈਗੀਆਂ ਨੇ, ਪਰ ਉਹਨਾਂ ਦਾ ਕੋਈ ਐਡੀ ਕੋਈ ਰੈਲੀਵੈਂਸ ਹੈ ਨਹੀਂ ਉਸ ਤਿਉਹਾਰ ਦੇ ਨਾਲ ਕਿ ਹਾਂ ਉਹਦੇ ਕਰਕੇ ਇਹ ਰੱਖੜੀ ਮਨਾਈ ਜਾਂਦੀ ਹੈਗੀ। ਸਥਾਨਕ ਕਹਾਣੀਆਂ ਜ਼ਰੂਰ ਹੋ ਸਕਦੀਆਂ ਨੇ, ਕਿਸੇ ਏਰੀਆ ਦੀਆਂ ਲੋਕਲ ਸਟੋਰੀਜ਼ ਜ਼ਰੂਰ ਹੋ ਸਕਦੀਆਂ ਹੈਗੀਆਂ ਨੇ,

ਔਰ ਉਹਨਾਂ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਆਪਾਂ। ਮਹਾਰਾਸ਼ਟਰ ਦੀਆਂ ਆਪਣੀਆਂ ਕਹਾਣੀਆਂ ਹੋਣਗੀਆਂ, ਉੱਤਰ ਪ੍ਰਦੇਸ਼ ਦੀਆਂ ਆਪਣੀਆਂ ਹੋਣਗੀਆਂ, ਵੈਸਟ ਬੰਗਾਲ ਦੀਆਂ ਆਪਣੀਆਂ ਹੋਣਗੀਆਂ, ਯੂਨੋ। ਸੋ ਇਸ ਤਰੀਕੇ ਦੇ ਨਾਲ ਹਰ ਇੱਕ ਸੱਭਿਆਚਾਰ ਦੀ ਆਪੋ ਆਪਣੀ ਕਹਾਣੀ ਹੋ ਸਕਦੀ ਹੈ, ਉਹਦੇ ਨਾਲ ਉਹਨਾਂ ਦੀ ਆਪਣੀ ਇੱਕ ਜੁੜਤ ਹੋ ਸਕਦੀ ਹੈ। ਪਰ ਰੱਖੜੀ ਦਾ ਤਿਉਹਾਰ ਭੈਣਾਂ ਅਤੇ ਵੀਰਾਂ ਦਾ ਤਿਉਹਾਰ ਹੈ। ਗੱਲ ਮੁੱਕਦੀ ਇਹ ਕਿ ਜੇ ਇਸ ਤਿਉਹਾਰ ਦੀ ਆਪਾਂ ਰੈਲੀਵੈਂਸ ਸਿਰਫ ਕੁਛ ਇੱਕ ਲੋਕਾਂ ਤੱਕ ਸੀਮਤ ਕਰਕੇ ਉਹਨੂੰ ਘੱਟ ਕਰ ਦਈਏ ਤਾਂ ਉਹ ਚੰਗੀ ਗੱਲ ਨਹੀਂ ਹੈਗੀ। ਅਤੇ ਬਾਕੀ ਜਿਹਨੇ ਮਨਾਉਣਾ ਉਹ ਮਨਾਈ ਜਾਣ, ਜਿਹਨੇ ਨਹੀਂ ਮਨਾਉਣਾ ਉਹ ਨਹੀਂ ਵੀ ਮਨਾ ਰਹੇ ਹੈਗੇ। ਸੋ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਧੰਨਵਾਦ ਜੀ, ਦਿਓ ਇਜਾਜ਼ਤਾਂ ਫਿਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇੰਨਾ ਹੀ। ਅਤੇ ਜੇ ਤੁਹਾਡੀ ਕੋਈ ਫੀਡਬੈਕ ਹੁੰਦੀ ਹੈ ਇਸ ਪ੍ਰੋਗਰਾਮ ਨੂੰ ਲੈ ਕੇ ਤਾਂ 0472-6464 ਦੇ ਉੱਤੇ ਆਪਣੀ ਫੀਡਬੈਕ ਜ਼ਰੂਰ ਦੇ ਦਿਆ ਕਰੋ। ਦਿਓ ਇਜਾਜ਼ਤਾਂ, ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 192 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Hanji, 1674 AM, 24/7 Indian Radio, Sydney ka apna Indian Radio Station.
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਚੁੱਕਾ। ਗੱਲਬਾਤ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਕਰੀਏ, ਆਪਣੇ ਵਾਤਾਵਰਣ ਦੇ ਬਾਰੇ, ਇਸ ਕੁਦਰਤ ਦੇ ਬਾਰੇ ਕੁਛ ਜਾਣੀਏ ਕਿ ਆਪਾਂ ਕਰ ਸਕਦੇ ਹਾਂ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਲਈ ਜਾਣਨੀਆਂ ਜ਼ਰੂਰੀ ਨੇ। ਸੋ ਸਾਨੂੰ ਹਮੇਸ਼ਾ ਹਰ ਹਫ਼ਤੇ ਆ ਕੇ ਅਤੇ ਸਾਡੇ ਨਾਲ ਇਹ ਸਾਂਝ ਪਾਉਂਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਜਾਣਕਾਰੀ ਦਿੰਦੇ ਨੇ। ਆਓ ਫਿਰ ਇੱਕ ਵਾਰੀ ਫਿਰ ਤੋਂ ਲਾਹਾ ਲੈਂਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
4: ਭਾਈ ਜੀ ਸਤਿ ਸ਼੍ਰੀ ਅਕਾਲ, ਅਤੇ ਤੁਹਾਡੇ ਸੁਣਨ ਵਾਲਿਆਂ ਨੂੰ, ਤੁਹਾਡੀ ਟੀਮ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ।
3: ਜੀ ਸਤਿ ਸ਼੍ਰੀ ਅਕਾਲ ਭਾਈ, ਕੀ ਚੱਲ ਰਿਹਾ ਤੁਹਾਡੇ ਮੁਲਕ ਦੇ ਵਿੱਚ, ਕਿਵੇਂ ਦੇ ਹਾਲਾਤ ਨੇ, ਕਿਵੇਂ ਦਾ ਮੌਸਮ?
4: ਮੌਸਮ ਸਾਡੇ ਜੀ ਬੜਾ ਕਦੀ ਉੱਪਰ ਕਦੀ ਥੱਲੇ ਵਾਲੀ ਗੱਲ ਆ। ਪਹਿਲਾਂ ਪਿਛਲੇ ਹਫ਼ਤੇ ਗਰਮੀ ਬਹੁਤ ਪਈ ਤੇ ਇਸ ਹਫ਼ਤੇ ਕਾਫੀ ਠੰਡ ਹੋਈ ਆ। ਆਲਮੋਸਟ ਡੇਲੀ ਮੀਂਹ ਪੈ ਜਾਂਦਾ ਤੇ ਇਹ ਜਿਵੇਂ ਪੰਜਾਬ ਚ ਮੈਂ ਕੱਲ ਗੱਲ ਕਰ ਰਿਹਾ ਸੀ ਕਿਸੇ ਨੇ, ਇਸ ਵਾਰੀ ਉੱਥੇ ਮੌਨਸੂਨ ਤਾਂ ਆਈ ਨਹੀਂ ਹੈ, ਕਿਤੇ ਇੱਕਾ ਦੁੱਕਾ ਛਿੱਟ ਪੈ ਗਿਆ ਮੀਂਹ ਤੇ ਇਵੇਂ ਹੀ ਸਾਡੇ ਇੱਥੇ ਚੱਲ ਰਿਹਾ। ਤੇ ਇਸ ਵਾਰੀ ਓਦਾਂ ਗਰਮੀ ਦੀ ਰੁੱਤ ਪਹਿਲਾਂ ਲੇਟ ਆਈ ਤੇ ਹੁਣ ਜਦੋਂ ਆਈ ਵੀ ਆ ਤੇ ਉਹ ਮਤਲਬ ਹੋਰ ਗਾਹ ਸੁੰਗੜ ਗਈ। ਤੇ ਈਵਨ ਲੋਕਾਂ ਨੇ ਜਿਹੜੀ ਸਬਜ਼ੀਆਂ ਲਾਈਆਂ ਨੇ ਜਿਵੇਂ ਕਰੇਲੇ ਵਗੈਰਾ, ਭਿੰਡੀਆਂ, ਉਹਨਾਂ ਨੂੰ ਗਰਮੀ ਚਾਹੀਦੀ ਹੈ, ਉਹ ਬਿਲਕੁਲ ਨਹੀਂ ਹੋ ਰਹੀਆਂ।
3: ਸੋ ਕਾਫੀ ਸਮੱਸਿਆ ਵੇਖੋ ਚਾਰ ਚੁਫੇਰੇ ਆਪਾਂ ਕਹਿ ਲਈਏ ਕਿ ਖੇਤੀਬਾੜੀ ਨੂੰ ਲੈ ਕੇ, ਸਾਡੇ ਖਾਣ ਪੀਣ ਨੂੰ ਲੈ ਕੇ ਆ ਰਹੀ ਆ। ਹੁਣ ਹੌਲੀ ਹੌਲੀ ਇੱਦਾਂ ਲੱਗਦਾ ਵੀ ਜਿਵੇਂ ਉਹ ਜਿਹੜੀਆਂ ਤਰਪਾਲਾਂ ਜੀਆਂ ਪਾ ਕੇ ਜਾਂ ਫਿਰ ਗ੍ਰੀਨ ਹਾਊਸ ਬਣਾ ਬਣਾ ਕੇ ਜਿਹੜੀ ਖੇਤੀ ਕੀਤੀ ਜਾਂਦੀ ਆ, ਉਹੀ ਫਿਰ ਗਾਂ ਚੱਲਣ ਵਾਲੀ ਆ। ਨਹੀਂ ਤੇ ਫਿਰ ਮੌਸਮ ਦੇ ਵਿੱਚ ਕਦੀ ਬਹੁਤ ਜ਼ਿਆਦਾ ਠੰਡ ਤੇ ਕਦੀ ਗਰਮੀ।
4: ਹਾਂਜੀ ਬਿਲਕੁਲ, ਪਰ ਅਸੀਂ ਜਿਹੜੀਆਂ ਉਹ ਗ੍ਰੀਨ ਹਾਊਸ ਹੁੰਦੇ ਆ ਉਹ ਤਾਂ ਬਹੁਤ ਘੱਟ ਚੀਜ਼ਾਂ ਉਗਾ ਸਕਦੇ ਹਾਂ। ਹਾਂ ਉਹ 'ਚ ਤਾਂ ਅਸੀਂ ਜਿਹੜੀਆਂ ਪੱਤਿਆਂ ਵਾਲੀਆਂ ਚੀਜ਼ਾਂ ਨੇ ਜਿਵੇਂ ਲੈਟਸ ਹੋ ਗਈ, ਕੇਲ ਹੋ ਗਈ, ਥੋੜ੍ਹੇ ਬਹੁਤ ਛੇ ਟਮਾਟਰ ਉੱਗ ਜਾਂਦੇ ਹੋਣ, ਸੋ ਉਹ ਬੜਾ ਲਿਮਿਟਿਡ ਹੈ। ਅਤੇ ਸਾਨੂੰ ਸੂਰਜ ਤਾਂ ਚਾਹੀਦਾ ਅਤੇ ਉਹਦੇ ਫਸਲਾਂ ਦੇ ਲੋੜ ਮੁਤਾਬਕ ਸਾਨੂੰ ਮੌਸਮ ਵੀ ਚਾਹੀਦੇ ਨੇ। ਜੇ ਸਾਡੇ ਮੌਸਮਾਂ ਦੀ ਗੜਬੜ ਹੋਏਗੀ ਤਾਂ ਫਿਰ ਤਾਂ ਸਾਡੀਆਂ ਜਿਹੜਾ ਸਾਡਾ ਖਾਣ ਦੀ ਪ੍ਰਣਾਲੀ ਆ, ਪੂਰੀ ਫੂਡ ਚੇਨ ਹੈ, ਉਹ 'ਚ ਤਾਂ ਗੜਬੜ ਹੋ ਜਾਏਗੀ ਨਾ।
3: ਜੀ ਬਿਲਕੁਲ, ਇਹ ਸਮੱਸਿਆ ਤਾਂ ਵੇਖੋ ਚੱਲ ਰਹੀ ਆ ਤਗੜੀ। ਅਤੇ ਇੱਕ ਹੋਰ ਇਸ ਟਾਈਮ ਦੇ ਉੱਤੇ ਜਿਹੜੀ ਸਮੱਸਿਆ ਵਰਲਡ ਵਾਈਡ ਡਿਸਕਸ ਕੀਤੀ ਜਾ ਰਹੀ ਆ, ਫੈਸ਼ਨ ਦੇ ਉੱਤੇ ਗੱਲਬਾਤ ਹੋ ਰਹੀ ਆ। ਫੈਸ਼ਨ ਦੇ ਉੱਤੇ ਗੱਲਬਾਤ ਹੁੰਦੀ ਆ ਅਤੇ ਲੀੜੇ ਕੱਪੜਿਆਂ ਦੇ ਉੱਤੇ ਹੁੰਦੀ ਆ, ਅਤੇ ਉਸ ਤੋਂ ਬਾਅਦ ਫਿਰ ਗੱਲ ਇੱਥੇ ਆ ਜਾਂਦੀ ਹੈ ਕਿ ਇਹਦੀ ਜ਼ਰੂਰਤ ਕੀ ਆ ਅਤੇ ਇਹਦਾ ਵਾਤਾਵਰਣ ਦੇ ਉੱਤੇ ਅਸਰ ਕੀ ਆ। ਅੱਜ ਦੀ ਜਿਹੜੀ ਗੱਲਬਾਤ ਹੈ, ਜਿੱਦਾਂ ਤੁਸੀਂ ਦੱਸ ਰਹੇ ਸੀ, ਆਪਾਂ ਥ੍ਰਿਫਟਿੰਗ ਦੇ ਉੱਤੇ ਕਰਾਂਗੇ, ਹੈ ਕੀ ਆ ਥ੍ਰਿਫਟਿੰਗ?
4: ਹਾਂਜੀ ਬਿਲਕੁਲ, ਇਹ ਸ਼ਬਦ ਜੀ ਬਹੁਤਿਆਂ ਨੇ ਸੁਣਿਆ ਨਹੀਂ ਹੋਣਾ, ਤੇ ਖਾਸ ਕਰਕੇ ਜਿਹੜੇ ਤੁਹਾਡੇ ਘਰ ਟੀਨੇਜਰ ਨਿਆਣੇ ਨੇ ਫਿਰ ਜ਼ਰੂਰ ਸੁਣਿਆ ਹੋਏਗਾ। ਥ੍ਰਿਫਟਿੰਗ ਉਹ ਕਹਿੰਦੇ ਨੇ ਬਈ, ਥ੍ਰਿਫਟ ਦਾ ਮਤਲਬ ਹੁੰਦਾ ਵੀ ਤੁਸੀਂ ਜਿਹੜੀ ਕੋਈ ਚੀਜ਼ ਸਸਤੀ ਲੱਭਣੀ, ਹਨਾ, ਮਤਲਬ ਐਕਚੁਅਲ ਮੀਨਿੰਗ ਤੇ ਆ। ਤੇ ਪਰ ਉਹ ਸੱਜ ਜੁੜਿਆ ਹੋਇਆ ਥ੍ਰਿਫਟਿੰਗ ਵਰਡ ਅੱਜ ਕੱਲ੍ਹ, ਲੋਕ ਜਿਹੜੇ ਕੱਪੜੇ ਖਰੀਦਦੇ ਨੇ ਉਹ ਨਵੇਂ ਨਹੀਂ ਖਰੀਦਦੇ, ਉਹ ਜਿਹੜੇ ਕੱਪੜੇ ਜਿਹਨੂੰ ਆਪਾਂ ਸੈਕਿੰਡ ਹੈਂਡ ਕਹਿੰਦੇ ਇੰਡੀਆ 'ਚ ਜਾਂ ਪੁਰਾਣੇ ਕਹਿੰਦੇ ਆ, ਉਹ ਖਰੀਦਦੇ ਨੇ। ਤੇ ਇਹ ਬੜਾ ਵੱਡਾ ਟ੍ਰੈਂਡ ਹੈ ਅਸਲ 'ਚ, ਤੇ ਇਨਫੈਕਟ ਜਿਹੜੇ ਫੈਸ਼ਨ ਇੰਡਸਟਰੀ ਦਾ ਸੈਗਮੈਂਟ, ਜਿਹੜਾ ਕੱਪੜਿਆਂ ਦਾ ਸੈਗਮੈਂਟ ਸਭ ਤੋਂ ਵੱਧ ਤੇਜ਼ੀ ਨਾਲ ਗਰੋ ਹੋ ਰਿਹਾ, ਉਹ ਥ੍ਰਿਫਟਿੰਗ ਦਾ ਹੈਗਾ। ਇੱਥੋਂ ਤੱਕ ਕਿ ਜਿਹੜੀਆਂ ਕਈ ਕੰਪਨੀਆਂ ਨੇ ਵੱਡੀਆਂ ਨੇ ਜਿਵੇਂ ਲੂਲੂ ਲੈਮਨ ਹੈ, ਉਹਨਾਂ ਨੇ ਆਪਣੇ ਥ੍ਰਿਫਟ ਸਟੋਰ ਖੋਲ ਲਏ ਜਿੱਥੇ ਉਹ ਆਪਣੇ ਬ੍ਰਾਂਡ ਦੇ ਜਿਹੜੇ ਕੱਪੜੇ ਨੇ ਕਿਸੇ ਨੇ ਵਾਪਸ ਕੀਤੇ ਨੇ, ਥੋੜੇ ਬਹੁਤ ਪਾਏ ਨੇ, ਉਹਨਾਂ ਨੂੰ ਉਹ ਵੇਚਦੇ ਆ। ਸੋ ਭਾਈ ਜੀ ਇਸ ਤਰ੍ਹਾਂ ਵੀ ਜਿਹੜੇ ਸਾਡੇ ਕੱਪੜੇ ਨੇ ਉਹਨਾਂ ਦਾ ਕਾਰਬਨ ਫੁੱਟਪ੍ਰਿੰਟ ਬੜਾ ਵੱਡਾ ਹੈ ਤੇ ਉਹਨਾਂ ਤੇ ਪਾਣੀ ਬੜਾ ਲੱਗਦਾ, ਤੇ ਇਸ ਲਈ ਤਕਰੀਬਨ 10% ਦੇ ਕਰੀਬ ਜਿਹੜਾ ਦੁਨੀਆ ਦੇ ਕਾਰਬਨ ਮਿਸ਼ਨਸ ਨੇ ਉਹ ਕੱਪੜਿਆਂ ਨਾਲ ਜੁੜੇ ਹੋਏ ਨੇ, ਫੈਸ਼ਨ ਇੰਡਸਟਰੀ ਨਾਲ ਜੁੜੇ ਹੋਏ ਨੇ। ਸੋ ਇਸ ਲਈ ਇਹ ਬਹੁਤ ਵੱਡਾ, ਤੇ ਇਹਦੇ ਵਿੱਚ ਸਾਨੂੰ ਜੇ ਅਸੀਂ ਘਟਾ ਸਕਦੇ ਹਾਂ ਉਹ ਬੜੀ ਵੱਡੀ ਗੱਲ ਹੈ। ਤੇ ਇੱਕ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਤੁਸੀਂ ਨਵੇਂ ਕੱਪੜੇ ਨਾ ਖਰੀਦੋ। ਤੇ ਵੈਸੇ ਇਹ ਗੱਲ ਬੜੀ ਇਹ ਗੱਲ ਹੈ ਵੀ ਸਾਡੇ ਸਾਡੀ ਕਮਿਊਨਿਟੀ 'ਚ ਜੇ ਤੁਸੀਂ ਕਿਸੇ ਨੂੰ ਇਹ ਕਹੋ ਵੀ ਤੂੰ ਕੱਪੜੇ ਜਿਹੜੇ ਨੇ ਜਿੱਥੇ ਨਵੇਂ ਲੈਣ ਦੀ ਬਜਾਏ ਜਿੱਥੇ ਕਿ ਪਾਏ ਹੋਏ ਨੇ ਥੋੜੇ ਬਹੁਤ ਉਹ ਲਿਆ, ਤਾਂ ਉਹ ਬੰਦਾ ਉਹ ਨਾ ਉਹ ਕੱਚਾ ਜਿਹਾ ਮਹਿਸੂਸ ਕਰਦਾ, ਕਿਉਂਕਿ ਅਸੀਂ ਇਹਨੂੰ ਜੋੜਿਆ ਹੋਇਆ ਗਰੀਬੀ ਦੇ ਨਾਲ ਵੀ ਗਰੀਬ ਲੋਕ ਨੇ ਜਿਹੜੇ ਪੁਰਾਣੇ ਕੱਪੜੇ, ਨਾਲੇ ਅਸੀਂ ਥ੍ਰਿਫਟਿੰਗ ਨੂੰ ਜਿਹੜੇ ਵਰਤੇ ਹੋਏ ਕੱਪੜਿਆਂ ਨੂੰ ਜੋੜਿਆ ਵੀ ਉਹ ਫਟੇ ਹੁੰਦੇ ਨੇ ਤੇ ਗੰਦੇ ਹੁੰਦੇ ਨੇ ਹਨਾ, ਔਰ ਇਹ ਬਿਲਕੁਲ ਨੀ। ਸੋ ਮੇਰੇ ਖਿਆਲ ਜਿਹੜੇ ਤੁਸੀਂ ਜੇ ਥ੍ਰਿਫਟਿੰਗ ਨਹੀਂ ਕੀਤੀ ਜਾਂ ਨਹੀਂ ਕਰਦੇ ਜਾਂ ਨਹੀਂ ਸੁਣਿਆ ਤੇ ਘੱਟੋ ਘੱਟ ਇੱਕ ਕੰਮ ਕਰੋ ਵੀ ਜਿਹੜਾ ਵੀ ਤੁਹਾਡੇ ਸ਼ਹਿਰ ਚ ਥ੍ਰਿਫਟ ਸਟੋਰ ਹੈ ਤੇ ਹਰੇਕ ਤਰ੍ਹਾਂ ਦੇ ਵੱਖਰੇ ਵੱਖਰੇ ਨਾਂ ਹੁੰਦੇ ਨੇ ਉਹਨਾਂ ਦੇ, ਤੁਸੀਂ ਥੋੜਾ ਗੂਗਲ ਸਰਚ ਕਰੋਗੇ ਤੁਹਾਨੂੰ ਮਿਲ ਜਾਣਾ। ਤੁਸੀਂ ਇੱਕ ਵਾਰੀ ਉੱਥੇ ਫੇਰਾ ਜ਼ਰੂਰ ਪਾ ਕੇ ਆਇਓ, ਉੱਥੇ ਕੱਪੜੇ ਵੇਖ ਕੇ ਜ਼ਰੂਰ ਆਇਓ। ਬਹੁਤ ਸਾਰੇ ਕੱਪੜੇ ਨੇ ਜਿਹੜੇ ਬ੍ਰਾਂਡ ਨਹੀਂ ਹੁੰਦੇ ਨੇ, ਕਿਸੇ ਨੂੰ ਕਿਸੇ ਦਾ ਗਿਫਟ ਮਿਲਿਆ ਉਹਨੂੰ ਨਹੀਂ ਪਸੰਦ ਆਇਆ ਉਹਨੇ ਚੱਕ ਕੇ ਦਿੱਤਾ, ਕਿਸੇ ਨੂੰ ਉਹਦਾ ਸਾਈਜ਼ ਨਹੀਂ ਨਾ ਪਾਇਆ, ਕਿਸੇ ਦੇ ਕੋਲ ਗਲਤੀ ਨਾਲ ਖਰੀਦਿਆ ਗਿਆ ਕਿਸੇ ਦੇ ਨਾਲ, ਉਹ ਇਸ ਤਰ੍ਹਾਂ ਦੇ ਬਣੇ ਤੇ ਪਾਏ ਵੀ ਹੁੰਦੇ ਨੇ ਪਰ ਬੜੇ ਜੈਂਟਲੀ ਪਾਏ ਹੁੰਦੇ ਨੇ, ਜਿਹੜੇ ਇਹ ਨਹੀਂ ਕੋਈ ਫਟੇ ਹੋਏ ਨੇ ਲੀਰਾਂ ਹੋਏ ਨੇ, ਨੈਚੁਰਲੀ ਉਹ ਆਪਾਂ ਨਹੀਂ ਕੋਈ ਵੀ ਨਹੀਂ ਪਾਏਗਾ ਜਿਹੜੇ ਫਟੇ ਹੋਏ ਨੇ। ਤੇ ਜਿਹੜਾ ਉਹਦਾ ਇਹ ਪੂਰਾ ਉਹਦਾ ਪੱਖ ਹੈ ਵੀ ਉਹ ਪਾਏ ਹੋਏ ਨੇ ਤੇ ਜਿਹਦੇ ਤੋਂ ਲੋਕਾਂ ਨੂੰ ਕਚਿਆਣ ਆਉਂਦੀ ਹੈ ਵੀ ਮੈਂ ਕਿਉਂ ਪਾਵਾਂ, ਉਹ ਪਤਾ ਨੀ ਬੰਦਾ ਕੌਣ ਹੋਏਗਾ, ਤੇ ਉਹਨਾਂ ਨੂੰ ਬੜਾ ਸੌਖਾ ਮੇਰਾ ਸਵਾਲ ਹੈ ਬਈ ਤੁਸੀਂ ਜੇ ਕਦੇ ਕਿਸੇ ਹੋਟਲ ਚ ਜਾ ਕੇ ਰਹੇ ਹੋ, ਹਰੇਕ ਬੰਦਾ ਰਹਿੰਦਾ, ਤੇ ਜੇ ਹੋਟਲ ਦੇ ਬੈਡ ਚ ਜਾ ਕੇ ਤੁਸੀਂ ਸੌਂਦੇ ਹੋ, ਜਿਹੜਾ ਸਰਾਣੇ ਦਾ ਲਿਹਾਫ਼ ਹੈ, ਜਿਹੜੀ ਤੁਹਾਡੀ ਰਜਾਈ ਦਾ ਲਿਹਾਫ਼ ਹੈ, ਜਿਹੜੀ ਉੱਤੇ ਚਾਦਰ ਵਿਛੀ ਹੈ, ਜਿਹੜੀ ਚਾਦਰ ਉੱਤੇ ਲੈਂਦੇ ਹੋ, ਤੁਸੀਂ ਕੀ ਸੋਚਦੇ ਹੋ ਤੁਹਾਡੇ ਲਈ ਹਰ ਵਾਰੀ ਨਵੀਂ ਖਰੀਦੀ ਜਾਂਦੀ ਹੈ? ਉਹਦੇ ਚ ਹਜ਼ਾਰਾਂ ਬੰਦੇ ਆ ਕੇ ਸੌ ਚੁੱਕੇ ਨੇ ਤੇ ਜਦੋਂ ਬੰਦਾ ਸੌਂਦਾ ਪੂਰਾ ਲਿਪਟਿਆ ਹੁੰਦਾ ਚਾਦਰ ਦੇ ਵਿੱਚ, ਤੁਹਾਡੇ ਸਾਰੇ ਸਰੀਰ ਨਾਲ ਲੱਗਦੀ ਹੈ, ਤੁਸੀਂ 8 ਘੰਟੇ ਸੌਂਦੇ ਹੋ, ਤੇ ਜੇ ਉਹ ਚਾਦਰ ਜਿਹੜੀ ਤੁਸੀਂ 8 ਘੰਟੇ ਲੰਮੇ ਪੈ ਕੇ ਐਨ ਲਪੇਟ ਹੋ ਕੇ ਸੌ ਸਕਦੇ ਹੋ, ਤੇ ਜਿਹਦੇ ਚ ਪਹਿਲੇ ਹਜ਼ਾਰਾਂ ਬੰਦੇ ਸੌ ਕੇ ਗਏ ਨੇ, ਤੇ ਫਿਰ ਇੱਕ ਜਿਹੜੀ ਕਿਸੇ ਦੀ ਪਾਈ ਹੋਈ ਜੇ ਪੈਂਟ ਹੈ ਜਾਂ ਟੀ ਸ਼ਰਟ ਹੈ ਜਾਂ ਖਾਸ ਕਰਕੇ ਇਸ ਤਰ੍ਹਾਂ ਦਾ ਕੋਈ ਚੀਜ਼ ਹੈ, ਫਿਰ ਉਹਦੇ ਚ ਕੀ ਫਰਕ ਹੈ? ਜੇ ਤੁਸੀਂ ਉਹਨੂੰ ਧੋ ਲਿਆ, ਡਰਾਈ ਕਲੀਨ ਕਰ ਲਿਆ, ਤਾਂ ਮੁੜ ਕੇ ਉਹ ਨਵੀਂ ਵਰਗੀ ਹੈ। ਸੋ ਇਹ ਸਾਡਾ ਮਨ ਦੀ ਦਿਮਾਗ ਦੀ ਕਾਢ ਹੈ, ਇਹ ਹਕੀਕਤ ਨਹੀਂ ਹੈ। ਇਹ ਹਕੀਕਤ ਹੋਵੇ ਤਾਂ ਫਿਰ ਲੋਕ
3: ਬਹੁਤ ਸਾਰੇ ਜਿੱਦਾਂ ਲੋਕ ਜਿਹੜੇ ਐਨਰਜੀ ਦੇ ਉੱਤੇ ਗੱਲ ਕਰਦੇ ਆ, ਬੋਡੀ ਐਨਰਜੀ ਤੇ ਗੱਲ ਕਰਦੇ ਆ, ਜੋਤਿਸ਼ ਤੇ ਗੱਲਾਂ ਕਰਦੇ ਨੇ, ਉਹ ਔਰੇ ਤੇ ਗੱਲ ਕਰਦੇ ਨੇ, ਤੇ ਉਹ ਇੱਥੋਂ ਤੱਕ ਵੀ ਮੈਂ ਕਈ ਵਾਰ ਸੁਣਿਆ ਪੌਡਕਾਸਟਾਂ ਦੇ ਵਿੱਚ ਵੀ ਉਹ ਤੁਸੀਂ ਦੂਸਰੇ ਦਾ ਭਾਰ ਤੁਸੀਂ ਕੈਰੀ ਕਰ ਲੈਂਦੇ ਹੋ, ਜੇ ਤੁਸੀਂ ਕਿਸੇ ਦਾ ਕੱਪੜਾ ਪਾਉਂਦੇ ਹੋ ਤੇ ਉਹਦੇ ਕਰਮ ਤੁਹਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਚੇ, ਮਤਲਬ ਉਹਨਾਂ ਦੀਆਂ ਇੱਦਾਂ ਦੀਆਂ ਐਕਸਪਲੇਨੇਸ਼ਨਸ ਨੇ। ਇਸ ਵਜ੍ਹਾ ਕਰਕੇ ਉਹ ਯਾਨੀ ਕਿ ਇਸ ਪਾਸੇ ਨੂੰ ਮੈਂ ਵੇਖਿਆ ਵਾ ਵੀ ਉਹ, ਮੈਂ ਨਹੀਂ ਕਹਿੰਦਾ ਵੀ ਸਾਰੇ, ਪਰ ਕੁਛ ਇੱਕ ਜਿਹੜੇ ਮੈਂ ਸੁਣੇ ਨੇ ਉਹ ਇੱਦਾਂ ਦੇ ਕਲਿੱਪ ਤੁਰੇ ਫਿਰਦੇ ਨੇ ਵੀ ਨਹੀਂ ਤੁਹਾਨੂੰ ਕੱਪੜਾ ਜਿਹੜਾ ਉਹ ਆਪਣਾ ਹੀ ਪਾਉਣਾ ਚਾਹੀਦਾ।
4: ਪਰ ਬਾਈ ਜੀ, ਜਿਹੜੇ ਨਵੇਂ ਕੱਪੜਿਆਂ ਦੇ ਸਟੋਰ ਵੀ ਨੇ, ਤੁਸੀਂ ਮੰਨ ਲਓ ਕੱਲ੍ਹ ਨੂੰ ਤੁਸੀਂ ਲੈ ਕੇ ਆਏ, ਹਰੇਕ ਸਟੋਰ ਦੀ ਪੋਲਿਸੀ ਹੈ ਵੀ ਜੇ ਤੁਹਾਨੂੰ ਉਹ ਚੀਜ਼ ਚੰਗੀ ਨਾ ਲੱਗੇ ਤੁਸੀਂ ਵਾਪਸ ਕਰ ਦਿਓ, ਭਾਵੇਂ 2 ਦਿਨ ਚ ਕਰ ਦਿਓ, 3 ਦਿਨ ਚ ਕਰ ਦਿਓ। ਹੁਣ ਤੁਸੀਂ ਕਮੀਜ਼ ਲੈ ਕੇ ਆਏ, ਤੁਸੀਂ ਪੈਂਟ ਲੈ ਕੇ ਆਏ ਜਾਂ ਕੋਈ ਟੀ ਸ਼ਰਟ ਲੈ ਕੇ ਆਏ, ਤੁਸੀਂ ਪਹਿਲਾਂ ਤਾਂ ਜਾਓ ਉੱਥੇ ਪਾ ਕੇ ਦੇਖਦੇ ਹੋ, ਜੇ ਤੁਸੀਂ ਘਰ ਲੈ ਆਏ ਫਿਰ ਤੁਸੀਂ ਪਾ ਕੇ ਵੇਖੀ, ਤੁਹਾਨੂੰ ਘਰਦਿਆਂ ਨੇ ਕਿਹਾ ਤਾਰੀ ਇਹ ਤਾਂ ਰੰਗ ਜਚਦਾ ਨਹੀਂ ਹੈ ਜਾਂ ਇਹ ਤੁਹਾਡੀ ਉੱਚੀ ਹੈ ਜਾਂ ਟਾਈਟ ਹੈ ਫਲਾਨਾ, ਤੁਸੀਂ ਮੋੜਿਆ, ਹੁਣ ਉਹ ਜਿਹੜੀ ਹੈ ਚੀਜ਼ ਉਹਨੂੰ ਸੁੱਟਣੀ ਥੋੜੋ ਆ, ਉਹਨੇ ਮੁੜ ਕੇ ਪੈਕੇਜ ਕਰਕੇ ਲੇਬਰ ਲਾ ਕੇ ਉੱਥੇ ਲਾ ਦੇਣੀ ਆ। ਜਿਹੜੇ ਸਟੋਰ ਚ ਕੱਪੜੇ ਨਵੇਂ ਸਟੋਰਾਂ ਚੋਂ ਕੱਪੜੇ ਤੁਸੀਂ ਲੈ ਕੇ ਆਉਂਦੇ ਹੋ, ਤੁਹਾਨੂੰ ਕੀ ਗਰੰਟੀ ਹੈ ਕਿ ਉਹ ਪਹਿਲਾਂ ਕਿਸੇ ਨੇ ਨਹੀਂ ਪਾਏ? ਭਾਵੇਂ ਉਹਨੇ 5 ਮਿੰਟ ਲਈ ਪਾਏ ਹੋਣ, 10 ਮਿੰਟ ਲਈ ਪਾਏ ਹੋਣ, ਜੇ ਆਪਾਂ ਔਰੇ ਦੀ ਗੱਲ ਕਰਦੇ ਹਾਂ ਉਹਦਾ ਤਾਂ ਕੋਈ ਟਾਈਮ ਨਾਲ ਕੋਈ ਨਹੀਂ ਹੈ, ਸੋ ਇਹਦਾ ਕੋਈ ਮਕਸਦ ਨਹੀਂ ਹੈ। ਦੂਜੀ ਗੱਲ, ਤੁਸੀਂ ਗੂਗਲ ਕਰ ਲਓ ਜੀ ਕਿੰਨੀਆਂ ਸੈਲੈਬ੍ਰਿਟੀਜ਼ ਨੇ ਜਿਹੜੀਆਂ ਹਾਲੀਵੁੱਡ ਦੀਆਂ ਜਿਹੜੀਆਂ ਥ੍ਰਿਫਟ ਤੇ ਪਾਉਂਦੇ ਨੇ, ਉੱਥੇ ਤੁਹਾਨੂੰ ਐਕਟਰਸ ਦੇ ਨਾਂ ਆ ਜਾਣਗੇ, ਜਿਹੜੇ ਆਪਣਾ ਅਵਾਰਡ ਲੈਣ ਗਈ ਉਹ ਤੇ ਉਹਨੇ ਸਿਰਫ $5 ਦੀ ਟੀ ਸ਼ਰਟ ਖਰੀਦੀ ਸੀ ਥ੍ਰਿਫਟ ਸਟੋਰ ਤੇ ਜਿਹੜੀ ਉਹ ਪਾ ਕੇ ਗਈ। ਇੱਦਾਂ ਦੀਆਂ ਬੜੀਆਂ ਤੁਹਾਨੂੰ ਮਿਸਾਲ ਮਿਲ ਜਾਣਗੀਆਂ। ਅਸੀਂ ਉਹ ਚ ਪਿੱਛੇ ਹਾਂ ਨਾ, ਖਾਸ ਕਰਕੇ ਆਪਾਂ ਜਿਹੜੇ ਵੱਡੀ ਉਮਰ ਦੇ ਹਾਂ, ਜਿਹੜੇ ਆਪਾਂ ਹਿੰਦੁਸਤਾਨ ਤੇ ਜੰਮ ਕੇ ਪਾਕਿਸਤਾਨ ਚ ਜੰਮ ਕੇ ਆਏ ਹਾਂ, ਸੋ ਅਸੀਂ ਕਿਉਂਕਿ ਸਾਡੇ ਉੱਥੇ ਜਿਹੜੇ ਕੱਪੜੇ ਵਿਕਦੇ ਸੀ ਪੁਰਾਣੇ ਉਹ ਬਹੁਤ ਘਟੀਆ ਹੁੰਦੇ ਸੀ ਹਨਾ, ਉਹ ਸੱਚਮੁੱਚ ਹੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਸੀ ਪਾਏ ਜਾ ਸਕਦੇ, ਉਹ ਗਰੀਬਾਂ ਦੇ ਪਾਉਣ ਵਾਲੇ ਹੁੰਦੇ ਸੀ। ਪਰ ਹੁਣ ਜਿਹੜਾ ਥ੍ਰਿਫਟ ਵਾਲੀ ਮੂਵਮੈਂਟ ਹੈ, ਨਵੀਂ ਮੂਵਮੈਂਟ ਹੈ, ਇਹ ਉਹ ਵਾਲੀ ਨਹੀਂ ਹੈ ਜਿਹੜੀ ਅਸੀਂ ਪੁਰਾਣੀ ਜਿਹਨੂੰ ਅਸੀਂ ਸੋਚਿਆ ਸੀ। ਤੇ ਇਹਦੇ ਵਿੱਚ ਜਿਹੜੇ ਨੇ ਮੈਨੂੰ ਦੱਸਦਾ ਕੋਈ ਸੰਗ ਨਹੀਂ ਆਉਂਦੀ ਕਿ ਮੇਰੀਆਂ 2 ਬੇਟੀਆਂ ਨੇ ਉਹ ਕੋਈ ਨਵਾਂ ਕੱਪੜਾ ਨਹੀਂ ਲੈਂਦੀਆਂ, ਇੱਕ ਉਹਨਾਂ ਚੋਂ PhD ਕਰ ਰਹੀ ਹੈ ਯੂਨੀਵਰਸਿਟੀ ਦੇ ਵਿੱਚ, ਦੂਜੀ ਨੇ ਮਾਸਟਰ ਕਰਕੇ ਉਹ ਆਪਣੀ ਇੱਥੇ ਗੌਰਮੈਂਟ ਜੋਬ ਦੇ ਉੱਤੇ ਹੈ, ਤੇ ਜਿਹੜੀ ਮੇਰੀ ਬੇਟੀ PhD ਕਰ ਰਹੀ ਹੈ ਉਹ ਸ਼ਿਕਾਗੋ ਯੂਨੀਵਰਸਿਟੀ ਕਰ ਰਹੀ ਹੈ, ਪਹਿਲਾਂ ਓਕਸਫੋਰਡ ਤੋਂ ਪੜ੍ਹ ਕੇ ਆਈ ਹੈ, ਉਹ ਤਕਰੀਬਨ ਆਪਣੇ 90% 95% ਜਿਹੜੇ ਉਹਨਾਂ ਦੇ ਕੱਪੜੇ ਨੇ ਉਹ ਥ੍ਰਿਫਟ ਤੋਂ ਲੈਂਦੇ ਨੇ। ਇਨਫੈਕਟ ਉਹ ਕਹਿੰਦੇ ਸਾਨੂੰ ਉੱਥੇ ਫੈਸ਼ਨ ਦੀ ਚੋਇਸ ਬਹੁਤ ਮਿਲ ਜਾਂਦੀ ਹੈ,
3: ਮੈਂ ਵੇਖ ਰਿਹਾ ਸੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਕਾਫੀ ਕਹਿੰਦੇ ਨੇ ਕਿ ਰੁਝਾਨ ਵੱਧ ਰਿਹਾ ਵਾ ਜਿਹੜੇ ਜੈਨਜੀ ਨੇ ਯਾਨੀ ਕਿ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਦੇ ਵਿੱਚ 62% ਲੋਕ ਨਵੇਂ ਕੱਪੜੇ ਖਰੀਦਣ ਦੀ ਬਜਾਏ ਹੁਣ ਇਹ ਸੈਕਿੰਡ ਹੈਂਡ ਕੱਪੜੇ ਪਾਉਣ ਨੂੰ ਪਹਿਲ ਦੇ ਰਹੇ ਨੇ 62% ਲੋਕ ਜਿਹੜੇ ਨੇ ਉਹ ਇਸ ਪਾਸੇ ਨੂੰ ਤੁਰ ਪਏ ਨੇ ਜੈਨਜੀ ਦੇ ਵਿੱਚੋਂ ਜੈਨਜੀ ਇਕੱਲੇ ਦੀ ਆਪਾਂ ਗੱਲ ਕਰ ਰਹੇ ਹਾਂ ਇੱਕ ਹੋਰ ਤਾਜ਼ਾ ਰਿਪੋਰਟ ਇਹ ਕਹਿੰਦੀ ਆ ਵੀ 52% ਜਿਹੜੇ ਕੰਜ਼ੂਮਰ ਨੇ ਉਹ ਸੈਕਿੰਡ ਹੈਂਡ ਕੱਪੜੇ ਖਰੀਦਦੇ ਨੇ ਤੇ 60% ਲੋਕਾਂ ਦਾ ਇਹ ਮੰਨਣਾ ਹੈ ਕਿ ਉਹਨਾਂ ਦੇ ਨਾਲ ਉਹਨਾਂ ਦਾ ਪੈਸਾ ਜਿਹੜਾ ਯਾਨੀ ਕਿ ਉਹਦੀ ਜਿਹੜੀ ਬੈਸਟ ਵੈਲਿਊ ਆ ਉਹ ਉਹਨਾਂ ਨੂੰ ਮਿਲਦੀ ਆ ਸੋ ਅਦਰਵਾਈਜ਼ ਉਹ ਲੁੱਟੇ ਲੁੱਟੇ ਜਿਹਾ ਮਹਿਸੂਸ ਕਰਦੇ ਨੇ
4: ਬਿਲਕੁਲ ਜੀ ਬਾਈ ਜੀ ਮੈਂ ਵਕੀਲ ਹਾਂ ਮੇਰੀ 60 ਸਾਲ ਉਮਰ ਹੈ ਮੈਂ ਮੇਰੇ ਕੋਲ 2 ਡਿਗਰੀਆਂ ਇੰਜੀਨੀਅਰਿੰਗ ਦੀਆਂ ਨੇ ਤੇ ਗੁਰੂ ਦੀ ਕਿਰਪਾ ਹੈ ਪਰ ਮੈਂ ਨਵੇਂ ਕੱਪੜੇ ਨਹੀਂ ਖਰੀਦਦਾ ਮੈਂ ਉੱਥੋਂ ਲੈ ਕੇ ਆਉਂਦਾ ਤੇ ਉਹਦਾ ਮੇਰਾ ਇੱਕੋ ਇੱਕ ਕਾਰਨ ਹੈ ਕਿ ਧਰਤੀ ਨੂੰ ਅਸੀਂ ਕਿਵੇਂ ਬਚਾਉਣਾ ਮੈਂ ਇੱਕ ਲੂਲੂ ਲੈਮਨ ਮੈਨੂੰ ਪੈਂਟ ਚਾਹੀਦੀ ਸੀ ਆਪਣੇ ਆਫਿਸ ਦੇ ਲਈ ਲੂਲੂ ਲੈਮਨ ਦੀਆਂ ਪੈਂਟਸ ਆਉਂਦੀਆਂ ਨੇ ਤਕਰੀਬਨ ਸਾਡੇ ਇੱਥੇ ਉਹ ਤੁਹਾਨੂੰ $130 $40 ਦੀ ਮਿਲਦੀ ਨਵੀਂ ਤੇ ਮੈਂ ਉੱਥੋਂ ਲੈ ਕੇ ਆਇਆ ਬਿਲਕੁਲ ਨਵੀਆਂ ਵਰਗੀ ਆ ਮੇਰੇ ਖਿਆਲ ਮੈਨੂੰ $25 ਦੇ ਵਿੱਚ ਮਿਲੀ ਉਹ ਮਤਲਬ ਪੈਸੇ ਬਚਾਉਣ ਦੀ ਭਾਵੇਂ ਨਹੀਂ ਵੀ ਪਰ ਪੈਸੇ ਬਚਾਉਣ ਦਾ ਬਹੁਤ ਵੱਡਾ ਢੰਗ ਹੈ ਇਹ ਸੋ ਪਿਛਲੇ ਸਾਡੇ ਪਰਿਵਾਰ ਦੇ ਵਿੱਚ 2025 ਜਿਹੜਾ ਸਾਲ ਬੀਤੇ ਆ ਉਹਦੇ ਵਿੱਚ ਸਾਡੇ 5 ਵਿਆਹ ਸੀ ਸਾਨੂੰ ਇੱਥੇ ਅਮੈਰੀਕਾ ਤੇ ਕੈਲੀਫੋਰਨੀਆ ਸੋ ਅਸੀਂ ਮੈਂ ਮੇਰੀ ਵਾਈਫ ਤੇ ਬੇਟੀਆਂ ਸੀ ਅਸੀਂ ਉਹ 5 ਵਿਆਹ ਅਟੈਂਡ ਕੀਤੇ ਅਸੀਂ 5 ਵਿਆਹਾਂ ਦੇ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ ਇੱਕ ਵੀ ਜੁੱਤੀ ਨਵੀਂ ਨਹੀਂ ਖਰੀਦੀ ਤੇ ਅਸੀਂ ਵੀ ਵਿਆਹ ਤਾਂ ਉਹਨਾਂ ਆਨੰਦ ਮਾਣਿਆ ਜਿੰਨਾ ਦੂਜੇ ਲੋਕਾਂ ਨੇ ਮਾਣਿਆ ਤੇ ਇੱਕ ਵਿਆਹ ਜਿਹੜਾ ਸੀ ਜੇ ਬੇਟੀ ਦਾ ਵਿਆਹ ਸੀ ਲੜਕੀ ਦਾ ਉਹਦੀ ਮਾਂ ਨੇ ਵੀ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ
3: ਵਾਹ ਸੋ ਕਮਾਲ ਹੈ ਨਾ ਇਹ ਚੀਜ਼ਾਂ ਸਾਨੂੰ ਪਤਾ ਨਹੀਂ ਹੁੰਦੀਆਂ ਆਪਾਂ ਵੇਖੋ ਵੇਖੀ ਮਹਿੰਗੇ ਤੋਂ ਮਹਿੰਗੇ ਅਤੇ ਨਵੇਂ ਤੋਂ ਨਵੇਂ ਵੱਲ ਆਪਾਂ ਜ਼ਰੂਰ ਭੱਜਦੇ ਹਾਂ ਪਰ ਇੱਦਾਂ ਦੀਆਂ ਚੀਜ਼ਾਂ ਜਦੋਂ ਆਪਣੇ ਸੁਣ 'ਚ ਆਉਣਗੀਆਂ ਤਾਂ ਸ਼ਾਇਦ ਸਾਡੇ 'ਤੇ ਅਸਰ ਜ਼ਰੂਰ ਹੋਊਗਾ ਅੱਛਾ ਜਿਹੜੇ ਸਾਡੇ ਕੱਪੜੇ ਹੁੰਦੇ ਨੇ ਆਪਾਂ ਆਮ ਤੌਰ ਦੇ ਉੱਤੇ ਇੱਥੇ ਚਲੋ ਆਸਟ੍ਰੇਲੀਆ ਦੇ ਵਿੱਚ ਵੀ ਕਲੈਕਸ਼ਨ ਪੁਆਇੰਟ ਹੁੰਦੇ ਨੇ ਜਾਂ ਫਿਰ ਉਹ ਘਰੋਂ ਆ ਕੇ ਚੁੱਕ ਕੇ ਲੈ ਜਾਂਦੇ ਨੇ ਉਹ ਕੀ ਉਹ ਵੀ ਉਹਨਾਂ ਹੀ ਸਟੋਰਾਂ ਦੇ ਉੱਤੇ ਦਿੱਤੇ ਜਾ ਸਕਦੇ ਹੁੰਦੇ ਆ
4: ਹਾਂਜੀ ਬਿਲਕੁਲ ਮੈਂ ਆਸਟ੍ਰੇਲੀਆ ਦੇ ਬਾਰੇ ਮਤਲਬ ਆਸਟ੍ਰੇਲੀਆ ਕੈਨੇਡਾ ਵੱਲ ਹੀ ਆ ਉਹ ਜਿਹੜੇ ਤੁਹਾਡੇ ਪੁਰਾਣੇ ਕੱਪੜੇ ਨੇ ਫੋਨ ਜੇ ਮੰਨ ਲਓ ਮੇਰੇ ਰਿਸ਼ਤੇਦਾਰ ਆ ਬਾਈ ਜੀ ਉਹਨਾਂ ਦੇ ਕੋਲ 400 ਪੱਗਾਂ ਨੇ 400 ਪੱਗਾਂ ਤੇ 365 ਦਿਨ ਹੁੰਦੇ ਸਾਲ ਦੇ ਤੇ ਮੈਂ ਕਿਹਾ ਵੀ ਮੈਂ ਤੈਨੂੰ ਚੈਲੰਜ ਕਰਦਾ ਤੂੰ ਮੈਨੂੰ ਉਹਨਾਂ ਦੇ ਰੰਗ ਨੂੰ ਨੀ ਦੱਸ ਸਕਦਾ ਹਨਾ ਤੇ ਇਵੇਂ ਮੇਰੇ ਕੋਲ ਰਿਸ਼ਤੇਦਾਰ ਨੇ ਉਹਨਾਂ ਦੇ ਕੋਲ 250 ਤੋਂ ਵੱਧ ਕਮੀਜ਼ਾਂ ਨੇ ਜਾਣਦਾ ਤੁਸੀਂ ਉਹਨਾਂ ਨੂੰ ਆਫਰ ਕਰੋ ਵੀ ਮੇਰੇ ਕੋਲ ਵਾਧੂ ਨੇ ਤੁਸੀਂ ਲੈਣੀ ਤੇ ਲੈ ਲਓ ਹਨਾ ਲੈਂਦੇ ਨੇ ਹੁਣ ਜਿਵੇਂ ਮੈਂ ਤੈਨੂੰ ਦੱਸਿਆ ਮੇਰੀ ਵਾਈਫ ਵਿਆਹ ਤੇ ਗਏ ਤੇ ਉਹਨਾਂ ਨੇ ਇੱਕ ਸਾੜੀ ਜਿਹੜੀ ਸੀ ਆਪਣੀ ਫਰੈਂਡ ਤੋਂ ਬੋਰੋ ਕੀਤੀ ਸਿਲਕ ਦੀ ਸਾੜੀ ਜਿਹੜੀਆਂ ਸਿਲਕ ਦੀਆਂ ਸਾੜੀਆਂ ਨੇ ਉਹ ਤਾਂ 50-50 ਸਾਲ 100-100 ਸਾਲ ਚੱਲਦੀਆਂ ਨੇ ਹੁਣ ਉਹ ਜਿਹੜੀ ਸਾੜੀ ਸੀ ਉਹ ਜਿਹੜੀ ਉਹਨੇ ਆਪਣੀ ਫਰੈਂਡ ਤੋਂ ਲਈ ਉਹਨੂੰ ਆਪਣੀ ਮਾਂ ਤੋਂ ਮਿਲੀ ਸੀ ਤੇ ਮਾਂ ਨੂੰ ਕਹਾ ਉਹਦੀ ਮਾਂ ਤੋਂ ਮਿਲੀ ਸੀ ਉਹਦੀ ਨਾਨੀ ਦੀ ਸਾੜੀ ਸੀ ਉਹ 3ਜੀ ਪੀੜ੍ਹੀ ਚ ਚੱਲ ਰਹੀ ਹੈ ਸਾੜੀ ਜਿਹੜੀ ਸਿਲਕ ਦੀ ਹੈ ਨਾ ਤੇ ਉਹ ਕਿ ਤੁਸੀਂ ਸਾੜੀ ਲਾ ਲਈ ਹੈ ਹਾਂ ਮੁੜ ਕੇ ਉਹਨੂੰ ਤੁਸੀਂ ਰੱਖ ਦਿੰਦੇ ਹੋ ਕਿਵੇਂ ਜਿਹੜੇ ਸਾਡੇ ਸੂਟ ਨੇ ਸੋ ਤੁਸੀਂ ਜਿਹੜੇ ਸੂਟ ਨੇ ਜਿੱਦਾਂ ਮੇਰੀ ਵਾਈਫ ਆ ਉਹ ਨਾ 3 ਸਿਸਟਰਸ ਨੇ ਜਾਂ ਉਹਨਾਂ ਦੇ ਬੱਚੇ ਨੇ ਉਹ ਅਸੀਂ ਜਿਹੜਾ ਵੀ ਹੁੰਦਾ ਤੁਸੀਂ ਦੂਜੇ ਨੂੰ ਪੁੱਛ ਲੈਂਦੇ ਹੋ ਤੇ ਤੁਸੀਂ ਪਹਿਲਾਂ ਤੇ ਕਰੋ ਵੀ ਤੁਸੀਂ ਉਹ ਆਪਣੇ ਆਲੇ ਦੁਆਲੇ ਨਿਗਾਹ ਮਾਰੋ ਕਿਹੜਾ ਬੰਦਾ ਜਿਹਨੂੰ ਤੁਸੀਂ ਉਹ ਦੇ ਸਕਦੇ ਹੋ ਬੜੇ ਪਿਆਰ ਦੇ ਨਾਲ ਤੁਸੀਂ ਕੋਈ ਗਲੋਂ ਨੀ ਲਾ ਰਹੇ ਗਾਰਬੇਜ ਬਣਾ ਕੇ ਨਹੀਂ ਸੁੱਟ ਰਹੇ ਤੇ ਉਹਨੂੰ ਦਿਓ ਜਿਹਨੂੰ ਲੋੜ ਹੈ ਤੇ ਉਹ ਤੋਂ ਬਾਅਦ ਮੰਨ ਲਓ ਜੇ ਤੁਹਾਡੇ ਕੋਲ ਫਿਰ ਵੀ ਕੱਪੜੇ ਵੱਧ ਗਏ ਨੇ ਜਾਂ ਤੁਹਾਡੇ ਹੁਣ ਪਸੰਦ ਨਹੀਂ ਹਰੇਕ ਸ਼ਹਿਰ ਦੇ ਵਿੱਚ ਤੁਹਾਡੀ ਜਾਂ ਸਾਲਵੇਸ਼ਨ ਆਰਮੀ ਹੁੰਦੀ ਆ ਜਾਂ ਗੁੱਡਵਿਲ ਇੰਡਸਟਰੀਜ਼ ਹੁੰਦੀਆਂ ਨੇ ਜਾਂ ਈਵਨ ਸਟੋਰ ਨੇ ਜਿਹੜੇ ਸਟੋਰ ਵੇਚਦੇ ਨੇ ਉਹ ਤੁਹਾਡੇ ਤੋਂ ਖਰੀਦਦੇ ਵੀ ਨੇ ਤੁਸੀਂ ਉੱਥੇ ਲੈ ਜਾ ਆਪਣਾ ਜਿਹੜੇ ਕੱਪੜੇ ਨੇ ਤੁਸੀਂ ਉਹਨਾਂ ਕੋਲ ਲੈ ਜਾਓ ਦੇਖਦੇ ਨੇ ਵੀ ਇਹ ਅੱਜ ਕੱਲ੍ਹ ਫੈਸ਼ਨ 'ਚ ਹੈ ਇਹਨਾਂ 'ਤੇ ਕੋਈ ਖਰਾਬੀ ਤਾਂ ਨਹੀਂ ਆ ਉਹ ਤੁਹਾਡੇ ਤੋਂ ਖਰੀਦ ਲੈਣਗੇ ਤੁਹਾਨੂੰ ਸੁੱਟਣ ਦੀ ਬਿਲਕੁਲ ਲੋੜ ਨਹੀਂ ਆ ਤੇ ਜਿੰਨਾ ਉਹ ਨਵਾਂ ਕੱਪੜਾ ਜਾਂ ਜਿੰਨਾ ਵਧੀਆ ਹਾਲੇ ਉਹ ਤੁਹਾਨੂੰ ਉਹਦੇ ਹਿਸਾਬ ਨਾਲ ਪੇ ਕਰਨਗੇ ਕਈ ਤਰ੍ਹਾਂ ਦੇ ਸਟੋਰ ਨੇ ਕੋਈ ਤੁਹਾਨੂੰ ਪੈਸੇ ਪੇ ਕਰ ਦਿੰਦੇ ਨੇ ਕੋਈ ਕਹਿੰਦੇ ਵੀ ਠੀਕ ਆ ਤੁਸੀਂ ਇਹਨੂੰ ਰੱਖ ਦਿਓ ਤੁਹਾਨੂੰ ਨੰਬਰ ਦੇ ਦਿੰਦੇ ਆ ਵੀ ਜੇ ਇਹ ਵਿਕ ਗਿਆ ਤੁਹਾਨੂੰ ਅਸੀਂ ਉਹਦੇ ਵਿੱਚੋਂ 9% ਦੇ ਦਾਂਗੇ ਸੋ ਬੜੇ ਸਕੀਮਾਂ ਨੇ ਇਨਫੈਕਟ ਖਾਸ ਕਰਕੇ ਤੇ ਕੈਨੇਡਾ ਦੇ ਵਿੱਚ ਤਾਂ ਹੁਣ ਜਿਹੜੇ ਸਾਡੇ ਕਿਉਂਕਿ ਸਾਡੇ ਪੰਜਾਬੀ ਜਿਹੜੀਆਂ ਔਰਤਾਂ ਵਿਆਹਾਂ ਤੇ ਸੂਟ ਬਹੁਤ ਪਾਏ ਜਾਂਦੇ ਨਾ ਜੇ 5 ਈਵੈਂਟਸ ਹੈ 5 ਸੂਟ ਹੋ ਗਏ ਦੁਬਾਰਾ ਦੂਜੇ ਵਿਆਹ ਤੇ ਨੀ ਪਾਇਆ ਜਾਂਦਾ ਮੁੜ ਕੇ ਕਹਿੰਦੇ ਜੀ ਇਹ ਤਾਂ ਲੋਕਾਂ ਨੇ ਵੇਖ ਲਿਆ ਮੈਂ ਪਾ ਲਿਆ ਸੀ ਤੇ ਉਹ ਇੱਦਾਂ ਦੇ ਬਿਜ਼ਨਸ ਨੇ ਜਿਹੜੇ ਉਹ ਖਰੀਦਦੇ ਨੇ ਤੁਹਾਡੇ ਤੋਂ, ਖਰੀਦ ਕੇ ਮੁੜ ਕੇ ਵੇਚਦੇ ਨੇ। ਸਾਡੇ ਹੁਣ ਇਹ ਸਾਡੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੋ ਗਈ ਕਿ ਇਹ ਹੁਣ ਬਿਜ਼ਨਸ ਚੱਲ ਰਿਹਾ। ਤੁਹਾਨੂੰ ਲੋਕ ਰੈਂਟ 'ਤੇ ਦਿੰਦੇ ਨੇ ਵੀ ਤੁਸੀਂ ਵਿਆਹ ਜਾਣਾ ਕਿਸੇ ਦੇ, ਤੁਹਾਨੂੰ ਬਹੁਤ ਵਧੀਆ ਫੈਂਸੀ ਲਹਿੰਗਾ ਜਾਂ ਜੋ ਵੀ ਹੁੰਦਾ ਔਰਤਾਂ ਦਾ ਫੈਸ਼ਨ ਚਾਹੀਦਾ, ਤੁਸੀਂ ਜਾਓ ਉਹਨਾਂ ਤੋਂ ਰੈਂਟ ਲੈ ਲਓ, ਦੋ ਚਾਰ ਦਿਨ ਜਿੰਨਾ ਵੀ ਰੱਖਣਾ ਮੁੜ ਕੇ ਵਾਪਸ ਕਰ ਦਿਓ ਰੈਂਟ ਦੇ ਵਿੱਚ, ਤੁਸੀਂ ਬਣਾਓ ਨਹੀਂ। ਤੋ ਸਾਨੂੰ ਇਹਨੂੰ ਜਿਹਨੂੰ ਆਪਾਂ ਸ਼ੇਅਰਿੰਗ ਇਕੋਨਮੀ ਕਹਿੰਦੇ ਹਾਂ ਨਾ, ਸਾਨੂੰ ਇਹ ਇੱਧਰ ਲਿਆਉਣ ਦੀ ਲੋੜ ਹੈ। ਅਤੇ ਜਿਹੜਾ ਖਾਸ ਕਰਕੇ ਕੱਪੜਿਆਂ ਦਾ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ, ਮੇਰੇ ਫਾਦਰ ਸਾਹਿਬ ਸੀ ਉਹ 88 ਸਾਲ ਦੀ ਉਮਰ 'ਚ ਹੁਣੇ ਉਹ ਪਿਛਲੇ ਮਹੀਨੇ ਸੁਰਗਵਾਸ ਹੋਏ ਨੇ, ਅਤੇ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਮੇਰੇ ਫਾਦਰ ਹੋਰਾਂ ਕੋਲ ਕਦੇ ਵੀ ਉਹਨਾਂ ਨੇ 7 ਜਾਂ 8 ਤੋਂ ਵੱਧ ਕੁੜਤੇ, ਅਤੇ ਉਹਨਾਂ ਕੋਲ 5 ਜਾਂ 6 ਪੱਗਾਂ, 3 ਜਾਂ 4 ਸਵੈਟਰ, 1 ਜਾਂ 2 ਜੈਕਟਾਂ ਅਤੇ 2 ਜਾਂ 3 ਜੁੱਤੀਆਂ। ਇਦੂ ਵੱਧ ਉਹਨਾਂ ਨੇ ਕਦੀ ਸਾਰੀ ਉਮਰ ਕੋਈ ਚੀਜ਼ ਨਹੀਂ ਲਈ। ਜੇ ਅਸੀਂ ਉਹਨਾਂ ਨੂੰ ਜ਼ਿੱਦ ਕਰਕੇ ਕਹਿੰਦੇ ਵੀ ਸੀ ਤੁਸੀਂ ਲੈ ਲਓ, ਕਹਿੰਦੇ ਨਹੀਂ ਮੈਨੂੰ ਲੋੜ ਹੈ, ਮੈਂ ਤੈਨੂੰ ਆਪੇ ਕਹਿ ਦਾਂਗਾ। ਉਹਨਾਂ ਨੇ ਉਹ ਪਾਣੇ ਜਦੋਂ ਥੋੜ੍ਹਾ ਜਿਹਾ ਘਸਣ ਲੱਗੇ, ਉਹ ਇੰਡੀਆ ਜਾਂਦੇ ਲੈ ਜਾਣੇ, ਕਿਸੇ ਨੂੰ ਦਿਓ ਨਹੀਂ, ਨਵਾਂ ਉਹ ਬਣਾ ਲੈਣਾ, ਪਰ ਰੱਖਣੇ ਹੀ ਨਹੀਂ। ਮੈਂ ਖੁਦ ਜਦੋਂ ਚੰਡੀਗੜ੍ਹ ਪੜ੍ਹਦਾ ਸੀ, ਮੈਂ ਇੰਜੀਨੀਅਰਿੰਗ ਕਾਲਜ 'ਚ ਡਿਗਰੀ ਕੀਤੀ ਆਪਣੀ 83 ਤੋਂ ਲੈ ਕੇ 87 ਤੱਕ, ਅਤੇ ਮੈਂ ਜਦੋਂ ਪੜ੍ਹਦਾ ਸੀ ਤੇ ਮੇਰੇ ਕਦੇ ਕੋਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਵੀ 7-8 ਪੈਂਟਾਂ, 7-8 ਕਮੀਜ਼ਾਂ, ਤੇ ਇੱਕ ਮੇਰੇ ਕੋਲ ਕੋਟ ਹੁੰਦਾ ਸੀ, ਤੇ ਮੈਂ ਕਿਹਾ 4 ਕੁ ਸਵੈਟਰ ਹੁੰਦੇ ਸੀ, ਕੋਈ ਮੈਨੂੰ ਕਦੋਂ ਗਿਫਟ ਮਿਲ ਗਿਆ ਕਿਸੇ ਨੇ ਬੁਣ ਕੇ ਦੇ ਦਿੱਤਾ, ਦੈਟਸ ਇਟ, ਇੱਕ ਟਰੰਕ 'ਚ ਆ ਜਾਂਦਾ ਸਾਰਾ ਸਮਾਨ। ਤੇ ਅਸੀਂ ਉਦੋਂ ਵੀ ਜਿਉਂਦੇ ਸੀ, ਅਸੀਂ ਉਦੋਂ ਵੀ ਆਨੰਦ ਮਾਣਦੇ ਸੀ, ਉਦੋਂ ਵੀ ਸਾਨੂੰ ਫੈਸ਼ਨ ਕਰਦੇ ਸੀ। ਸੋ ਸਾਨੂੰ ਨਾ ਜਿਹੜਾ ਅਸੀਂ ਫੈਸ਼ਨ ਨੂੰ ਜਾਂ ਬਾਕੀ ਚੀਜ਼ਾਂ ਵਾਂਗ ਅਸੀਂ ਆਪਣੀ ਅਮੀਰੀ ਨਾਲ ਜੋੜ ਲਿਆ ਵੀ ਹੁਣ ਮੈਂ ਅਮੀਰ ਹੋ ਗਿਆ, ਹੁਣ ਮੈਨੂੰ ਇੱਕ ਟੀ ਸ਼ਰਟ ਨਹੀਂ ਚਾਹੀਦੀ, ਹੁਣ ਮੈਨੂੰ 35 ਚਾਹੀਦੀਆਂ ਨੇ, ਹੁਣ ਮੈਨੂੰ ਇਹ ਜੀਨ ਦਾ ਇੱਕ ਜੋੜਾ ਨਹੀਂ ਚਾਹੀਦਾ, ਮੈਨੂੰ ਉਹਦੇ ਹਰ ਰੰਗ ਦਾ ਜੀਨ ਦਾ ਜੋੜਾ ਚਾਹੀਦਾ, ਜਿਹੜਾ ਨਵਾਂ ਫੈਸ਼ਨ ਹੈ ਇੱਕ ਖੁੱਲੀ ਮੋਰੀ ਵਾਲਾ, ਇੱਕ ਤੰਗ ਮੋਰੀ ਵਾਲਾ। ਸੋ ਅਸੀਂ ਇਸ ਤਰ੍ਹਾਂ ਦੇ ਆਪਣੇ ਮਨ ਦੇ ਬਣਾ ਲਏ। ਭਾਈ ਜੀ ਮੈਂ ਤੁਹਾਨੂੰ ਸਾਫ਼ ਦੱਸਦਾ ਬਈ ਕਿਸੇ ਬੰਦੇ ਕੋਲ ਟਾਈਮ ਨਹੀਂ ਉਹ ਤੁਹਾਡੇ ਕੱਪੜੇ ਵੇਖ ਕੇ, ਮੈਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਮੈਂ ਕੱਲ ਕਿਹੜਾ ਸੂਟ ਪਾਇਆ ਸੀ, ਤੇ ਮੈਂ ਕਿਸੇ ਬਾਰੇ ਕੀ ਦੱਸੂਗਾ ਤੁਹਾਨੂੰ ਵੀ ਕੱਲ ਜਿਹੜਾ ਮੈਨੂੰ ਮਿਲਿਆ ਉਹਨੇ ਸੂਟ ਕਿਹੜਾ ਪਾਇਆ ਸੀ।
5: ਏਦਾਂ ਹੀ ਹੈ, ਇਹ ਪੈਸੇ ਖੁੱਲੇ ਕਮਾਉਣ ਦਾ ਮਤਲਬ ਇਹ ਨਹੀਂ ਆ ਵੀ ਉਹਦੇ ਨਾਲ ਆਪਾਂ ਉਹਨੂੰ ਉਜਾੜਨਾ ਵਾ, ਵੱਧ ਉਜਾੜਨਾ ਵਾ। ਸੋ ਉਹਦਾ ਮਤਲਬ ਇਹ ਆ ਕਿ ਤੁਸੀਂ ਉਹਨੂੰ ਇੰਜੋਏ ਕਰਨਾ ਵਾ। ਸੋ ਇਹ ਨਾ ਇੱਕ ਪਹਿਲੀਆਂ ਦੇ ਵਿੱਚ ਮੈਂ ਪਹਿਲਾਂ ਤਾਂ ਬਹੁਤ ਆਮ ਹੁੰਦਾ ਸੀ, ਅੱਜ ਕੱਲ੍ਹ ਤਾਂ ਹੁਣ ਇੱਥੇ ਤਾਂ ਨਹੀਂ ਮੈਂ ਕਦੀ ਵੇਖਿਆ ਨਾ ਹੀ ਕਦੀ ਹੁਣ ਸੁਣਿਆ। ਪਹਿਲੀਆਂ ਦੇ ਵਿੱਚ ਨਿਆਣਿਆਂ ਨੂੰ ਮੰਗਤੇ ਰੱਖਿਆ ਜਾਂਦਾ ਸੀ, ਉਹਦਾ ਮਤਲਬ ਇਹ ਹੁੰਦਾ ਸੀ ਵੀ ਆਪਾਂ ਉਹਨੂੰ ਸੋ ਐਂਡ ਸੋ ਇੰਨੇ ਸਾਲਾਂ ਤੱਕ ਉਹਨੂੰ ਮੰਗ ਕੇ ਹੀ ਕੱਪੜਾ ਪਾਉਣਾ ਵਾ, 5 ਸਾਲ ਤੱਕ ਉਹਨੂੰ ਨਵਾਂ ਕੱਪੜਾ ਨਹੀਂ ਪਾਉਣਾ, ਉਹਨੂੰ ਲੱਥੇ ਕੱਪੜੇ ਹੀ ਪਾਉਣੇ ਆ। ਜਿਨ੍ਹਾਂ ਦੇ ਘਰ ਬੱਚੇ ਥੁੜਕੇ ਹੁੰਦੇ ਸੀ ਉਹ ਇੱਦਾਂ ਦੇ ਸੁੱਖਣਾ ਸੁੱਖ ਦੇ ਹੁੰਦੇ ਸੀ।
4: ਸਾਡਾ ਬੱਚਾ ਗਰੀਬੜਾ ਬਣ ਕੇ ਜੀਵੇ, ਮਤਲਬ ਦੇਖੋ ਜਿਹੜੀ ਵੀ ਬਹੁਤੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਰਵਾਇਤਾਂ ਨੇ ਕਿਸੇ ਸੰਤ ਤੋਂ ਚੱਲਦੀਆਂ ਨੇ, ਕਿਸੇ ਸੰਤ ਨੇ ਕਿਹਾ ਤੁਸੀਂ ਇੰਜ ਕਰੋਗੇ ਤੁਹਾਡੇ ਬੱਚਾ ਹੋਏਗਾ ਜਾਂ ਬੱਚਾ ਬਚ ਜਾਏਗਾ। ਉਹਨਾਂ ਦਾ ਇੱਕ ਤਰੀਕਾ ਸੀ ਤੁਹਾਨੂੰ ਤੁਹਾਡੇ ਵਿੱਚ ਨਿਮਰਤਾ ਲਿਆਉਣ ਦਾ, ਹੈ ਨਾ, ਵੀ ਆਪਣੇ ਤੋਂ ਗੁਰਬਾਣੀ ਭਰੀ ਪਈ ਆ, ਸਿੱਖ ਇਤਿਹਾਸ ਭਰਿਆ ਪਿਆ ਵੀ ਕਿਵੇਂ ਉਹ ਬਾਬਾ ਬੁੱਢਾ ਜੀ ਤੋਂ ਪੁੱਤਰੀ ਦਾਤ ਲੈਣ ਗਏ ਤੇ ਉਹਨਾਂ ਨੇ ਮਤਲਬ ਕਿਹਾ ਵੀ ਗੁਰੂ ਘਰ ਨੂੰ ਭਾਜੜਾਂ ਪਈਆਂ ਨੇ, ਤਾਂ ਕਿਸੇ ਨੇ ਮੁੜ ਕੇ ਕਿਹਾ ਵੀ ਤੁਸੀਂ ਥੋੜੇ ਨਿਮਰ ਹੋ ਕੇ ਜਾਇਓ। ਜਦੋਂ ਅਕਬਰ ਬਾਦਸ਼ਾਹ ਗਿਆ ਅਜਮੇਰ ਮੱਥਾ ਟੇਕਣ ਤੇ ਹਾਥੀ ਤੇ ਚੜ੍ਹ ਕੇ ਗਿਆ, ਤੇ ਉਹਨੇ ਜਿਸ ਪੀਰ ਕੋ ਗਿਆ ਉਹਨੇ ਗੱਲ ਵੀ ਨੀ ਕੀਤੀ, ਅਗਲੀ ਵਾਰੀ ਪੈਰੀ ਤੁਰ ਕੇ ਗਿਆ। ਕੋਈ ਬੜੀਆਂ ਗੱਲਾਂ ਨੇ ਮਿਲ ਕੇ ਮੁੜ ਕੇ, ਇਹਦਾ ਜਿਹੜਾ ਮੇਨ ਜਿਹੜੀ ਸਿੱਖਿਆ ਉਹ ਇਹੀ ਆ ਵੀ ਸਾਨੂੰ ਨਿਮਰਤਾ ਦੀ। ਸੋ ਜਿਹੜੇ ਸਾਡੇ ਕੱਪੜੇ ਨੇ, ਜਿਹੜੇ ਜੇ ਦੂਸਰੇ ਲੋਕ ਨੇ ਉਹ ਤੁਹਾਡਾ ਮਾਣ ਸਤਿਕਾਰ ਇੱਜ਼ਤ ਤੁਹਾਡੇ ਕੱਪੜਿਆਂ ਕਰਕੇ ਨਹੀਂ ਕਰਦੇ, ਉਹ ਤੁਹਾਡੇ ਕੰਮਾਂ ਕਰਕੇ ਕਰਦੇ ਆ, ਤੁਹਾਡੇ ਕਰਮਾਂ ਕਰਕੇ ਕਰਦੇ ਆ, ਤੁਹਾਡੀਆਂ ਪ੍ਰਾਪਤੀਆਂ ਕਰਕੇ ਕਰਦੇ, ਤੁਹਾਡੇ ਬੋਲਚਾਲ ਕਰਕੇ ਕਰਦੇ ਨੇ। ਸੋ ਇਹ ਜਿਹੜਾ ਸਾਨੂੰ ਭਰਮ ਹੈ ਕਿ ਸਾਨੂੰ ਸੋਹਣੇ ਕੱਪੜਿਆਂ ਕਰਕੇ ਸਾਡੀ ਟੌਹਰ ਬਣਦੀ ਆ ਤੇ ਲੋਕ ਸਾਡੇ ਵੱਲ ਵੇਖਦੇ ਆ, ਇੱਕ ਭਰਮ ਹੈ ਸਾਨੂੰ ਫੈਸ਼ਨ ਇੰਡਸਟਰੀ ਨੇ ਪਾਇਆ ਹੋਇਆ। ਤੇ ਇਹ ਜਿਹੜਾ ਬਹੁਤ ਇੰਪੋਰਟੈਂਟ ਸੈਗਮੈਂਟ ਹੈ ਜਿਹ 'ਚ ਅਸੀਂ ਆਪਣਾ ਪੈਸੇ ਵੀ ਬਚਾ ਸਕਦੇ ਹਾਂ ਤੇ ਸਾਡੀ ਧਰਤੀ ਦਾ ਭਲਾ ਵੀ ਕਰ ਸਕਦੇ।
5: ਬਿਲਕੁਲ, ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਮੈਂ ਕੁਛ ਇੱਕ ਫੈਕਟ ਚੈੱਕ ਕਰ ਰਿਹਾ ਸੀ। ਕਹਿੰਦੇ ਨੇ ਕਿ ਨਵੇਂ ਕੱਪੜਿਆਂ ਦੀ ਬਜਾਏ ਸੈਕਿੰਡ ਹੈਂਡ ਜਿਹੜਾ ਆਪਾਂ ਪਾਉਂਦੇ ਹਾਂ, ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਤੇ ਉਹਦੇ ਨਾਲ ਕਹਿੰਦੇ ਨੇ ਕਿ ਕਾਰਬਨ ਮਿਸ਼ਨ ਦੇ ਵਿੱਚ ਲਗਭਗ 25% ਕਮੀ ਆਉਂਦੀ ਆ। 25% ਕਾਫੀ ਆ,
4: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਨਾਲੇ ਦੇਖੋ ਤੁਸੀਂ ਮਤਲਬ ਜਿਹੜੀ ਇੱਕ ਟੀ ਸ਼ਰਟ ਹੈ ਜਿਹੜੇ ਉਹਨੂੰ ਬਣਾਉਂਦੇ ਹੋ ਤੁਸੀਂ, ਉਹ ਟੀ ਸ਼ਰਟ ਨੂੰ ਕਪਾਹ ਬਣਨ ਤੋਂ ਲੈ ਕੇ ਉਹਨੂੰ ਚੁਗਣ ਤੱਕ, ਧਾਗ ਕੱਪੜਾ ਧਾਗਾ ਬਣਨ ਤੱਕ, ਉਹਦੀ ਫਿਰ ਉਹਦਾ ਕੱਪੜਾ ਬਣਨ ਤੱਕ, ਫਿਰ ਉਹਦੀ ਟੀ ਸ਼ਰਟ ਬਣਨ ਤੱਕ ਉਹਨੂੰ ਤਕਰੀਬਨ 27 ਲੀਟਰ ਪਾਣੀ ਲੱਗਦਾ। ਤੇ ਜੇ ਆਪਾਂ ਮੰਨ ਲਈਏ ਵੀ ਜਿਹੜਾ ਔਰਤਾਂ ਦਾ ਸੂਟ ਹੈ ਜਾਂ ਮਰਦਾਂ ਦਾ ਸੂਟ ਆ ਵੀ ਉਹਨੂੰ ਪੰਜ ਗੁਣਾ ਵੱਧ ਕੱਪੜਾ ਹੁੰਦਾ ਟੀ ਸ਼ਰਟ ਨਾਲੋਂ, ਇਹਦਾ ਮਤਲਬ ਇੱਕ ਔਰਤਾਂ ਦੇ ਸੂਟ ਲਈ ਸਾਡੇ ਕੁੜਤੇ ਪਜਾਮੇ ਲਈ ਉਹਨੂੰ 14,000 ਲੀਟਰ ਪਾਣੀ ਲੱਗ
3: ਗਿਆ,
4: ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਤੇ ਉਹਨਾਂ ਨੂੰ 1,40,000 ਲੀਟਰ ਪਾਣੀ ਲੱਗ ਗਿਆ। ਜਿਹੜਾ ਤੁਹਾਡਾ ਆਮ ਜਿਹੜਾ ਚਮੜੇ ਦੀ ਜੁੱਤੀ ਹੁੰਦੀ ਹੈ ਉਹਨੂੰ 8,000 ਲੀਟਰ ਪਾਣੀ ਲੱਗਦਾ, ਉਹਦੇ ਮਤਲਬ ਜਿਹੜੀ ਉਹ ਗਾਂ ਜਾਂ ਮੱਝ ਹੈ ਜਦੋਂ ਪਲਦੀ ਹੈ, ਪਲ ਤੋਂ ਬਾਅਦ ਉਹ ਚਮੜਾ ਸਾਫ਼ ਹੁੰਦਾ ਆ ਉਹਨੂੰ ਫਾਰੇ ਦਾ ਪਾ ਕੇ, ਤੇ ਜਿਹੜਾ ਆਪਣੇ ਬੈਗ ਹੁੰਦੇ ਨੇ ਲੈਦਰ ਦੇ ਫੜੇ ਹੋਏ ਲੋਕਾਂ ਨੇ ਔਰਤਾਂ ਨੇ ਉਹਨਾਂ ਨੂੰ ਤਕਰੀਬਨ 19,000 ਲੀਟਰ ਪਾਣੀ ਲੱਗਦਾ। ਸਾਡੀ ਧਰਤੀ ਦਾ ਜੇ ਇੰਨਾ ਬੁਰਾ ਹਾਲ ਆ ਉਹ ਇਸੇ ਕਰਕੇ ਬੁਰਾ ਹਾਲ ਆ।
3: ਨਹੀਂ ਬੜਾ ਮਤਲਬ ਕੰਮ ਕਹਿ ਲਓ ਕਿ ਆਪਣੇ ਸੋਚ ਤੋਂ ਪਰੇ ਜਾਂ ਫਿਰ ਇੱਦਾਂ ਕਹਿ ਲਓ ਵੀ ਸਾਡੀ ਨੌਲੇਜ ਵਿੱਚ ਜਿੰਨਾ ਚਿਰ ਨਹੀਂ ਆ ਉਨ੍ਹਾਂ ਚਿਰ ਤੱਕ ਚਲੋ ਠੀਕ ਆ, ਪਰ ਇਹ ਚੀਜ਼ਾਂ ਪਤਾ ਹੋਣੀਆਂ ਸਾਨੂੰ ਬਹੁਤ ਜ਼ਰੂਰੀ ਆ। ਸੋ ਇਹ ਜਿਹੜਾ 50% ਤੋਂ 80% ਕਹਿੰਦੇ ਨੇ ਕਿ ਤੁਸੀਂ ਆਪਣੀ ਖਰੀਦੋ ਫਰੋਖਤ ਦਾ ਪੈਸਾ ਬਚਾ ਸਕਦੇ ਹੋ ਜੇਕਰ ਤੁਸੀਂ ਇਸ ਪਾਸੇ ਨੂੰ ਟਿਲਟ ਹੁੰਦੇ ਹੋ, ਅਤੇ ਬਹੁਤ ਸਾਰੇ ਲੋਕ ਮੈਂ ਵੇਖ ਰਿਹਾ ਜਿਹੜੇ ਇਹ ਕਰਦੇ ਨੇ ਥ੍ਰਿਫਟਿੰਗ ਉਹ ਬਹੁਤ ਖੁਸ਼ ਨੇ, ਉਹ ਕਹਿੰਦੇ ਨੇ ਕਿ ਆਪਾਂ ਨਵੇਂ ਖਰੀਦਦੇ ਹੀ ਆਪਾਂ ਇਸੇ ਪਾਸੇ ਨੂੰ ਆਏ ਹਾਂ ਅਤੇ ਸਾਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਿ ਇੰਨਾ ਜ਼ਿਆਦਾ ਫਾਇਦਾ ਵਾ। ਹਰ ਸਾਲ ਕਹਿੰਦੇ ਨੇ ਕਿ ਲਗਭਗ 10-12% ਦੀ ਦਰ ਦੇ ਨਾਲ ਇਹ ਵੱਧ ਰਿਹਾ ਵਾ, ਅਤੇ 2034 ਤੱਕ ਇਹਦੇ ਵਿੱਚ $150-260 billion ਤੱਕ ਇਹ ਬਾਜ਼ਾਰ ਪਹੁੰਚਣ ਦੀ ਉਮੀਦ ਹੈ ਥ੍ਰਿਫਟਿੰਗ ਵਾਲਾ ਜਿਹੜਾ।
4: ਔਰ ਜਿਹੜੇ ਦੂਸਰੇ ਨੇ ਟ੍ਰੈਡੀਸ਼ਨਲ ਸਟੋਰ ਨੇ ਉਹ ਬੰਦ ਹੋ ਰਹੇ ਨੇ, ਖੁੱਲ ਰਹੇ ਨੇ। ਹਾਂ ਪਹਿਲਾਂ ਸਿਰਫ ਚੈਰਿਟੀਜ਼ ਕਰਦੀਆਂ ਸੀ, ਹੁਣ ਪੂਰਾ ਬਿਜ਼ਨਸ ਹੈ, ਕਾਰੋਬਾਰ ਹੈ ਉਹਨਾਂ ਦਾ, ਉਹ ਤੁਹਾਡੇ ਤੋਂ ਖਰੀਦਦੇ ਨੇ ਆਪਣਾ ਮਾਰਜਿਨ ਪਾ ਕੇ ਵੇਚ ਦਿੰਦੇ ਨੇ, ਉਹਦੇ ਬਾਵਜੂਦ ਵੀ ਤੁਹਾਨੂੰ ਉਹ ਨਵੇਂ ਨਾਲੋਂ 4th-5th ਤੇ 5th-5th ਤੇ ਮਿਲ ਜਾਂਦਾ। ਸੋ ਨਾਲੇ ਤੁਹਾਡੇ ਨਵੀਂ, ਜੇ ਮੈਂ ਇੱਕ ਨਵੀਂ ਪੈਂਟ ਕੋਈ ਉੱਥੋਂ ਪੈਂਟ ਖਰੀਦੀ, ਜੇ ਮੈਂ ਨਾ ਉੱਥੇ ਜਾਂਦਾ ਮੈਂ ਇੱਕ ਨਵੀਂ ਸਟੋਰ ਤੋਂ ਲੈ ਕੇ ਆਉਂਦਾ, ਤੇ ਮੈਂ ਇੱਕ ਜਿਹੜੀ ਡਿਮਾਂਡ ਪੈਦਾ ਕਰਦਾ, ਡਿਮਾਂਡ ਕਰਕੇ ਉੱਥੇ ਨਵੀਂ ਬਣਦੀ। ਸੋ ਜਿਹੜਾ ਥ੍ਰਿਫਟਿੰਗ ਦਾ ਇਹ ਬਹੁਤ ਹੀ ਵਧੀਆ, ਔਰ ਮੈਂ ਮੰਨ ਕੇ ਚੱਲਦਾ ਕਿ ਲੋਕ ਹਿਚਕਚਾਹਟ ਕਰਦੇ ਨੇ, ਪਰ ਇਹਦੇ ਵਿੱਚ ਕੁਛ ਸੰਗਣ ਵਾਲੀ ਲੋੜ ਨਹੀਂ, ਕੋਈ ਨਹੀਂ। ਇਹ ਇਨਫੈਕਟ ਅੱਜ ਕੱਲ੍ਹ ਫੈਸ਼ਨ ਹੈ, ਜਿਹੜੀਆਂ ਸੈਲੈਬ੍ਰਿਟੀਜ਼ ਨੇ, ਜਿਹੜੇ ਐਕਟਰਜ਼ ਨੇ, ਉਹ ਬੜੀ ਮਾਣ ਨਾਲ ਦੱਸਦੇ ਆ ਕਿ ਜਿਹੜੀ ਆਹ ਟੀ ਸ਼ਰਟ ਪਾਈ ਆ ਉਹਨੇ ਕਿੱਥੋਂ ਲਈ, ਕਿਹੜੇ ਪੁਰਾਣੇ ਸਟੋਰ ਤੋਂ ਲਈ, ਕਿੰਨੇ ਡਾਲਰ ਦੀ ਆਈ
3: ਜੀ। ਸੋ ਇਹ ਵੱਡੀ ਚੀਜ਼ ਹੈ, ਕਹਿ ਰਹੇ ਨੇ ਕਿ ਇਹ ਜਿਹੜਾ ਬਾਜ਼ਾਰ ਆ ਲਗਭਗ 49-67 billion dollars ਤੱਕ ਪਹੁੰਚਣ ਦਾ ਅੰਦਾਜ਼ਾ ਵਾ ਇਸ ਵਰ੍ਹੇ ਦੇ ਵਿੱਚ। ਅੱਛਾ, ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਵੇਖ ਰਿਹਾ ਉਹ ਕਹਿੰਦੇ ਨੇ ਕਿ ਜਿਹੜੇ ਇਹ ਜ਼ਿਆਦਾਤਰ ਇਹ ਵਾਲੇ ਥ੍ਰਿਫਟਿੰਗ ਦੇ ਨਾਲ ਸੰਬੰਧਿਤ ਬਿਜ਼ਨਸ ਨੇ, ਇਹ ਨੋਨ ਪ੍ਰੋਫਿਟ ਨੇ, ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਵਲੰਟੀਅਰ ਕਰ ਰਹੇ ਨੇ। ਸੋ ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਾਂ ਉਹ ਨੋਨ ਪ੍ਰੋਫਿਟ ਸੰਸਥਾਵਾਂ ਜੋ ਇਹ ਪੈਸਾ ਆਉਂਦਾ ਵਾ ਉਹ ਵੀ ਧਰਮ ਕਰਮ ਲਈ ਗਾਂਹ ਇਹ ਕਿਤੇ ਨਾ ਕਿਤੇ ਦਿੰਦੇ ਆ, ਸੋ ਉਹ ਵੀ ਇੱਕ ਇੰਡਾਇਰੈਕਟ ਸਾਡਾ ਫਾਇਦਾ ਹੋ ਗਿਆ ਫਿਰ।
4: ਬਿਲਕੁਲ ਜੀ ਬਿਲਕੁਲ, ਉਹ ਜਿਹੜੇ ਇਸ ਤਰ੍ਹਾਂ ਦੇ ਸਟੋਰ ਨੇ ਜਿਵੇਂ ਤੁਸੀਂ ਦੱਸਿਆ ਉਹ ਚੈਰਿਟੀ ਨੇ, ਉਹ ਉਹਦੇ ਵਿੱਚ ਬੜਾ ਕੁਛ ਹੋਰ ਕਰਦੇ ਨੇ, ਟ੍ਰੇਨਿੰਗ ਦਿੰਦੇ ਨੇ, ਤੇ ਨਾਲ ਨਾਲ ਉਹਨਾਂ ਦੇ ਵਿੱਚ ਜੋ ਕੋਈ ਬੰਦਾ ਕੋਈ ਹੈਂਡੀਕੈਪਟ ਹੈ ਜਿਹਨੂੰ ਕਿਤੇ ਜੋਬ ਨਹੀਂ ਮਿਲਦੀ ਉਹਨਾਂ ਨੂੰ ਜੋਬ ਦਿੰਦੇ ਨੇ, ਉਹ ਬਹੁਤੇ ਸਟੋਰ ਜਿਹੜੇ ਨੇ ਇਹ ਚੈਰਿਟੀ ਵਾਲੇ ਚਲਾਉਂਦੇ ਨੇ, ਤੇ ਉਹਨਾਂ ਦੇ ਨਾਲ ਫਿਰ ਉਹ ਜਿਹੜੇ ਵੇਚ ਕੇ ਉਹਨਾਂ ਨੂੰ ਪੈਸੇ ਬਚਦੇ ਨੇ, ਉਹਦੇ ਨਾਲ ਫਿਰ ਉਹ ਚੈਰੀਟੇਬਲ ਕੰਮ ਕਰਦੇ ਆ, ਉਹ ਕੋਈ ਸਕੂਲ ਚਲਾਉਂਦੇ ਆ, ਕਿਤੇ ਕੋਈ ਮੈਡੀਕਲ ਕੈਂਪ ਲਗਾਉਂਦੇ ਆ। ਸੋ ਇਹ ਜਿਹੜਾ ਮਤਲਬ ਇਹਦੀਆਂ ਕਈ ਪਰਤਾਂ ਨੇ ਜਿਹੜੀਆਂ ਇੱਕ ਤੋਂ ਵੱਧ ਚੰਗੀਆਂ ਨੇ।
3: ਬਹੁਤ ਵਧੀਆ, ਨਹੀਂ ਭਾਈ ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ। ਅਤੇ ਜਿਹੜੇ ਸਿਤਾਰਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਸੋਨਮ ਕਪੂਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਜਾਨਵੀ ਕਪੂਰ, ਸੋ ਇਹ ਸਾਰੀਆਂ ਜਿਹੜੀਆਂ ਅਦਾਕਾਰਾਂ ਨੇ ਇਹ ਸਪੋਰਟ ਕਰ ਰਹੀਆਂ ਨੇ, ਅਤੇ ਅਲੱਗ ਅਲੱਗ ਜਿੱਦਾਂ ਤੁਸੀਂ ਦੱਸ ਰਹੇ ਹੋ ਫੈਸ਼ਨ ਸ਼ੋਅਜ਼ ਦੇ ਉੱਤੇ ਇਹਨਾਂ ਨੇ ਥ੍ਰਿਫਟਿੰਗ ਨੂੰ ਬੜਾਵਾ ਦਿੱਤਾ ਵਾ, ਇਹਨਾਂ ਨੇ ਪੁਰਾਣੇ ਕੱਪੜੇ ਜਿਹੜੇ ਆ ਉਹ ਪਾ ਕੇ ਇਸ ਚੀਜ਼ ਨੂੰ ਅੱਗੇ ਹੋਰ ਉਤਸ਼ਾਹਿਤ ਕੀਤਾ, ਅਤੇ ਜੇ ਇਹਨਾਂ ਨੇ ਕੀਤਾ ਤਾਂ ਫਿਰ ਮੇਰੇ ਖਿਆਲ ਨਾਲ ਸਾਨੂੰ ਵੀ ਕਰ ਲੈਣਾ ਚਾਹੀਦਾ।
4: ਹਾਂਜੀ, ਅਸੀਂ ਕਿਹੜੇ ਬਾਗ ਦੀ ਮੂਲੀ ਆ ਜੀ, ਜੇ ਉਹ ਹਾਲੀਵੁੱਡ ਬਾਲੀਵੁੱਡ ਵਾਲੇ ਕਰ ਸਕਦੇ ਸਾਨੂੰ ਕਾਹਦੀ ਸੰਗ ਹੈ।
3: ਤੇ ਮੈਨੂੰ ਤਾਂ ਲੱਗਦਾ ਸਗੋਂ ਆਪਾਂ ਨਾ ਬਾਹਰ ਦੁਕਾਨਾਂ ਨਾਲੋਂ ਸਗੋਂ ਸਾਡੇ ਕੋਲ ਆਪਸ ਦੇ ਵਿੱਚ ਆਪਣੇ ਸਰਕਲ ਦੇ ਵਿੱਚ ਹੀ ਇੰਨਾ ਕੁਛ ਸਾਡੇ ਕੋਲ ਲੀੜਾ ਕੱਪੜਾ ਹੁੰਦਾ ਵੀ ਆਪਾਂ ਵੇਖ ਲਈਏ ਵੀ ਸਾਡੇ ਕੁ ਸਾਈਜ਼ ਦਾ ਹੋਰ ਕਿਹੜਾ ਵਾ ਜਿਹਦੇ ਕੰਮ ਆ ਸਕਦਾ, ਤੇ ਆਪਾਂ ਬੇਸਿਕਲੀ ਨਾ ਉਹ ਪੁਰਾਣਾ ਨਹੀਂ ਹੋਇਆ ਹੁੰਦਾ, ਆਪਾਂ ਭਾਈ ਬਹੁਤੀ ਵਾਰੀ ਅੱਕੇ ਹੁੰਦੇ ਹਾਂ, ਉਹਨੂੰ ਲੱਗਦਾ ਵੀ ਨਹੀਂ ਅਸੀਂ ਇੰਨਾ ਪਾ ਲਿਆ ਵਾ ਯਾਰ, ਹੈ ਨਾ, ਤੇ ਉਹਦੇ ਨਾਲ ਸਗੋਂ ਆਪਾਂ ਸਵਾਪ ਕਰਕੇ
4: ਚੇਤਾ
3: ਭੁੱਲ ਜਾਂਦਾ ਆਪਾਂ ਜਦੋਂ ਹੋਸਟਲ
4: ਬੱਚਿਆਂ ਤੇ ਸ਼ੁਰੂ ਕਰੋ
3: ਜੀ।
4: ਹਾਂ ਤੁਸੀਂ ਜੋ ਬੱਚਿਆਂ ਤੋਂ ਸ਼ੁਰੂ ਕਰੋ, ਜਦੋਂ ਤੁਹਾਡੇ ਬੱਚੇ ਵੱਡੇ ਹੋ ਗਏ ਉਹਨਾਂ ਦੇ ਕੱਪੜੇ ਨਹੀਂ ਪੈਂਦੇ, ਹੁਣ ਤੁਸੀਂ ਆਲੇ ਦੁਆਲੇ ਦੇਖੋ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਆਂਢ ਗੁਆਂਢ ਚ ਜਿਹੜੇ ਬੱਚੇ ਤੁਹਾਡੇ ਬੱਚਿਆਂ ਤੋਂ ਛੋਟੇ ਨੇ ਉਹਨਾਂ ਨੂੰ ਦੇ ਦਿਓ, ਕਿਉਂਕਿ ਉਹਨਾਂ ਨੂੰ ਵੀ ਕਿਤੇ ਵੱਡੇ ਹੋ ਜਾਣਾ
3: ਉਹਨਾਂ ਨੂੰ ਪੁੱਛ ਲਓ
4: ਉੱਥੋਂ ਸ਼ੁਰੂ ਕਰਕੇ। ਹਾਂ ਹਾਂ, ਮੇਰੀ ਸਭ ਤੋਂ ਬੇਟੀ ਜਿਹੜੀ ਹੈ ਸਾਡੇ ਪਰਿਵਾਰ ਚ ਸਭ ਤੋਂ ਵੱਡੀ ਸੀ, ਉਹ ਤੋਂ ਬਾਅਦ ਸਾਡੇ 6 ਬੱਚੇ ਨੇ, ਸੋ ਸਾਡੀ ਉਹ ਬੇਟੀ ਦੇ ਕਈ ਸੂਟ ਨੇ ਜਿਹੜੇ ਮੁੜ ਕੇ ਛੋਟੇ 6 ਬੱਚਿਆਂ ਨੇ ਪਾਏ ਉਹ ਫਿਰ ਵੀ ਨਹੀਂ ਫਟੇ।
3: ਸੋ ਇਹ ਬੱਚੇ ਦੇ ਜਿਹੜੇ ਆਪਾਂ ਮੰਨ ਲਓ ਲੈਂਦੇ ਹਾਂ ਅਤੇ ਇੱਕ ਦੋ ਮਹੀਨਿਆਂ ਦੇ ਵਿੱਚ ਹੀ ਬੱਚੇ ਹੋਰ ਵੱਡੇ ਹੋ ਜਾਂਦੇ ਆ ਅਤੇ ਉਹ ਚੀਜ਼ਾਂ ਫਿਰ ਐਵੇਂ ਹੀ ਆਪਾਂ ਜਾਇਆ ਹੀ ਜਾਂਦੀਆਂ ਨੇ ਉਹਨਾਂ ਦੇ ਖਿਡੌਣੇ ਉਹਨਾਂ ਦਾ ਇਹ ਸਾਰਾ ਕੁਛ, ਅਤੇ ਆਪਾਂ ਬਿਹਤਰ ਆ ਵੀ ਇਹਨੂੰ ਆਪਾਂ ਆਪਣੇ ਸੁਭਾਅ ਦੇ ਵਿੱਚ ਆਪਣੀ ਆਦਤ ਦੇ ਵਿੱਚ ਲੈ ਕੇ ਆਈਏ। ਭਾਈ ਬਹੁਤ ਸ਼ੁਕਰੀਆ, ਇੰਨੀਆਂ ਵਡਮੁੱਲੀਆਂ ਗੱਲਾਂ ਤੁਸੀਂ ਹਰ ਵਾਰੀ ਲੈ ਕੇ ਆਉਂਦੇ ਹੋ, ਧੰਨਵਾਦ ਤੁਹਾਡਾ।
4: ਬਾਈ ਜੀ ਧੰਨਵਾਦ, ਅਤੇ ਖਾਸ ਕਰਕੇ ਤੁਹਾਡੇ ਸੁਣਨ ਵਾਲਿਆਂ ਦਾ, ਜੇ ਉਹਨਾਂ ਦਾ ਕੋਈ ਸੁਝਾਅ ਕੋਈ ਸਵਾਲ ਹੈ ਉਹ ਤੁਹਾਡੀ ਜਿੱਥੇ ਵੀ ਪੋਡਕਾਸਟ ਹੈ ਪੁੱਛ ਸਕਦੇ ਨੇ, ਆਪਾਂ ਤੁਹਾਨੂੰ ਟੈਕਸਟ ਕਰ ਸਕਦੇ ਹਾਂ ਜਦੋਂ ਆਪਾਂ ਕਰਦੇ ਹਾਂ, ਅਤੇ ਅਸੀਂ ਉਹਨਾਂ ਦਾ ਪੂਰਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
3: ਜੀ ਬਿਲਕੁਲ, ਮੇਰੇ ਵੱਲੋਂ ਵੀ ਗੁਜ਼ਾਰਿਸ਼ ਆਪਣੇ ਸਰੋਤਿਆਂ ਅੱਗੇ ਕਿ ਤੁਹਾਡੇ ਕੋਈ ਵੀ ਸਵਾਲ ਹੁੰਦੇ ਨੇ ਅਤੇ ਤੁਸੀਂ ਸਾਨੂੰ ਜ਼ਰੂਰ ਅੱਗੋਂ ਪਿੱਛੋਂ ਵੀ ਤੁਸੀਂ ਭੇਜ ਸਕਦੇ ਹੋ, ਅਤੇ ਫਿਰ ਆਪਾਂ ਜ਼ਰੂਰ ਅਗਲੇ ਪ੍ਰੋਗਰਾਮਾਂ 'ਚ ਡਿਸਕਸ ਕਰਾਂਗੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ,
4: ਧੰਨਵਾਦ
3: ਜੀ। ਦੋਸਤੋ, ਇਸ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਵਾਰ ਕੁਛ ਨਵਾਂ ਸਾਡੇ ਨਾਲ ਸਾਂਝਾ ਕਰਦੇ ਨੇ ਜਿਹਦੇ ਨਾਲ ਆਪਾਂ ਵਾਤਾਵਰਣ ਦੀ ਬਿਹਤਰੀ ਦੇ ਲਈ ਕੁਛ ਕਰ ਸਕਦੇ ਹਾਂ, ਹੋਰ ਇਹ ਨੁਕਸਾਨ ਬਾਰੇ ਜਾਣ ਸਕਦੇ ਹਾਂ, ਆਪਣਾ ਕਿਹੜੇ ਤਰੀਕੇ ਨਾਲ ਯੋਗਦਾਨ ਪਾ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹਾਂ। ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਅਤੇ ਅਗਲੀ ਪੀੜ੍ਹੀ ਪ੍ਰਤੀ ਬਣਦੇ ਆਪਣੇ ਫਰਜ਼ਾਂ ਦੇ ਵਿੱਚੋਂ ਇਹ ਵੀ ਇੱਕ ਫਰਜ਼ ਨਿਭਾਉਂਦੇ ਚਲੋ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
9: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
8: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ

0: finishes and smart keyless entry plus a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
1: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: You are listening.
1: Haji Haji, Haji Haji, Haji Haji. Radio Haji.
2: Radio Haji, 1674 AM, 24/7 Indian Radio, Sydney ka apna Indian Radio Station.
1: Radio Haji.
0: Stay tuned.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਸ਼ੁਰੂਆਤ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਕਰਦੇ ਹਾਂ। ਨੇਪਾਲ ਦੇ ਵਿੱਚ ਆਏ ਹੜ੍ਹਾਂ ਦੇ ਅੰਦਰ ਮ੍ਰਿਤਕਾਂ ਦੀ ਗਿਣਤੀ ਹੁਣ 450 ਤੋਂ ਪਾਰ ਹੋ ਚੱਲੀ ਹੈ। ਲਾਪਤਾ ਲੋਕਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਜਿਵੇਂ ਜਿਵੇਂ ਦੁਨੀਆ ਭਰ ਦੇ ਵਿੱਚ ਜਿਹੜੇ ਸੈਲਾਨੀ ਨੇ ਉਹਨਾਂ ਦਾ ਅਲੱਗ ਅਲੱਗ ਦੇਸ਼ਾਂ ਦੀ ਤਰਫ ਤੋਂ ਦੱਸਿਆ ਜਾ ਰਿਹਾ, ਸਥਾਨਕ ਲੋਕਾਂ ਦੀ ਵੀ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਸਵਾਈਨ ਫਲੂ ਦੇ ਕੇਸ ਵੱਧ ਰਹੇ ਨੇ ਅਤੇ ਆਸਟ੍ਰੇਲੀਆ ਦੀ ਫੈਡਰਲ ਪੋਲੀਟਿਕਸ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ। ਹਰ ਕੋਈ ਪਾਰਟੀ ਆਪੋ ਆਪਣੇ ਇਮੀਗ੍ਰੇਸ਼ਨ ਨੰਬਰ ਦੇਣ ਦੇ ਵਿੱਚ ਲੱਗੀ ਹੈ, ਪਰ ਖਾਸਾ ਤਾਜ਼ਾ ਮਸਲਾ ਜਿਹੜਾ ਹੈ ਉਹ ਹੈ ਰਿਫਿਊਜੀ ਇਨਟੇਕ ਦਾ। ਲਿਬਰਲ ਨੈਸ਼ਨਲ ਗੱਠਜੋੜ ਨੇ ਵੀ ਆਪਣਾ ਰਿਫਿਊਜੀ ਇਨਟੇਕ ਦਿੱਤਾ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਅਤੇ ਖੇਡ ਜਗਤ ਦੀ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਏ। ਸਭ ਤੋਂ ਪਹਿਲਾਂ ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਨਾਲ ਇਸ ਵਕਤ ਤੁਰੇ ਹੋਏ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ ਅਤੇ ਕਿਹਾ ਹੈ ਕਿ ਜਿਹੜੇ ਲੇਕ ਓਨਟਾਰੀਓ ਆ ਉਸਦਾ ਨਾਮ ਹੁਣ ਤੁਰੰਤ ਪ੍ਰਭਾਵ ਦੇ ਨਾਲ ਬਦਲ ਕੇ ਲੇਕ ਅਮੈਰੀਕਾ ਕਰ ਦਿੱਤਾ ਜਾਏਗਾ। ਅਸਲ ਦੇ ਵਿੱਚ ਇਹ ਉਹ ਨਦੀ ਹੈ ਜਾਂ ਉਹ ਦਰਿਆਈ ਪਾਣੀ ਹੈ ਜਿਹੜਾ ਕਿ ਦੋਹਾਂ ਦੇਸ਼ਾਂ ਦੇ ਵਿੱਚੋਂ ਗੁਜ਼ਰਦਾ ਹੈ। ਟਰੰਪ ਦੇ ਹਸਤਾਖਰ ਦੇ ਨਾਲ ਹੁਣ ਇੱਕ ਭੂਗੋਲਿਕ ਤੌਰ ਦੇ ਉੱਤੇ ਭੰਬਲ ਭੂਸਾ ਤਾਂ ਪੈਦਾ ਹੋਏਗਾ ਹੀ, ਪਰ ਇਸ ਦੇ ਨਾਲ ਹੀ ਜਿਹੜਾ ਕੈਨੇਡਾ ਦੇ ਨਾਲ ਸੰਬੰਧ ਨੇ ਉਹਨਾਂ ਦੇ ਵਿੱਚ ਵੀ ਖਰਾਬੀ ਆਉਣ ਦੀ ਸੰਭਾਵਨਾ, ਖਰਾਬੀ ਤਾਂ ਪਹਿਲਾਂ ਹੀ ਆ ਚੁੱਕੀ ਹੈ ਪਰ ਉਹ ਹੋਰ ਵਿਗੜਨ ਦੀ ਸੰਭਾਵਨਾ ਜਿਹੜੀ ਹੈ ਵੱਧਦੀ ਜਾ ਰਹੀ ਹੈ। ਵਾਈਟ ਹਾਊਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਸ ਬਾਰੇ ਇੱਕ ਐਗਜੈਕਟਿਵ ਆਰਡਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਦਰਮਿਆਨ ਲੇਕ ਓਨਟਾਰੀਓ ਨੂੰ ਹੁਣ ਇਮੀਜੀਏਟ ਇਫੈਕਟ ਦੇ ਨਾਲ ਯਾਨੀ ਕਿ ਤੁਰੰਤ ਪ੍ਰਭਾਵ ਦੇ ਨਾਲ ਇਸ ਦਾ ਨਾਮ ਬਦਲਿਆ ਗਿਆ। ਲੇਕ ਅਮੈਰੀਕਾ ਕਰਨ ਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਾਰਨ ਇਹ ਦੱਸਿਆ ਕਿ ਉਹ ਅਮਰੀਕਾ ਦੇ ਪਾਣੀਆਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਨੇ। ਜਿਵੇਂ ਅਮਰੀਕਾ ਦਾ ਲਈ ਨਾਰਾ ਦਿੱਤਾ ਸੀ ਕਿ ਮੇਕ ਅਮੈਰੀਕਾ ਗ੍ਰੇਟ ਅਗੇਨ, ਉਸੇ ਤਰੀਕੇ ਦੇ ਨਾਲ ਉਹਨਾਂ ਨੇ ਨਾਰਾ ਦਿੱਤਾ ਕਿ ਮੇਕਿੰਗ ਦੀ ਗ੍ਰੇਟਰ ਲੇਕਸ ਈਵਨ ਗ੍ਰੇਟਰ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੈਨੇਡੀਅਨ ਲੋਕਾਂ ਦੇ ਉੱਤੇ ਇੱਕ ਹੋਰ ਤੰਜ ਕੱਸਿਆ। ਉੱਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਇਸ ਦਰਮਿਆਨ ਟਰੰਪ ਦੇ ਇਸ ਨਾਮ ਬਦਲੀ ਦੇ ਉੱਤੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਹੈ ਕਿ ਇਹ ਇੰਡੀਜਨਸ ਓਰੀਜਨ ਦੀ ਇੱਕ ਲੇਕ ਹੈ ਔਰ ਇੱਥੋਂ ਦੇ ਮੂਲ ਵਸਨੀਕ ਲੋਕਾਂ ਦੀਆਂ ਭਾਵਨਾਵਾਂ ਇਸ ਦਰਿਆਈ ਪਾਣੀ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਨੂੰ ਹਮੇਸ਼ਾ ਤੋਂ ਹੀ ਔਰ ਅਕਸਰ ਹੀ ਲੇਕ ਓਨਟਾਰੀਓ ਕਹਿ ਕੇ ਲੋਕ ਜਾਣਦੇ ਨੇ, ਚਾਹੇ ਉਹ ਅਮਰੀਕਾ ਦੇ ਲੋਕ ਹੋਣ ਚਾਹੇ ਕੈਨੇਡਾ ਦੇ ਹੋਣ। ਪਰ ਜਦੋਂ ਟਰੰਪ ਇਸ ਤਰੀਕੇ ਦੇ ਨਾਲ ਇਤਿਹਾਸ ਦੀ ਛੇੜਛਾੜ ਕਰ ਰਹੇ ਨੇ ਤਾਂ ਇਹ ਬੜਾ ਹੀ ਖਤਰਨਾਕ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਕਿਸੇ ਭੂਗੋਲਿਕ ਥਾਂ ਦਾ ਨਾਮ ਬਦਲਣ ਦੀ ਗੱਲ ਕੀਤੀ ਹੋਵੇ। ਇਸ ਤੋਂ ਪਹਿਲਾਂ ਗਲਫ ਆਫ ਮੈਕਸੀਕੋ ਨੂੰ ਉਹਨਾਂ ਨੇ ਗਲਫ ਆਫ ਅਮੈਰੀਕਾ ਕਰਾਰ ਦਿੱਤਾ ਸੀ ਜਦੋਂ ਜਨਵਰੀ 2025 ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਦਾ ਦੂਸਰੀ ਵਾਰ ਅਹੁਦਾ ਸੰਭਾਲਿਆ ਸੀ। ਇਸ ਦਰਮਿਆਨ ਗਲਫ ਆਫ ਅਮੈਰੀਕਾ ਕਹਿਣ ਦੇ ਪਿੱਛੇ ਉਹਨਾਂ ਦਾ ਤਰਕ ਇਹੀ ਸੀ ਕਿ ਮੈਕਸੀਕੋ ਨੂੰ ਥੋੜ੍ਹੀ ਜ਼ਿਆਦਾ ਹੀ ਤਵੱਜੋ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਭੂਗੋਲਿਕ ਥਾਵਾਂ ਦੇ ਲਈ ਛੇੜਛਾੜ ਕਰਨ ਦੀ ਗੱਲ ਕੀਤੀ ਸੀ। ਵੈਸੇ ਇਸ ਦਰਮਿਆਨ ਕੈਨੇਡਾ ਨੂੰ 51ਵਾਂ ਅਮਰੀਕੀ ਸੂਬਾ ਬਣਾਉਣ ਦੀ ਗੱਲ ਕਹਿਣ ਤੋਂ ਬਾਅਦ ਅਮਰੀਕਾ ਕੈਨੇਡਾ ਦੇ ਨਾਲ ਕਦੇ ਵੀ ਸੁਖਾਵੇਂ ਸੰਬੰਧਾਂ ਦੇ ਵਿੱਚੋਂ ਨਹੀਂ ਗੁਜ਼ਰਿਆ ਹੈ। ਕੌਮਾਂਤਰੀ ਖਬਰਾਂ ਦੀ ਸਾਂਝ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਈ ਇਸ ਹੜ੍ਹ ਦੇ ਚੱਲਦਿਆਂ ਹੁਣ ਮ੍ਰਿਤਕਾਂ ਦੀ ਗਿਣਤੀ 469 ਤੱਕ ਚਲੀ ਗਈ ਹੈ। ਨੇਪਾਲ ਪੁਲਿਸ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਇਹ ਜਾਣਕਾਰੀ ਦਿੱਤੀ ਗਈ ਹੈ। ਉੱਥੇ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਤਿੱਬਤ ਦੇ ਵਿੱਚ ਹੜ੍ਹਾਂ ਦੇ ਕਾਰਨ ਫਸੇ ਹੋਏ 555 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦਰਮਿਆਨ ਭਾਰਤ, ਆਸਟ੍ਰੇਲੀਆ, ਅਮਰੀਕਾ ਨੇ ਕਿਹਾ ਹੈ ਕਿ ਇਸ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਉਹਨਾਂ ਦੇ ਨਾਗਰਿਕ ਜਿਹੜੇ ਲਾਪਤਾ ਨੇ ਉਹਨਾਂ ਦਾ ਪਤਾ ਲਗਾਉਣ ਦੇ ਲਈ ਉਹਨਾਂ ਦੀਆਂ ਆਪਣੀਆਂ ਟੀਮਾਂ ਇੱਥੇ ਭੇਜੀਆਂ ਜਾਣਗੀਆਂ। ਨੇਪਾਲ ਤਿੱਬਤ ਸਰਹੱਦ ਦੇ ਉੱਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਬਾਅਦ ਲਗਾਤਾਰ ਚੁਣੌਤੀਆਂ ਬਣੀਆਂ ਹੋਈਆਂ ਨੇ। ਨੇਪਾਲ ਦੇ ਵਿੱਚ ਹੜ੍ਹਾਂ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ, ਵੀਡੀਓਜ਼ ਇਸ ਵਕਤ ਸਾਹਮਣੇ ਆਈਆਂ, ਪਰ ਸਮੱਸਿਆ ਇਹ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਫਲੈਸ਼ ਫਲੱਡ ਤੋਂ ਇੱਕ ਦਿਨ ਬਾਅਦ ਝੀਲ ਦੇ ਵਿੱਚ ਖਤਰਾ ਹੋਰ ਵੱਧ ਗਿਆ। ਇਸ ਦਰਮਿਆਨ ਰਾਹਤ ਅਤੇ ਬਚਾਅ ਦੇ ਕੰਮਾਂ ਦੇ ਵਿੱਚ ਮੁਸ਼ਕਲ ਸਾਹਮਣੇ ਆ ਰਹੀ ਹੈ। ਖਬਰ ਏਜੰਸੀ AFP ਦੇ ਮੁਤਾਬਕ ਚੀਨ ਦੀ ਸਰਕਾਰੀ ਖਬਰ ਏਜੰਸੀ ਸ਼ਿਨਹੁਆ ਨੇ ਦੱਸਿਆ ਹੈ ਕਿ ਅਚਾਨਕ ਹੜ੍ਹਾਂ ਤੋਂ ਬਾਅਦ ਇੱਕ ਝੀਲ ਦੇ ਟੁੱਟਣ ਅਤੇ ਉਸਦਾ ਪਾਣੀ ਹੇਠਾਂ ਦੇ ਵੱਲ ਵਧਣ ਦੇ ਚੱਲਦਿਆਂ ਖਤਰਾ ਹੋਰ ਜ਼ਿਆਦਾ ਵੱਧ ਗਿਆ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 3 ਦਿਨਾਂ ਦੇ ਵਿੱਚ ਲਗਾਤਾਰ ਬਾਰਿਸ਼ ਜਿਹੜੀ ਹੋਏਗੀ, ਭਾਵੇਂ ਕਿ ਉਹ
ਘੱਟ ਤੋਂ ਘੱਟ ਬਾਰਿਸ਼ ਹੀ ਹੋਵੇ, ਪਰ ਇਸ ਝੀਲ ਦੇ ਵਿੱਚ ਕਰੀਬ 30 ਲੱਖ ਘਣ ਮੀਟਰ ਪਾਣੀ ਜਮ੍ਹਾਂ ਹੋ ਸਕਦਾ। ਇਹ ਮਾਤਰਾ ਕਰੀਬ 1200 ਓਲੰਪਿਕ ਆਕਾਰ ਦੇ ਸਵਿਮਿੰਗ ਪੂਲ ਦੇ ਬਰਾਬਰ ਹੈ। ਉਧਰ ਚੀਨ ਦੇ ਸਰਕਾਰੀ ਮੀਡੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਝੀਲ ਦਾ ਪਾਣੀ ਅਚਾਨਕ ਬਾਹਰ ਆ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਹੇਠਲੇ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋ ਸਕਦਾ। ਇਸ ਦੇ ਵਿੱਚ ਜਿਰੋਂਗ ਪੋਰਟ ਅਤੇ ਆਲੇ ਦੁਆਲੇ ਦੇ ਇਲਾਕੇ ਸ਼ਾਮਲ ਨੇ। ਨੇਪਾਲ ਦੇ ਵਿੱਚ ਬੁੱਧਵਾਰ ਦੇ ਦਿਨ ਆਈ ਅਚਾਨਕ ਹੜ੍ਹ ਤੋਂ ਬਾਅਦ 900 ਤੋਂ ਵਧੇਰੇ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨੇਪਾਲ ਦੇ ਰਸੂਵਾ ਜ਼ਿਲ੍ਹੇ ਦੇ ਵਿੱਚ ਆਈ ਇਸ ਹੜ੍ਹ ਤੋਂ ਬਾਅਦ ਅਮਰੀਕਾ ਆਪਣੀ ਹਰ ਇੱਕ ਮਦਦ ਦੇਣ ਨੂੰ ਤਿਆਰ ਹੈ। ਇੱਕ ਕਾਰਜਕਾਰੀ ਹੁਕਮ ਦੇ ਉੱਤੇ ਹਸਤਾਖਰ ਕਰਦਿਆਂ ਹੋਇਆਂ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਨੇਪਾਲ ਦੀ ਲੀਡਰਸ਼ਿਪ ਦੇ ਨਾਲ ਸੰਪਰਕ ਕੀਤਾ ਅਤੇ ਲੋੜ ਪੈਣ ਦੇ ਉੱਤੇ ਹਰ ਇੱਕ ਸਹਾਇਤਾ ਦੇਣ ਦੀ ਵੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਇਹ ਤਬਾਹੀ ਬੇਹੱਦ ਭਿਆਨਕ ਹੈ। ਅਸੀਂ ਨੇਪਾਲ ਦੇ ਨਾਲ ਗੱਲਬਾਤ ਕਰ ਰਹੇ ਹਾਂ, ਹਰ ਇੱਕ ਕਿਸਮ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਅਮਰੀਕਾ ਦੀ ਤਰਫ ਤੋਂ ਆਲਰੇਡੀ ਕਾਫੀ ਮਦਦ ਭੇਜੀ ਜਾ ਰਹੀ ਹੈ। ਕਰੀਬ 90 ਅਮਰੀਕੀ ਨਾਗਰਿਕ ਪ੍ਰਭਾਵਿਤ ਹੋਏ ਦੱਸੇ ਗਏ ਨੇ। ਨੇਪਾਲ ਪੁਲਿਸ ਦੇ ਮੁਤਾਬਕ ਅਮਰੀਕੀ ਨਾਗਰਿਕਾਂ ਦੀ ਹਾਲੇ ਫਿਲਹਾਲ ਕਿਤੇ ਵੀ ਕੋਈ ਨਿਸ਼ਾਨਦੇਹੀ ਨਹੀਂ ਲੱਗ ਸਕੀ ਹੈ। ਵੈਸੇ ਨੇਪਾਲ ਦੇ ਸੈਰ ਸਪਾਟਾ ਬੋਰਡ ਨੇ ਦੱਸਿਆ ਸੀ ਕਿ 31 ਦੇਸ਼ਾਂ ਦੇ 900 ਤੋਂ ਵਧੇਰੇ ਜਿਹੜੇ ਨਾਗਰਿਕ ਨੇ ਉਹ ਉਹਨਾਂ ਦਾ ਇਹ ਥਾਂ ਟਿਕਾਣਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਉੱਥੇ ਹੀ ਨੇਪਾਲ ਦੇ ਸੱਤਾਧਾਰੀ ਪਾਰਟੀ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਮੁੱਖ ਰਵੀ ਲਾਮਿਛਾਨੇ ਨੇ ਭਾਰਤ ਅਤੇ ਚੀਨ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਨ ਤਬਦੀਲੀ ਦੇ ਮੁੱਦੇ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਚੁਣੌਤੀਆਂ ਨੇ ਅਰਲੀ ਵਾਰਨਿੰਗ ਸਿਸਟਮ ਤਿਆਰ ਕਰਨ ਦੇ ਲਈ ਅਤੇ ਹੋਰ ਵੀ ਸਾਰੇ ਕੰਮ ਕਰਨ ਦੇ ਲਈ ਕਾਠਮਾਂਡੂ ਦੇ ਨਾਲ ਰਲ ਕੇ ਇਹ ਦੇਸ਼ ਕੰਮ ਕਰਨ। ਕਾਠਮਾਂਡੂ ਦੇ ਵਿੱਚ ਲਾਮਿਛਾਨੇ ਨੇ ਇਹ ਗੱਲਬਾਤ ਤ੍ਰਾਸਦੀ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦਿਆਂ ਹੋਇਆ ਕਿਹਾ ਕਿ ਨੇਪਾਲ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੀ ਇਹ ਤਬਾਹੀ ਆਈ ਹੈ, ਇਹ ਤਬਾਹੀ ਇਹ ਨਹੀਂ ਦੇਖ ਰਹੀ ਕਿ ਇਹ ਕਿਹੜਾ ਦੇਸ਼ ਹੈ, ਕਿਹੜੀ ਸਰਹੱਦ ਹੈ। ਭਾਰਤ, ਚੀਨ, ਨੇਪਾਲ 3 ਦੇਸ਼ ਨੇ, ਪਰ ਇੱਕੋ ਹੀ ਪਰਬਤੀ ਪ੍ਰਣਾਲੀ ਦਾ ਹਿੱਸਾ ਨੇ। ਉਹਨਾਂ ਕਿਹਾ ਕਿ ਬੁੱਧਵਾਰ ਦੇ ਦਿਨ ਜਿਸ ਪਾਣੀ ਨੇ ਲੋਕਾਂ ਦੀ ਜਾਨ ਲਈ, ਉਸ ਪਾਣੀ ਨੇ ਇਹ ਵੀ ਨਹੀਂ ਪੁੱਛਿਆ ਕਿ ਇਹ ਕਿੱਥੋਂ ਦਾ ਨਾਗਰਿਕ ਹੈ, ਇਹ ਕਿੱਥੋਂ ਦਾ ਇਲਾਕਾ ਹੈ। ਉਹਨਾਂ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਹਿਮਾਲਿਆ ਦੇ ਵਿੱਚ ਜਿਹੜੇ ਬਦਲਾਅ ਆ ਰਹੇ ਨੇ ਉਹ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਆ ਰਹੇ ਨੇ। ਉਹਨਾਂ ਕਿਹਾ ਕਿ ਗਲੇਸ਼ੀਅਰ ਦੇ ਪਿੱਛੇ ਹਟ ਰਹੇ ਨੇ, ਜਿੱਥੇ ਬਰਫ਼ ਸੀ ਉੱਥੇ ਝੀਲਾਂ ਬਣ ਰਹੀਆਂ ਨੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨੇਪਾਲ, ਭਾਰਤ ਅਤੇ ਚੀਨ ਰਲ ਕੇ ਵਾਤਾਵਰਨ ਤਬਦੀਲੀ ਦੇ ਇਸ ਮਸਲੇ ਦੇ ਉੱਤੇ ਗੱਲ ਕਰਨ ਅਤੇ ਆਪਣੇ ਜਿਹੜੇ ਨਿੱਜੀ ਸਵਾਰਥ ਨੇ ਜਾਂ ਹਿੱਤ ਨੇ ਉਹਨਾਂ ਨੂੰ ਭਰੇ ਰੱਖਣ। ਉੱਥੇ ਬਰਤਾਨੀਆ ਦੇ ਵਿੱਚ ਵਸਣ ਅਤੇ ਨਾਗਰਿਕਤਾ ਲੈਣ ਦੇ ਚਾਹਵਾਨਾਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਬਰਤਾਨੀਆ ਦੇ ਗ੍ਰਹਿ ਮਹਿਕਮੇ ਦੀ ਤਰਫ ਤੋਂ ਜੂਨ 2026 ਨੂੰ ਖਤਮ ਹੋਏ ਵਰ੍ਹੇ ਦੇ ਦਰਮਿਆਨ ਦੱਸਿਆ ਗਿਆ ਕਿ 35,384 ਭਾਰਤੀਆਂ ਨੂੰ ਪੱਕੀ ਰਿਹਾਇਸ਼ ਦਿੱਤੀ ਗਈ ਹੈ, ਯਾਨੀ ILR ਦਿੱਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ ਨਾਲੋਂ 51% ਜ਼ਿਆਦਾ। ਭਾਰਤੀ ਪੱਕੀ ਰਿਹਾਇਸ਼ ਹਾਸਲ ਕਰਨ ਵਾਲਾ ਬਰਤਾਨੀਆ ਦੇ ਵਿੱਚ ਸਭ ਤੋਂ ਵੱਡੇ ਸਮੂਹ ਦੇ ਵਿੱਚੋਂ ਬਣੇ ਨੇ, ਯਾਨੀ ਕਿ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਉੱਥੋਂ ਦੀ ਪੱਕੀ ਨਾਗਰਿਕਤਾ ਮਿਲੀ ਹੈ। ਮੌਜੂਦਾ ਨਿਯਮਾਂ ਦੇ ਮੁਤਾਬਕ ਜਾਇਜ਼ ਵੀਜ਼ਾ ਯਾਨੀ ਵੈਲਿਡ ਵੀਜ਼ਾ ਰੱਖਣ ਵਾਲਿਆਂ ਨੂੰ 5 ਸਾਲ ਬਾਅਦ ਪੱਕੀ ਰਿਹਾਇਸ਼ ਮਿਲ ਜਾਂਦੀ ਹੈ, ਪਰ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੀਆਂ ਤਜਵੀਜ਼ਾਂ ਇਸ ਸਮੇਂ ਇਸ ਨੂੰ ਵਧਾ ਕੇ ਦੁੱਗਣਾ ਕਰਨ ਯਾਨੀ 10 ਸਾਲ ਕਰਨ ਦਾ ਪ੍ਰਸਤਾਵ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਪੱਕੀ ਰਿਹਾਇਸ਼ ਦੀ ਮਨਜ਼ੂਰੀ ਦੇ ਮਾਮਲਿਆਂ ਦੇ ਵਿੱਚ ਕੁੱਲ 24% ਵਾਧਾ ਦਰਜ ਕੀਤਾ ਗਿਆ, ਜੋ ਕਿ ਅੱਗੇ ਚੱਲ ਕੇ ਬ੍ਰਿਟਿਸ਼ ਨਾਗਰਿਕਤਾ ਦੇ ਲਈ ਰਾਹ ਖੋਲ੍ਹ ਸਕਦਾ ਹੈ। ਉੱਥੇ ਹੀ ਅਗਲੀ ਖਬਰ ਵੀ ਨੇਪਾਲ ਦੇ ਨਾਲ ਹੀ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਆਏ ਇਹਨਾਂ ਫਲੈਸ਼ ਫਲੱਡਸ ਯਾਨੀ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਭਾਰਤ ਨੇਪਾਲ ਮੈਤਰੀ ਬੱਸ ਸੇਵਾ 28 ਅਤੇ 29 ਅਗਸਤ ਦੇ ਲਈ ਅਸਥਾਈ ਤੌਰ ਦੇ ਉੱਤੇ ਰੋਕ ਦਿੱਤੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ DTC ਅਤੇ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ। DTC ਨੇ ਦੱਸਿਆ ਕਿ ਨੇਪਾਲ ਦੇ ਵਿੱਚ ਨੈਸ਼ਨਲ ਹਾਈਵੇ ਅਤੇ ਦਿੱਲੀ ਕਾਠਮਾਂਡੂ ਮਾਰਗ ਦੇ ਉੱਤੇ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ, ਔਰ ਵੈਸੇ ਵੀ ਇਸ ਬੱਸ ਨੂੰ ਚਲਾਉਣ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦਿੱਲੀ ਵਾਲੇ ਪਾਸਿਓਂ ਕਾਠਮਾਂਡੂ ਦੇ ਵਿੱਚ ਹਾਲੇ ਕਿਸੇ ਨੂੰ ਵੀ ਨਹੀਂ ਭੇਜਿਆ ਜਾ ਰਿਹਾ। ਹਾਲਾਂਕਿ ਕਾਠਮਾਂਡੂ ਵਾਲੇ ਪਾਸਿਓਂ ਜਿਹੜੇ ਦਿੱਲੀ ਜਾਂ ਭਾਰਤ ਦੇ ਦੂਸਰੇ ਸੂਬਿਆਂ ਦੇ ਵਿੱਚ ਆਉਣ ਦੇ ਰਾਹ ਹਾਲੇ ਵੀ ਖੁੱਲ੍ਹੇ ਰੱਖੇ ਗਏ ਨੇ। ਦਿੱਲੀ ਸਰਕਾਰ ਨੇ ਭਾਰਤ ਨੇਪਾਲ ਦੇ ਦਰਮਿਆਨ ਮਜ਼ਬੂਤ ਸੰਬੰਧਾਂ ਨੂੰ ਸੁਖਾਲਾ ਬਣਾਉਣ ਦੇ ਲਈ ਇਸ ਬੱਸ ਸੇਵਾ ਦੇ
2014 ਦੇ ਵਿੱਚ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਇਸ ਨੂੰ ਹੁਣ ਬੰਦ ਕੀਤਾ ਗਿਆ ਹੋਵੇ। ਦੱਸ ਦਈਏ ਕਿ ਇਹ ਬੱਸ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚੋਂ ਲੰਘਦੀ ਹੋਈ ਗੋਰਖਪੁਰ ਨੇੜੇ ਸਨੌਲੀ ਚੈੱਕ ਪੋਸਟ ਦੇ ਰਾਹੀਂ ਨੇਪਾਲ ਦੇ ਵਿੱਚ ਦਾਖਲ ਹੁੰਦੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਦੂਜੇ ਸ਼ਹਿਰਾਂ ਦੇ ਨਾਲ ਸੰਪਰਕ ਨੇਪਾਲ ਦੇ ਵਿੱਚ ਹਾਲੇ ਵੀ ਬਣੇ ਹੋਏ ਨੇ। ਦਿੱਲੀ ਦੀ ਖਬਰ ਸਾਂਝੀਓ ਕਰੀਏ ਤਾਂ ਬੀਤੇ 24 ਘੰਟਿਆਂ ਦੇ ਵਿੱਚ H1N1 ਦੇ 166 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਸਵਾਈਨ ਫਲੂ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 2612 ਹੋ ਗਈ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਦੇ ਮੁਤਾਬਕ ਇਨਫਲੂਐਂਜ਼ਾ ਏ ਦੇ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 3300 ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਨੇ ਇਹ ਜਾਣਕਾਰੀ ਇੰਦਰਾ ਗਾਂਧੀ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਦਿੱਤੀ ਅਤੇ ਦੱਸਿਆ ਕਿ H1N1 ਮੌਸਮੀ ਇਨਫਲੂਐਂਜ਼ਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਸੂਬਾਈ ਸਰਕਾਰ ਦੀ ਤਰਫ ਤੋਂ ਤਿਆਰੀਆਂ ਕੀਤੀਆਂ ਗਈਆਂ ਨੇ। ਇਹਨਾਂ ਦੀ ਸਮੀਖਿਆ ਦੇ ਲਈ ਹੀ ਉਹਨਾਂ ਦਾ ਇਹ ਦੌਰਾ ਸੀ। ਆਪਣੇ ਦੌਰੇ ਦੌਰਾਨ ਮੰਤਰੀ ਨੇ ਹਸਪਤਾਲ ਦੇ ਫਲੂ ਪ੍ਰਬੰਧਨ ਵਿਵਸਥਾ ਦਾ ਜਾਇਜ਼ਾ ਲਿਆ, ਜਿਸ ਦੇ ਵਿੱਚ ਆਈਸੋਲੇਸ਼ਨ ਬੈੱਡਜ਼, ਐਮਰਜੈਂਸੀ ਸੇਵਾਵਾਂ, ਜਾਂ ਸੰਬੰਧੀ ਬੁਨਿਆਦੀ ਢਾਂਚਾ, ਇਨਫਰਾਸਟ੍ਰਕਚਰ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਅਤੇ ਕਰਮਚਾਰੀਆਂ ਦੀ ਤੈਨਾਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਗੋਆ ਤੋਂ, ਜਿੱਥੇ ਗੋਆ ਮੰਤਰੀ ਮੰਡਲ ਨੇ ਧਰਮ ਤਬਦੀਲੀ ਦੇ ਖਿਲਾਫ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਵਿੱਚ ਹੋਰ ਵੀ ਸਖਤ ਵਿਵਸਥਾਵਾਂ ਤੈਅ ਕੀਤੀਆਂ ਗਈਆਂ ਨੇ। ਉਮਰ ਕੈਦ ਦੀ ਸਜ਼ਾ ਦਾ ਵੀ ਪ੍ਰਸਤਾਵ ਹੈ। ਅਧਿਕਾਰੀਆਂ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਇਹ ਬਿੱਲ ਸੂਬਾ ਵਿਧਾਨ ਸਭਾ ਦੇ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸਦਨ ਦੇ ਵਿੱਚ ਪੇਸ਼ ਕੀਤਾ ਜਾਏਗਾ। ਮੌਨਸੂਨ ਸੈਸ਼ਨ ਦੇ ਦੌਰਾਨ ਹੀ ਇਸ ਨੂੰ ਪੇਸ਼ ਕੀਤਾ ਜਾਏਗਾ। ਇਸ ਬਿੱਲ ਦੇ ਵਿੱਚ ਧੱਕੇ, ਦਬਾਅ ਅਤੇ ਅਨੁਚਿਤ ਪ੍ਰਭਾਵ, ਲਾਲਚ ਜਾਂ ਧੋਖਾਦੇਈ ਦੇ ਨਾਲ ਵਿਆਹ ਕਰਵਾਉਣ ਦੇ ਉੱਤੇ ਕਥਿਤ ਕਾਰਵਾਈ ਹੋਏਗੀ। ਬਿੱਲ ਦੇ ਤਹਿਤ ਮੁਲਜ਼ਮਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਤੋਂ ਇਲਾਵਾ ਘੱਟੋ ਘੱਟ 50,000 ਰੁਪਏ ਤੱਕ ਦੇ ਜੁਰਮਾਨਾ, ਪੀੜਤਾਂ ਨੂੰ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਦੇ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਬਿੱਲ 'ਚ ਇਹ ਵੀ ਵਿਵਸਥਾ ਹੈ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਵਿਆਹ ਸਿਰਫ ਧਰਮ ਤਬਦੀਲੀ ਦੇ ਮਕਸਦ ਦੇ ਨਾਲ ਕੀਤਾ ਗਿਆ ਤਾਂ ਅਜਿਹੇ ਵਿਆਹ ਨੂੰ ਨਾ ਮਨਜ਼ੂਰ ਐਲਾਨਿਆ ਜਾ ਸਕਦਾ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਵਰਗੇ ਕਈ ਹੋਰਨਾਂ ਸੂਬਿਆਂ ਦੇ ਵਿੱਚ ਪਹਿਲਾਂ ਤੋਂ ਹੀ ਧਰਮ ਤਬਦੀਲੀ ਦੇ ਵਿਰੁੱਧ ਕਾਨੂੰਨ ਲਾਗੂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਜਿਹੜੀ ਨੈਸ਼ਨਲ ਬੁਸ਼ ਸਮਿਟ ਚੱਲ ਰਿਹਾ, ਉੱਥੋਂ ਖਾਸੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਸਭ ਤੋਂ ਪਹਿਲਾਂ ਖਬਰ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਕੈਂਪੇਨ ਦੇ ਨਾਲ ਜੁੜੀ ਹੋਈ, ਜਿਸ ਦੇ ਵਿੱਚ ਆਸਟ੍ਰੇਲੀਆ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਸੀਟ ਹਾਸਲ ਕਰਨ ਦੇ ਲਈ ਇੱਕ ਮੁਹਿੰਮ ਸ਼ੁਰੂ ਕਰੀ ਬੈਠਾ ਸੀ। ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕੌਮਾਂਤਰੀ ਪੱਧਰ ਦੇ ਉੱਤੇ ਆਸਟ੍ਰੇਲੀਆ ਦੇ ਲਈ ਖਾਸੀਆਂ ਕੂਟਨੀਤਕ ਉਪਲਬਧੀਆਂ ਹਾਸਲ ਕੀਤੀਆਂ ਹੋਣਗੀਆਂ। ਕੌਪ ਸਮਿਟ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਰੱਖੀ ਔਰ ਆਸਟ੍ਰੇਲੀਆ ਦੇ ਜਿਹੜਾ ਆਯੋਜਨ ਨੂੰ ਲੈ ਕੇ ਆਸਟ੍ਰੇਲੀਆ ਦੀ ਦਾਅਵੇਦਾਰੀ ਵੀ ਪੇਸ਼ ਕੀਤੀ ਗਈ। ਆਸੀਆਨ APEC G20 ਦੇ ਵਿੱਚ ਵੀ ਆਸਟ੍ਰੇਲੀਆ ਨੇ ਆਪਣੀ ਗੱਲ ਵਜ਼ਨਦਾਰ ਤਰੀਕੇ ਦੇ ਨਾਲ ਰੱਖੀ ਹੈ। ਪਰ ਇਸ ਦਰਮਿਆਨ ਖਾਸ ਗੱਲ ਇਹ ਹੋਏਗੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹੁਣ ਜਨਰਲ ਅਸੈਂਬਲੀ ਸੈਸ਼ਨ ਜਿਹੜਾ ਸੰਯੁਕਤ ਰਾਸ਼ਟਰ ਦਾ ਯਾਨੀ ਯੂਨਾਈਟਿਡ ਨੇਸ਼ਨ ਦਾ, ਉਹ ਲਗਾਤਾਰ ਦੂਸਰੀ ਵਾਰ ਉਸ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਔਰ ਆਸਟ੍ਰੇਲੀਆ ਦੀ ਦਾਅਵੇਦਾਰੀ ਨੂੰ ਪੇਸ਼ ਕਰਨਗੇ। ਸਾਲ 2029-30 ਦੇ ਲਈ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੇ ਵਾਸਤੇ ਜਿਹੜੀ ਇੱਕ ਨੌਨ ਪਰਮਾਨੈਂਟ ਸੀਟ ਹੈ ਉਸ ਦੇ ਲਈ ਆਸਟ੍ਰੇਲੀਆ ਦੀ ਦਾਅਵੇਦਾਰੀ ਪੇਸ਼ ਕੀਤੀ ਜਾਣੀ ਹੈ। ਉੱਥੇ ਇੰਡਸਟਰੀ ਮਿਨਿਸਟਰ ਟਿਮ ਆਇਰਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਦੀ ਉਸ ਜਿਹੜੀ ਬਿਆਨ ਸੀ ਕਿ ਰਿਫਿਊਜੀ ਇਨਟੇਕ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ, ਉਸ ਦਾ ਬਚਾਅ ਕੀਤਾ ਗਿਆ। ਹਾਲਾਂਕਿ ਕੱਲ੍ਹ ਦੇ ਦਿਨ ਇਸ ਤੋਂ ਇੱਕ ਦਿਨ ਪਹਿਲਾਂ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਇਹ ਗੱਲ ਕਹਿ ਚੁੱਕੇ ਸੀ ਕਿ ਆਸਟ੍ਰੇਲੀਆ 'ਚ ਜਿਹੜਾ ਮੌਜੂਦਾ ਰਿਫਿਊਜੀ ਇਨਟੇਕ ਹੈ ਯਾਨੀ ਰਿਫਿਊਜੀਆਂ ਦੇ ਆਸਟ੍ਰੇਲੀਆ 'ਚ ਦਾਖਲਾ ਹੋਣ ਦੀ ਜਿਹੜੀ ਗਿਣਤੀ ਉਹ 20,000 ਸਾਲਾਨਾ, ਉਸ ਨੂੰ ਘੱਟ ਕਰਕੇ 13,750 ਕਰ ਦਿੱਤਾ ਜਾਏਗਾ। ਪਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁਸ਼ ਸਮਿਟ ਦੇ ਦਰਮਿਆਨ ਇਹ ਗੱਲ ਕਹਿ ਦਿੱਤੀ ਕਿ ਸਾਲਾਨਾ ਰਿਫਿਊਜੀ ਇਨਟੇਕ ਉਸ ਨੂੰ ਘੱਟ ਨਹੀਂ ਕੀਤਾ ਜਾਏਗਾ, ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਅਜਿਹੇ 'ਚ ਨਿਊਜ਼ 24 ਦੇ ਉੱਤੇ ਗੱਲ ਕਰਦੇ ਹੋਏ ਟਿਮ ਆਇਰਸ ਨੇ ਕਿਹਾ ਕਿ ਲੇਬਰ ਦੀ ਜਿਹੜੀ ਰਿਫਿਊਜੀਆਂ ਦੀ ਲੈ ਕੇ ਇੱਕ ਗਿਣਤੀ ਹੈ ਉਹ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੀ ਗਿਣਤੀ ਦੇ ਨਾਲ ਹੀ ਮਿਲਦੀ ਰੱਖੀ ਜਾਏਗੀ। ਯਾਨੀ ਕਿ ਜੇਕਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਘੱਟ ਕੀਤਾ ਜਾ ਰਿਹਾ ਆਸਟ੍ਰੇਲੀਆ 'ਚ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਉਸ ਦੇ ਅਸਰ ਦੂਸਰੇ ਵੀਜ਼ਾ ਕੈਟਾਗਰੀਆਂ ਦੇ ਉੱਤੇ ਵੀ ਪੈਣਗੇ ਜਾਂ ਪ੍ਰਵਾਸ ਦਾਖਲਿਆਂ ਦੇ ਉੱਤੇ ਵੀ ਪੈਣਗੇ। ਇਸ ਦਰਮਿਆਨ ਲਿਬਰਲ ਨੈਸ਼ਨਲ ਗੱਠਜੋੜ ਤੋਂ ਵੀ ਉਹਨਾਂ ਦੀ ਪੋਲਿਸੀ ਪੁੱਛਿਆ ਜਾ ਰਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਕੀ ਇਸ ਮਾਮਲੇ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸੇ ਹੀ
ਜਿਹੜਾ ਇਨਟੇਕ ਨੂੰ ਜਾਰੀ ਰੱਖਣਾ ਚਾਹੇਗਾ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਰਿਫਿਊਜੀ ਇਨਟੇਕ ਦੀ ਮੌਜੂਦਾ ਗਿਣਤੀ 20,000 ਤੋਂ ਘੱਟ ਕਰਨਾ ਚਾਹੁੰਦੇ ਨੇ ਜਾਂ ਫਿਰ ਇਸ ਨੂੰ ਇੰਨਾ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ। ਇਸ ਦੇ ਵਾਸਤੇ ਆਪਣੇ ਸਾਰੇ ਵਿਕਲਪ ਫਿਲਹਾਲ ਖੁੱਲ੍ਹੇ ਰੱਖੇ ਹੋਏ ਨੇ। ਲਿਬਰਲ ਨੈਸ਼ਨਲ ਗਠਜੋੜ ਨੇ ਹਾਲੇ ਤੱਕ ਆਪਣੀ ਪ੍ਰਵਾਸ ਦੇ ਕੁੱਲ ਪ੍ਰਵਾਸ ਦੇ ਦਾਖਲੇ ਦੀ ਗਿਣਤੀ ਕਿੰਨੀ ਹੈ ਉਸ ਨੂੰ ਵੀ ਜ਼ਾਹਰ ਨਹੀਂ ਕੀਤਾ। ਦੱਸ ਦਈਏ ਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਟੌਨੀ ਬਰਕ ਦੀ ਤਰਫ ਤੋਂ ਦੇਸ਼ ਨੂੰ ਸੰਬੋਧਨ ਕੀਤਾ ਜਾਣਾ ਸੀ, ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣੇ ਸੀ, ਪਰ ਲੇਬਰ ਪਾਰਟੀ ਦੀ ਆਉਣ ਵਾਲੇ ਸਾਲਾਂ ਦੇ ਵਾਸਤੇ ਪ੍ਰਵਾਸ ਨੀਤੀ ਕੀ ਹੋਏਗੀ ਉਸ ਭਾਸ਼ਣ ਨੂੰ ਉਸ ਵਕਤ ਰੱਦ ਕਰ ਦਿੱਤਾ ਗਿਆ ਸੀ, ਜਿਸ ਦਾ ਖਾਸੀ ਚਰਚਾ ਵੀ ਹੋਈ ਸੀ, ਖਾਸਾ ਰੌਲਾ ਵੀ ਪਿਆ ਸੀ। ਪਰ ਇਸ ਦਰਮਿਆਨ ਹੁਣ ਜਿਹੜੀ ਲਿਬਰਲ ਪਾਰਟੀ ਹੈ ਉਹ ਇਹੀ ਉਮੀਦ ਲਗਾ ਕੇ ਬੈਠੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਾਂ ਟੌਨੀ ਬਰਕ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਬਾਰੇ ਐਲਾਨ ਕਰ ਦਿੰਦੇ ਨੇ, ਉਸੇ ਤੋਂ ਬਾਅਦ ਲਿਬਰਲ ਨੈਸ਼ਨਲ ਗਠਜੋੜ ਆਪਣੇ ਪੱਤੇ ਖੋਲ੍ਹੇ ਤਾਂ ਬਿਹਤਰ ਹੋਏਗਾ। ਉੱਥੇ ਹਿਊਮੈਨੀਟੇਰੀਅਨ ਵੀਜ਼ਾ ਦੇ ਵਿੱਚ ਇਸ ਤਬਦੀਲੀ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਹੋਰ ਵੀ ਕਈ ਮਸਲਿਆਂ ਦੇ ਉੱਤੇ ਬੁਸ ਸਮਿਟ ਦੇ ਵਿੱਚ ਬਹਿਸ ਬਸਾਈਆਂ ਹੋ ਰਹੀਆਂ ਨੇ, ਜਿੱਥੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਕਾਮਨਵੈਲਥ ਸਰਕਾਰ ਦੇ ਉੱਤੇ ਆਪਣੇ ਰੂਲ ਯਾਨੀ ਕਿ ਨਿਯਮ ਤਬਦੀਲੀ ਕਰਵਾ ਕੇ ਡੇਟਾ ਸੈਂਟਰ ਨੂੰ 100% ਰਿਨਿਊਬਲ ਐਨਰਜੀ ਤੋਂ ਇਲਾਵਾ ਐਨਰਜੀ ਵਰਤਣ ਦੇ ਲਈ ਜਿਹੜਾ ਇੱਕ ਬਿੱਲ ਸੀ ਉਸ ਦੇ ਉੱਤੇ ਮਨਾ ਚੁੱਕੇ ਨੇ। ਇਹ ਗੱਲ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਕਾਮਨਵੈਲਥ ਆਪਣੇ ਵਿਕਲਪਾਂ ਦੇ ਉੱਤੇ ਵਿਚਾਰ ਕਰ ਰਹੀ ਹੈ, ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਨੇ ਆਪਣੀ ਗੱਲ ਰੱਖੀ ਸੀ। ਕ੍ਰਿਸ ਬੋਵਨ ਇਹ ਗੱਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿਹੜੇ ਵੀ ਡੇਟਾ ਸੈਂਟਰ ਅਲੱਗ ਅਲੱਗ ਸੂਬਿਆਂ 'ਚ ਖੋਲ੍ਹੇ ਜਾਣਗੇ ਉਸ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਹੈ ਉਹ ਫੋਸਿਲ ਫਿਊਲ ਦੇ ਨਾਲ ਤਿਆਰ ਹੋਣ ਵਾਲੀ ਬਿਜਲੀ ਅਤੇ ਰਿਨਿਊਬਲ ਐਨਰਜੀ ਦੋਹਾਂ ਦੇ ਉੱਤੇ ਨਿਰਭਰ ਕਰੇਗੀ। ਦੋਹਾਂ ਦੇ ਨਾਲ ਹੀ ਜਿਹੜੇ ਡੇਟਾ ਸੈਂਟਰਸ ਚਲਾਏ ਜਾਣਗੇ, ਜਦਕਿ ਕੁਇਨਜ਼ਲੈਂਡ ਦਾ ਕਹਿਣਾ ਸੀ ਕਿ ਰਿਨਿਊਬਲ ਐਨਰਜੀ ਯਾਨੀ ਕਿ ਨਵਿਆਨਯੋਗ ਊਰਜਾ ਦੇ ਜਿਹੜੇ ਪੈਦਾ ਕਰਨ ਦੇ ਸਰੋਤ ਨੇ ਉਹਨਾਂ ਦਾ ਅਧਿਕਾਰ ਖੇਤਰ ਸਿਰਫ ਸੂਬਾਈ ਹੱਥਾਂ ਦੇ ਵਿੱਚ ਹੀ ਹੋਵੇ। ਉੱਥੇ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਹੁਣ ਹੋਬਾਰਟ ਪ੍ਰਾਈਵੇਟ ਹਸਪੀਟਲ ਦੀ ਸੇਲ ਕਲੇਵਰੀ ਹੈਲਥ ਕੇਅਰ ਨੂੰ ਦੇਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤੇ ਨੇ ਅਤੇ ਭਵਿੱਖ ਦੇ ਉੱਤੇ ਸਵਾਲ ਖੜ੍ਹੇ ਕੀਤੇ ਨੇ। ਦੱਸ ਦਈਏ ਕਿ ਹੋਬਾਰਟ ਪ੍ਰਾਈਵੇਟ ਹਸਪੀਟਲ ਦੀ ਸੇਲ ਦੇ ਦਰਮਿਆਨ ਹੀ ਇਹ ਵੀ ਗੱਲ, ਹਾਲਾਂਕਿ ACCC ਦੀ ਤਰਫ ਤੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੈਥੋਲਿਕ ਸੰਸਥਾ ਕਲੇਵਰੀ ਹੈਲਥ ਕੇਅਰ ਨੂੰ ਜੇਕਰ ਇਸ ਦੀ ਵਿਕਰੀ ਕੀਤੀ ਜਾਂਦੀ ਹੈ ਤਾਂ ਉੱਥੇ ਜੈਂਡਰ ਅਫਰਮਿੰਗ ਕੇਅਰ ਜਾਂ ਸਰਜੀਕਲ ਟਰਮੀਨੇਸ਼ਨਸ ਜਾਂ ਇਸ ਕਿਸਮ ਦੇ ਹੋਰ ਜਿਹੜੇ ਫਰਟੀਲਿਟੀ ਦੇ ਨਾਲ ਜੁੜੇ ਹੋਏ ਟ੍ਰੀਟਮੈਂਟਸ ਨੇ ਉਹ ਨਹੀਂ ਹੋਣਗੇ। ਕਲੇਵਰੀ ਹੈਲਥ ਕੇਅਰ ਦੀ ਤਰਫ ਤੋਂ ਇਸ ਕਿਸਮ ਦਾ ਦਾਅਵਾ ਪਹਿਲਾਂ ਹੀ ਕੀਤਾ ਗਿਆ ਸੀ। ਹੋਬਾਰਟ ਪ੍ਰਾਈਵੇਟ ਹਸਪੀਟਲ ਵੈਸੇ ਬਿਲਕੁਲ ਹੋਬਾਰਟ ਦੇ ਮੇਨ ਪਬਲਿਕ ਹਸਪੀਟਲ ਰੋਇਲ ਹੋਬਾਰਟ ਹਸਪੀਟਲ ਦੇ ਨਾਲ ਮੌਜੂਦ ਹੈ। ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਇਲਾਜ ਕਰਾਉਂਦੇ ਨੇ, ਗਰਭਵਤੀ ਮਹਿਲਾਵਾਂ ਇੱਥੇ ਪਹੁੰਚਦੀਆਂ ਨੇ, ਮਾਪੇ ਇੱਥੇ ਆ ਕੇ ਜੈਂਡਰ ਅਫਰਮੇਸ਼ਨ ਟੈਸਟ ਵੀ ਕਰਵਾਉਂਦੇ ਨੇ, ਔਰ ਇਸ ਤੋਂ ਇਲਾਵਾ ਸਰਜੀਕਲ ਟਰਮੀਨੇਸ਼ਨਸ ਹੁੰਦੀਆਂ ਨੇ ਯਾਨੀ ਕਿ ਗਰਭ ਨੂੰ ਗਿਰਾਇਆ ਜਾਂਦਾ ਹੈ, ਵਾਲੰਟਰੀ ਅਸਿਸਟਿਡ ਡਾਇੰਗ, ਫਰਟੈਲਿਟੀ ਟ੍ਰੀਟਮੈਂਟ, IVF, ਇਹ ਸਾਰੀਆਂ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ ਨੇ। ਪਰ ਕੈਥੋਲਿਕ ਧਰਮ ਨੂੰ ਮੰਨਣ ਵਾਲੀ ਇਹ ਸੰਸਥਾ ਜਿਹੜੀ ਕਿ ਸਿਹਤ ਸੈਕਟਰ ਦੇ ਵਿੱਚ ਵੀ ਹੈ, ਇਹਨਾਂ ਦਾ ਕਹਿਣਾ ਹੈ ਕਿ ਇਹ ਈਸਾਈ ਮਤ ਤੋਂ ਬਿਲਕੁਲ ਉਲਟ ਵਿਚਾਰ ਨੇ, ਇਹਨਾਂ ਨੂੰ ਹਸਪਤਾਲ ਦੇ ਘੇਰੇ ਦੇ ਅੰਦਰ ਤਾਂ ਘੱਟੋ ਘੱਟ ਨਹੀਂ ਹੋਣ ਦਿੱਤਾ ਜਾਏਗਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਹਾਕੀ ਦੇ ਲਈ ਆਸਟ੍ਰੇਲੀਆ ਦੇ ਵਾਸਤੇ ਮਾੜੀ ਖਬਰ, ਜਿੱਥੇ ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਦਾ ਸਫ਼ਰ ਤਾਂ ਖਿਤਾਬੀ ਦੌੜ ਦੇ ਵਾਸਤੇ ਪਹਿਲਾਂ ਹੀ ਮੁੱਕ ਗਿਆ ਸੀ, ਪਰ ਹੁਣ ਜਿਹੜਾ ਇੱਕ ਟੀਮ ਦੀ ਤਰਫ ਤੋਂ ਅਰਜਨਟੀਨਾ ਦੇ ਨਾਲ ਸੈਮੀਫਾਈਨਲ ਖੇਡਿਆ ਜਾਣਾ ਸੀ ਉਸ ਦੇ ਵਿੱਚ ਅਰਜਨਟੀਨਾ ਦੇ ਹੱਥੋਂ ਹਾਰ ਆਸਟ੍ਰੇਲੀਆ ਨੂੰ ਮਿਲੀ ਹੈ। 40 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੀਮ ਸੈਮੀਫਾਈਨਲ ਤੋਂ ਪਹਿਲਾਂ ਹੀ ਜਿਹੜੀ ਹੈ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ ਹੋਵੇ। ਇਸ ਦਾ ਮਤਲਬ ਇਹ ਹੈ ਕਿ ਹੁਣ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਦਾ ਸੁਪਨਾ ਇੱਥੇ ਹੀ ਖਤਮ ਹੋ ਗਿਆ। ਦੱਸ ਦਈਏ ਕਿ ਆਸਟ੍ਰੇਲੀਆ 1-0 ਦੇ ਫਰਕ ਦੇ ਨਾਲ ਇਹ ਮੈਚ ਜਿਹੜਾ ਹਾਰ ਗਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674, ਬਾਕੀ ਦੇ ਪ੍ਰੋਗਰਾਮ ਖਬਰਾਂ ਅਤੇ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ।

0: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
1: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
0: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। यू आर लिसनिंग हांजी हांजी हांजी हांजी हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। रेडियो हांजी स्टे ट्यून्ड।
2: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
0: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
4: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
0: ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
5: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
6: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
5: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
7: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
8: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ
7: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
8: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਵਿੱਚ
7: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
9: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
10: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
9: ਬੈਸਟੀ ਲਈ ਕਾਲ ਕਰੋ 04314651686 ਤੇ 212216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
3: ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
3: आहो जी आहो
2: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच भी तुहाडी सेवा विच

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM
4: ਰੇਡੀਓ ਹਾਂਜੀ 1674 ਐਵੇਂ ਦੋਸਤੋ ਸਮਾਂ ਹੋ ਚੁੱਕਾ ਡਾਕਟਰ ਸੰਦੀਪ ਭਗਤ ਹੋਰਾਂ ਦੇ ਨਾਲ ਗੱਲ ਕਰਨ ਦਾ। ਜਾਣਦੇ ਹਾਂ ਅੱਜ ਦੇ ਦਿਨ ਸਾਡੀ ਸਿਹਤ ਸੰਬੰਧੀ ਕਿਹੜੀਆਂ ਨੇ ਜਾਣਕਾਰੀਆਂ। ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਇਸ ਕਨਵਰਸੇਸ਼ਨ ਦੇ ਦਰਮਿਆਨ ਤੁਸੀਂ ਸਾਨੂੰ ਫੇਸਬੁੱਕ ਪੇਜ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਮੈਸੇਜ ਕਰ ਸਕਦੇ ਹੋ ਤਾਂ ਕਿ ਆਪਾਂ ਡਾਕਟਰ ਸਾਹਿਬ ਅੱਗੇ ਉਹ ਸਵਾਲ ਰੱਖ ਸਕੀਏ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
5: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਪਿਛਲੇ ਕੁਛ ਮਹੀਨਿਆਂ ਤੋਂ ਨਿਊਜ਼ 'ਚ ਖਾਂਸੀ ਜ਼ੁਕਾਮ ਦਾ ਵਾਇਰਸ RSV ਵਾਇਰਸ ਦੀ ਕਾਫੀ ਨਿਊਜ਼ ਆਉਂਦੀ ਰਹੀ ਹੈ। ਤੋ ਇਹ ਬੜਾ ਪੁਰਾਣਾ ਵਾਇਰਸ ਹੈ ਜਿਹਦੇ ਨਾਲ ਆਮ ਤੌਰ ਤੇ ਬੱਚਿਆਂ, ਖਾਸ ਤੌਰ ਤੇ 5 ਸਾਲ ਦੀ ਉਮਰ ਤੋਂ ਘੱਟ ਵਾਲਿਆਂ ਨਾਲ ਇਹ ਵਾਇਰਸ ਸਿਰਫ ਨੱਕ 'ਚ ਕੰਮ ਨਹੀਂ ਕਰਦਾ ਸੀ, ਫੇਫੜਿਆਂ 'ਚ ਵੀ ਵੜ ਜਾਂਦਾ ਸੀ, ਜਿਸ ਕਰਕੇ ਛੋਟੇ ਬੱਚਿਆਂ ਦੇ ਏਅਰਵੇ ਛੋਟੇ ਹੋਣ ਕਰਕੇ ਸਾਰੀ ਬਹੁਤ ਤੰਗੀ ਆਉਂਦੀ ਸੀ। ਤੋ ਉਹਦੇ ਕਰਕੇ ਇਹ ਕਾਫੀ ਸੀਰੀਅਸ ਮੰਨਿਆ ਜਾਂਦਾ ਬੱਚਿਆਂ 'ਚ। ਪਰ ਕੁਛ ਪਿਛਲੇ ਸਾਲ ਇਹ ਦੇਖਣ 'ਚ ਆਇਆ ਸੀ ਕਿ ਸਿਰਫ ਬੱਚਿਆਂ 'ਚ ਹੀ ਨਹੀਂ, ਇਹ ਵੱਡਿਆਂ 'ਚ ਵੀ ਹੋਣ ਲੱਗ ਪਿਆ ਸੀ। ਤੋ ਉਸ ਕਰਕੇ ਇਹਦੇ ਲਈ ਵੈਕਸੀਨੇਸ਼ਨ ਤਿਆਰ ਕੀਤੀ ਔਰ ਸਰਕਾਰ ਨੇ ਲਾਸਟ ਵੀਕਐਂਡ 19 ਤਰੀਕ ਨੂੰ ਅਨਾਊਂਸ ਕੀਤਾ ਕਿ ਪ੍ਰੈਗਨੈਂਸੀ ਦੇ ਵਿੱਚ ਯਾਨੀ ਪ੍ਰੈਗਨੈਂਟ ਮਦਰਸ ਨੂੰ ਇਹ ਵੈਕਸੀਨ ਫ੍ਰੀ ਦਿੱਤਾ ਜਾਵੇਗਾ, ਅਦਰਵਾਈਜ਼ ਕੋਸਟਲੀ ਹੁੰਦਾ ਸੀ। ਸੋ ਇਹ ਨਿਊਜ਼ ਮੈਂ ਸ਼ੇਅਰ ਕਰ ਰਿਹਾ ਕਿ ਇਹ ਵਾਲੀ ਵੈਕਸੀਨੇਸ਼ਨ ਉਪਲਬਧ ਹੋਏਗੀ ਔਰ ਇਹਦਾ ਫਾਇਦਾ ਇਹ ਆ ਕਿ ਮਦਰ ਨੂੰ ਵੀ ਓਬਵੀਅਸਲੀ ਆਪਣੀ ਇਮਿਊਨਿਟੀ ਮਿਲ ਰਹੀ ਹੈ ਔਰ ਆਪਣੇ ਖੂਨ ਦੇ ਨਾਲ ਅੱਗੇ ਬੱਚੇ ਨੂੰ ਵੀ ਇਮਿਊਨਿਟੀ ਬਣ ਰਹੀ ਹੈ। ਤੋ ਪਹਿਲੇ ਖਾਸ ਤੌਰ ਤੇ ਪਹਿਲੇ ਕੁਛ ਮਹੀਨਿਆਂ 'ਚ 12 ਮਹੀਨੇ ਦੀ ਘੱਟ ਏਜ ਤੋਂ ਅਗਰ ਇਨਫੈਕਸ਼ਨ ਹੁੰਦਾ ਤੇ ਬੱਚੇ ਨੂੰ ਸਾਹ ਲੈਣ 'ਚ ਇੰਨੀ ਤੰਗੀ ਆਉਂਦੀ ਕਿ ਆਮ ਤੌਰ ਤੇ ICU 'ਚ ਜਾਣ ਦਾ ਕਾਫੀ ਰਿਸਕ ਰਹਿੰਦਾ। ਤੋ ਇਹ ਅਨਾਊਂਸਮੈਂਟ ਕੀਤੀ ਹੈ ਗਵਰਨਮੈਂਟ ਨੇ ਪਿਛਲੇ ਸ਼ਨੀਵਾਰ ਕਿ ਇਹ ਕੋਈ ਨਵਾਂ ਵਾਇਰਸ ਨਹੀਂ, ਇਹ ਨਵਾਂ ਨਹੀਂ ਹੈ, ਲੇਕਿਨ ਇਹਦੀ ਵੈਕਸੀਨੇਸ਼ਨ ਹੁਣ ਫ੍ਰੀ ਫੰਡ ਹੋ ਰਹੀ ਹੈ ਗਵਰਨਮੈਂਟ ਵੱਲੋਂ ਪ੍ਰੈਗਨੈਂਟ ਵੂਮਨ ਲਈ। ਔਰ ਇਹ ਕਦੋਂ ਕਰਵਾਉਣੀ ਚਾਹੀਦੀ ਹੈ? 28 ਤੋਂ 32 ਹਫ਼ਤੇ ਦੀ ਪ੍ਰੈਗਨੈਂਸੀ ਦੇ ਵਿੱਚ ਵਿੱਚ ਜਿਹੜਾ ਰਿਕਮੈਂਡਡ ਪੀਰੀਅਡ ਹੈ, ਕਿਉਂਕਿ ਉਹੀ ਟਾਈਮ ਹੈ ਜਦੋਂ ਕਾਲੀ ਖੰਘ ਦਾ ਟੀਕਾ ਵੀ ਲਗਾਇਆ ਜਾਂਦਾ। ਸੇਮ ਰੀਜ਼ਨਸ ਨੇ ਕਿ ਕਾਲੀ ਖਾਂਸੀ ਵੀ ਅਗਰ ਬੱਚਿਆਂ 'ਚ ਹੁੰਦੀ ਹੈ ਨਵੇਂ ਨਵਜਾਤ 'ਚ, ਤੋ ਸਾਹ ਦੀ ਕਾਫੀ ਤੰਗੀ ਆ ਸਕਦੀ ਹੈ। ਸੋ ਇਸ ਲਈ ਦੋ ਚੀਜ਼ਾਂ, ਇੱਕ ਵਾਇਰਲ ਹੈ RSV ਵਾਇਰਸ ਤੇ ਦੂਸਰੀ ਕਾਲੀ ਖੰਘ ਜਿਹੜੀ ਆਮ ਤੌਰ ਤੇ ਬੈਕਟੀਰੀਆ ਨਾਲ ਹੁੰਦੀ ਹੈ, ਦੋਵਾਂ ਨੂੰ ਹੁਣ ਜਿਹੜੀ ਪ੍ਰੋਟੈਕਸ਼ਨ ਅਸੀਂ ਵੈਕਸੀਨੇਸ਼ਨ ਦੇ ਦੌਰਾਨ ਪ੍ਰੈਗਨੈਂਟ ਮਦਰ 'ਚ ਕਰ ਸਕਦੇ ਹਾਂ ਤਾਂ ਜੋ ਬੱਚੇ ਲਈ ਅੱਗੇ ਜ਼ਿਆਦਾ ਤੰਗੀ ਨਾ ਹੋਵੇ। ਤੋ ਇਹ ਨਿਊਜ਼ ਸੀ ਜੀ, ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਸੁਣਨ ਵਾਲਿਆਂ ਨਾਲ।
4: ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਗਰਭਵਤੀ ਔਰਤਾਂ ਦੀ ਤੁਸੀਂ ਗੱਲ ਕੀਤੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਤੇ ਬਹੁਤ ਸਾਰੇ ਜਿਹੜੇ ਸਲਾਹ ਮਸ਼ਵਰੇ ਆ ਉਹ ਵੀ ਇਧਰੋਂ ਉਧਰੋਂ ਔਰਤਾਂ ਨੂੰ ਮਿਲ ਜਾਂਦੇ ਆ। ਕਈ ਵਾਰੀ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਤੇ ਦੁਚਿੱਤੀ ਦੇ ਵਿੱਚ ਪੈ ਜਾਂਦੇ ਨੇ। ਸੋ ਉਸ ਲਿਹਾਜ਼ ਦੇ ਨਾਲ ਜੇਕਰ ਆਪਾਂ ਵੇਖੀਏ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਫੋਲੋ ਕਰਨੀਆਂ ਹੀ ਚਾਹੀਦੀਆਂ ਨੇ ਜਾਂ ਕੀ ਆਸਾਨ ਤਰੀਕਾ ਵਾ ਇਸ 6-5 ਤੋਂ ਬਚਣ ਦਾ?
5: ਹਾਂਜੀ, ਇੱਕ ਤੇ ਅਸੀਂ ਇਨਫੋਰਮੇਸ਼ਨ ਕਿੱਥੋਂ ਲੈ ਰਹੇ ਹਾਂ ਜੇ ਸਾਨੂੰ ਕਈ ਵਾਰੀ ਕਨਫਿਊਜ਼ਨ ਹੋ ਰਹੀ ਹੈ ਇਨਫੋਰਮੇਸ਼ਨ ਦੀ, ਤਾਂ ਤੁਹਾਡਾ GP ਤੁਹਾਡਾ ਬੈਸਟ ਸੋਰਸ ਹੁੰਦਾ ਐਂਟੀਨੇਟਲ ਕੇਅਰ ਦੇ ਦੌਰਾਨ। ਜਿੱਥੋਂ ਵੀ ਤੁਸੀਂ ਜਾ ਰਹੇ ਹੋ ਉਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਐਵੀਡੈਂਸ ਬੇਸਡ ਹੈ, ਯਾਨੀ ਨਾਪ ਤੋਲ ਕੇ ਸਹੀ ਤੁਹਾਨੂੰ ਆਫਰ ਕੀਤੀ ਜਾ ਰਹੀ ਹੈ। ਦੂਸਰੀ ਚੀਜ਼ ਇਹ ਹੈ ਕਿ ਇਕੱਲਾ ਸਾਰੀ ਜ਼ਿੰਮੇਵਾਰੀ ਪ੍ਰੈਗਨੈਂਟ ਮਦਰ ਤੇ ਨਹੀਂ ਹੈ, ਗਰਭਵਤੀ ਮਦਰ ਤੇ ਨਹੀਂ ਹੈ, ਬਲਕਿ ਪਰਿਵਾਰ ਤੇ ਵੀ ਹੈ। ਉਹ ਕਿਸ ਤਰ੍ਹਾਂ? ਕਿਉਂਕਿ ਜਿਹੜੇ ਆਲੇ ਦੁਆਲੇ ਕਈ ਵਾਰ ਬਜ਼ੁਰਗ ਨੇ ਜਾਂ ਸਾਡੀ ਆਪਣੀ ਵੈਕਸੀਨੇਸ਼ਨ ਜਿਹੜੀ ਹੈ ਆਊਟ ਆਫ ਡੇਟ ਹੈ। ਹੁਣ ਜਿੱਦਾਂ ਕਾਲੀ ਖੰਘ ਦੇ ਟੀਕੇ ਦੀ ਗੱਲ ਕਰੀਏ ਤੇ ਰਿਕਮੈਂਡਡ ਹੈ ਕਿ ਪਿਛਲੇ 10 ਸਾਲ 'ਚ ਲੱਗਿਆ ਹੋਣਾ ਚਾਹੀਦਾ, ਕਿਉਂਕਿ ਆਲੇ ਦੁਆਲੇ ਜੇ ਸਾਰੇ ਵੈਕਸੀਨੇਟਡ ਨੇ ਉਹਨਾਂ ਦੀ ਇਮਿਊਨਿਟੀ ਬਣੀ ਹੈ ਤਾਂ ਫਿਰ ਟਰਾਂਸਮਿਸ਼ਨ ਜਿਹੜੀ ਹੈ ਯਾਨੀ ਬੱਚੇ ਨੂੰ ਅੱਗੇ ਇਨਫੈਕਸ਼ਨ ਹੋਣ ਦਾ ਰਿਸਕ ਘੱਟ ਜਾਂਦਾ। ਸੋ ਇਹੋ ਜਿਹੀਆਂ ਕੁਛ ਚੀਜ਼ਾਂ ਨੇ। ਇੱਕ ਤਾਂ ਤੁਸੀਂ ਆਪਣੇ GP ਜਾਂ ਐਂਟੀਨੇਟਲ ਕੇਅਰ ਨਰਸ ਜਿਹੜੀ ਹੈ, ਜਿਹੜੇ ਹੋਸਪਿਟਲ ਹੈ ਸਪੈਸ਼ਲਿਸਟ ਹੈ, ਉਹਨਾਂ ਦੀ ਸਲਾਹ ਦੇ ਮੁਤਾਬਕ ਤੁਸੀਂ ਡਿਸੀਜਨ ਲੈ ਸਕਦੇ ਹੋ ਲਵਾਉਣਾ ਹੈ ਕਿ ਨਹੀਂ ਲਵਾਉਣਾ, ਪਰ ਉਹ ਤੁਹਾਨੂੰ ਘੱਟੋ ਘੱਟ ਸਾਇੰਟੀਫਿਕਲੀ ਫਾਇਦੇ ਨੁਕਸਾਨ ਦੱਸ ਸਕਦੇ ਨੇ। ਹਾਂਜੀ
4: ਜੀ, ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਸੋ ਇਹਨਾਂ ਦਿਨਾਂ ਦਾ ਇੱਕ ਸਵਾਲ ਆ, ਕਹਿੰਦੇ ਨੇ ਕਿ ਮੇਰਾ ਨੱਕ ਬੜਾ ਖੁਸ਼ਕ ਰਹਿੰਦਾ ਤੇ ਲਹੂ ਵਗਦਾ ਆ ਵਿੱਚੋਂ।
5: ਹਾਂਜੀ, ਡਰਾਈ ਨੋਜ਼ ਇੱਕ ਸੀਜ਼ਨਲ ਚੀਜ਼ ਹੁੰਦੀ ਹੈ, ਯਾਨੀ ਇਸ ਵੇਲੇ ਜਿੱਦਾਂ ਮੌਸਮ ਚੱਲ ਰਿਹਾ, ਕਈਆਂ ਨੂੰ ਇਸ ਮੌਸਮ ਚ ਹੁੰਦਾ ਹੈ, ਕਈਆਂ ਨੂੰ ਸਰਦੀ ਨਾਲ, ਪਰ ਜਦੋਂ ਨੋਜ਼ ਦਾ ਅੰਦਰਲੀ ਸਕਿਨ ਯਾਨੀ ਮਿਕੋਜ਼ਾ ਡਰਾਈ ਹੈ, ਤਾਂ ਉਹਦੇ ਬਿਲਕੁਲ ਥੱਲੇ ਕੈਪਿਲਰੀਜ਼ ਪਈਆਂ ਹੁੰਦੀਆਂ ਨੇ ਖੂਨ ਦੀਆਂ, ਜਿਹੜੀ ਕਿ ਕਹਿ ਲਓ ਪ੍ਰੈਸ਼ਰ ਕੁੱਕਰ ਦੀ ਸੀਟੀ ਹੈ, ਜੇ ਬਲੱਡ ਪ੍ਰੈਸ਼ਰ ਵਧੇ ਤੇ ਉਹ ਫਟ ਜੇ ਤੇ ਖੂਨ ਨਿਕਲ ਜੇ, ਪਰ ਆਮ ਤੌਰ ਤੇ ਜੇ ਤੁਹਾਡੇ ਡਰਾਈ ਨੋਜ਼ ਕਰਕੇ ਹੋ ਰਿਹਾ, ਤਾਂ ਉਹਦਾ ਸੋਲੂਸ਼ਨ ਇਹ ਹੈ ਕਿ ਥੋੜੀ ਨੱਕ ਦੇ ਵਿੱਚ ਤੁਸੀਂ ਵੈਸਲੀਨ ਵਗੈਰਾ ਲਗਾ ਸਕਦੇ ਹੋ, ਜੇ ਤੁਹਾਨੂੰ ਛਿੱਕਾਂ ਜ਼ਿਆਦਾ ਆਉਂਦੀਆਂ ਨੇ ਤਾਂ ਇਹਦੇ ਲਈ ਸਪਰੇਅ ਵੀ ਅਵੇਲੇਬਲ ਹੈ, ਜਿਹੜਾ ਤੁਸੀਂ ਕੈਮਿਸਟ ਤੋਂ ਲੈ ਸਕਦੇ ਹੋ, ਸਟੀਰੋਇਡ ਵਾਲਾ, ਜਾਂ ਉਸ ਤੋਂ ਵੀ ਬੈਟਰ ਹੈ ਉਸ ਸਟੀਰੋਇਡ ਤੋਂ ਪਹਿਲਾਂ ਟਰਾਈ ਕਰਨ ਲਈ, ਜਸਟ ਇੱਕ ਸੇਲਾਈਨ ਦਾ ਸਪਰੇਅ ਮਿਲਦਾ ਨੱਕ 'ਚ, ਉਹ ਲਗਾ ਕੇ ਰੱਖੋਗੇ ਤਾਂ ਨੱਕ ਦੇ ਅੰਦਰ ਫਿਰ ਖੁਸ਼ਕੀ ਜਿਹੜੀ ਉਹ ਘਟੇਗੀ, ਤਾਂ ਉਹਦੇ ਨਾਲ ਫਿਰ ਤੁਹਾਨੂੰ ਬਲੀਡਿੰਗ ਦਾ ਇਸ਼ੂ ਨਹੀਂ ਆਏਗਾ।
4: ਜੀ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਸਮਾਂ ਦੇਣ ਦੇ ਲਈ,
5: ਬਹੁਤ ਬਹੁਤ ਧੰਨਵਾਦ ਜੀ।
4: ਜੀ ਦੋਸਤੋ, ਸਨ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੀ, ਅਤੇ ਅੱਜ ਦਿਨ ਸਮਾਂ ਇਹਨਾਂ ਦੇ ਕੋਲ ਬੜਾ ਸੀਮਿਤ ਜਿਹਾ ਸੀ, ਸੋ ਇਸ ਕਰਕੇ ਤੁਹਾਡੇ ਸਵਾਲ ਜਿਹੜੇ ਆ ਉਹ ਆਪਾਂ ਨਹੀਂ ਲੈ ਸਕੇ, ਸੋ ਅਗਲੀ ਵਾਰ ਜ਼ਰੂਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਸ਼ਾਮਿਲ ਕਰਾਂਗੇ। ਕਿਸੇ ਕਿਸਮ ਦਾ ਕੋਈ ਵੀ ਸਿਹਤ ਸੰਬੰਧੀ ਕੋਈ ਮਸਲਾ ਵਾ ਤਾਂ ਤੁਸੀਂ ਆਪਣੇ GP ਦੇ ਨਾਲ ਜ਼ਰੂਰ ਸੰਪਰਕ ਤੁਸੀਂ ਕਰ ਲੈਣਾ, ਕਿਸੇ ਕਿਸਮ ਦੀ ਕੋਈ ਸਿਹਤ ਸੰਬੰਧੀ ਅਣਗਹਿਲੀ ਨਾ ਕੀਤੀ ਜਾਵੇ।
6: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਸਤਿ ਸ੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰ।
1: ਦਿਲਾਂ ਦੇ ਘਰ, ਦਿਲਾਂ ਦੇ ਘਰ, ਬਣਾ ਦੇ ਘਰ, ਦਿਲਾਂ ਦੇ ਘਰ।
2: ਓ ਮਾਈ ਗੋਡ, ਦਿਸ ਇਜ਼ ਓਰਿਜਿਨਲ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।
3: ਈਰ ਯੁੰਗ ਕਿੰਗ ਖਾਨ ਜਯੋ ਹਨੀ ਸਿੰਘ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ।

0: ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਆਓ ਵਧਦੇ ਅੱਗੇ ਅੱਜ ਦੀ ਕਹਾਣੀ ਕੀ ਕਹਿੰਦੀ ਆ ਅੱਜ ਦਾ ਵਿਚਾਰ ਕੀ ਕਹਿੰਦਾ। ਕਹਿੰਦੇ ਨੇ ਲੰਡਨ ਦੇ ਇੱਕ ਆਪਰੇਸ਼ਨ ਤੋਂ 2 ਘੰਟੇ ਪਹਿਲਾਂ ਇੱਕ ਨਰਸ ਮਰੀਜ਼ ਦੇ ਕਮਰੇ ਦੇ ਵਿੱਚ ਫੁੱਲਦਾਨ ਸਜਾਉਣ ਦੇ ਲਈ ਜਾਂ ਠੀਕ ਕਰਨ ਦੇ ਲਈ ਦਾਖਲ ਹੁੰਦੀ ਹੈ। ਉਹ ਆਪਣੇ ਸਾਰੇ ਜੋਸ਼ੋ ਖਰੋਸ਼ ਦੇ ਨਾਲ ਕੰਮ ਕਰ ਰਹੀ ਹੈ, ਕਮਰੇ ਦੇ ਵਿੱਚ ਸਾਰਾ ਕੁਛ ਚੈੱਕ ਕਰ ਰਹੀ ਹੈ ਆਪਣੇ ਥਾਵਾਂ ਦੇ ਉੱਤੇ, ਤੇ ਅਚਾਨਕ ਮਰੀਜ਼ ਦੇ ਵੱਲ ਨਿਗਾਹ ਮਾਰਦੀ ਹੈ। ਇੱਕ ਪਿਆਰੀ ਜੀ ਸਮਾਈਲ ਦਿੰਦੀ ਹੈ, ਅੱਖਾਂ ਨਾਲ ਅੱਖਾਂ ਮਿਲਦੀਆਂ। ਮਰੀਜ਼ ਦਾ ਚਿਹਰਾ ਮੁਰਝਾਇਆ ਜਿਵੇਂ ਡਰ ਰਿਹਾ ਹੋਵੇ ਆਪਰੇਸ਼ਨ ਤੋਂ, ਤੇ ਨਰਸ ਨੇ ਪੁੱਛਿਆ, ਸਰ ਕਿਹੜਾ ਡਾਕਟਰ ਤੁਹਾਡਾ ਆਪਰੇਸ਼ਨ ਕਰ ਰਿਹਾ? ਨਰਸ ਨੂੰ ਹੁਣ ਵੇਖੇ ਬਗੈਰ ਨਜ਼ਰਾਂ ਚੁਰਾ ਕੇ ਮਰੀਜ਼ ਨੇ ਇੱਕ ਚੰਗੇ ਜਿਹੇ ਸੁਰ ਦੇ ਵਿੱਚ ਕਿਹਾ, ਡਾਕਟਰ ਜੈਫਸਨ। ਨਰਸ ਨੇ ਡਾਕਟਰ ਦਾ ਨਾਂ ਸੁਣ ਕੇ ਇਕਦਮ ਕਾਲੀ ਕਾਲੀ ਦੇ ਨਾਲ ਮਰੀਜ਼ ਦੇ ਮੰਜੇ ਵੱਲ ਨੂੰ ਪੈਰ ਵਧਾਏ। ਉਸਨੇ ਆਪਣੇ ਕੰਮ ਨੂੰ ਬੜੀ ਹੈਰਾਨੀ ਦੇ ਨਾਲ ਦੱਸਿਆ, ਬਾਕੀ ਸਾਰੇ ਕੰਮ ਕਰਦਿਆਂ ਛੱਡ ਕੇ ਫਿਰ ਦੁਬਾਰਾ ਪੁੱਛਿਆ, ਕੀ ਨਾਂ ਲਿਆ ਤੁਸੀਂ? ਮਰੀਜ਼ ਨੇ ਅੱਖਾਂ ਦੇ ਨਾਲ ਅੱਖਾਂ ਮਿਲਾ ਕੇ ਕਿਹਾ, ਡਾਕਟਰ ਜੈਫਸਨ। ਕਿਉਂ, ਕੀ ਗੱਲ? ਨਹੀਂ, ਮੈਂ ਜਾਣਨਾ ਚਾਹੁੰਦੀ ਹਾਂ ਕਿ ਕੀ ਸੱਚਮੁੱਚ ਹੀ ਡਾਕਟਰ ਜੈਫਸਨ ਤੁਹਾਡਾ ਇਲਾਜ ਕਰ ਰਹੇ ਨੇ? ਕੀ ਉਹਨਾਂ ਨੇ ਤੁਹਾਡਾ ਆਪਰੇਸ਼ਨ ਕਰਨਾ ਸਵੀਕਾਰ ਕਰ ਲਿਆ? ਮਰੀਜ਼ ਨੇ ਕਿਹਾ, ਹਾਂ, ਮੇਰੇ ਤਾਂ ਉਹੀ ਡਾਕਟਰ ਨੇ, ਹੁਣ ਤੱਕ ਦੀ ਜਾਣਕਾਰੀ ਤਾਂ ਇਹੀ ਹੈ। ਕੀ ਗੱਲ? ਨਰਸ ਨੇ ਕਿਹਾ, ਬਹੁਤ ਅਜੀਬ ਗੱਲ ਹੈ, ਮੈਨੂੰ ਤਾਂ ਯਕੀਨ ਨਹੀਂ ਆ ਰਿਹਾ ਕਿ ਉਹ ਮੰਨ ਗਏ ਨੇ ਤੁਹਾਡਾ ਆਪਰੇਸ਼ਨ ਕਰਨ ਦੇ ਲਈ। ਪਰੇਸ਼ਾਨ ਹੋ ਕੇ ਮਰੀਜ਼ ਨੇ ਪੁੱਛਿਆ, ਪਰ ਇਹਦੇ ਵਿੱਚ ਇੰਨੀ ਅਜੀਬ ਗੱਲ ਵੀ ਕੀ ਹੈ? ਨਰਸ ਨੇ ਕਿਹਾ, ਅਸਲ ਦੇ ਵਿੱਚ ਇਸ ਡਾਕਟਰ ਦੇ ਕੋਲ ਬਹੁਤ ਕੰਮ ਹੁੰਦਾ, ਹੁਣ ਤੱਕ ਹਜ਼ਾਰਾਂ ਆਪਰੇਸ਼ਨ ਕਰ ਚੁੱਕੇ ਨੇ, ਤੇ ਉਹਦੇ ਵਿੱਚੋਂ ਇਹਨਾਂ ਦੀ ਸਫਲਤਾ 100% ਦੀ ਹੈ। 100% ਲੋਕ ਇਹਨਾਂ ਦੇ ਕੋਲੋਂ ਆਪਰੇਸ਼ਨ ਕਰਵਾ ਕੇ ਠੀਕ ਹੋਏ ਨੇ, ਕਦੀ ਵੀ ਇਹਨਾਂ ਦਾ ਆਪਰੇਸ਼ਨ ਗਲਤ ਨਹੀਂ ਹੋਇਆ। ਇਸੇ ਵਜ੍ਹਾ ਦੇ ਕਰਕੇ ਇਹਨਾਂ ਦੇ ਰੁਝੇਵੇਂ ਬਹੁਤ ਵੱਧ ਗਏ ਨੇ, ਇਹਨਾਂ ਦੇ ਕੋਲ ਨਵੇਂ ਪੇਸ਼ੈਂਟ ਦੇ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ। ਮੈਂ ਇਸੇ ਕਰਕੇ ਹੈਰਾਨ ਹਾਂ ਕਿ ਉਹਨਾਂ ਨੇ ਤੁਹਾਡਾ ਆਪਰੇਸ਼ਨ ਕਰਨ ਦਾ ਸਮਾਂ ਕਿਵੇਂ ਦੇ ਦਿੱਤਾ। ਤੇ ਹੁਣ ਮਰੀਜ਼ ਥੋੜ੍ਹੇ ਜਿਹੇ ਕੰਫਰਟ ਦੇ ਵਿੱਚ ਆ ਕੇ ਪੁੱਛਦਾ, ਇਹ ਤਾਂ ਫਿਰ ਮੇਰੀ ਚੰਗੀ ਕਿਸਮਤ ਹੈ ਕਿ ਡਾਕਟਰ ਸਾਹਿਬ ਨੇ ਮੈਨੂੰ ਸਮਾਂ ਦੇ ਦਿੱਤਾ ਅਤੇ ਉਹ ਮੇਰਾ ਆਪਰੇਸ਼ਨ ਕਰ ਰਹੇ ਨੇ। ਨਰਸ ਨੇ ਇੱਕ ਵਾਰੀ ਫਿਰ ਕਿਹਾ, ਵਿਸ਼ਵਾਸ ਕਰੋ, ਮੇਰੀ ਹੈਰਾਨੀ ਅਜੇ ਵੀ ਬਾਕੀ ਹੈ ਕਿ ਸੱਚਮੁੱਚ ਦੁਨੀਆ ਦਾ ਸਭ ਤੋਂ ਉੱਤਮ, ਸਭ ਤੋਂ ਸਰਵੋਤਮ ਡਾਕਟਰ ਤੁਹਾਡਾ ਆਪਰੇਸ਼ਨ ਕਰ ਰਿਹਾ। ਅਤੇ ਇਸ ਗੱਲਬਾਤ ਤੋਂ ਬਾਅਦ ਮਰੀਜ਼ ਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਲਿਆਂਦਾ ਜਾਂਦਾ। ਮਰੀਜ਼ ਦਾ ਬਹੁਤ ਹੀ ਸਫਲ ਆਪਰੇਸ਼ਨ ਹੁੰਦਾ ਅਤੇ ਹੁਣ ਮਰੀਜ਼ ਹੱਸ ਰਿਹਾ, ਬਿਲਕੁਲ ਠੀਕ ਠਾਕ ਹੈ, ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਜੀ ਰਿਹਾ। ਮਰੀਜ਼ ਦੇ ਕਮਰੇ ਦਾ ਫੁੱਲਦਾਨ ਠੀਕ ਕਰ ਰਹੀ ਨਰਸ ਅਸਲ ਦੇ ਵਿੱਚ ਕੋਈ ਆਮ ਨਰਸ ਨਹੀਂ ਸੀ, ਬਲਕਿ ਉਸੇ ਹਸਪਤਾਲ ਦੇ ਵਿੱਚ ਬਤੌਰ ਮਨੋਵਿਗਿਆਨੀ ਡਾਕਟਰ ਦਾ ਕੰਮ ਕਰਦੀ ਸੀ, ਜਿਸ ਦਾ ਕੰਮ ਸੀ ਮਰੀਜ਼ਾਂ ਨੂੰ ਸੰਤੁਸ਼ਟ ਕਰਨਾ ਦਿਮਾਗੀ ਤੌਰ ਦੇ ਉੱਤੇ, ਮਰੀਜ਼ਾਂ ਨੂੰ ਮਾਨਸਿਕ ਅਤੇ ਮਨੋਵਿਗਿਆਨਿਕ ਢੰਗ ਦੇ ਨਾਲ ਪ੍ਰਪੇਅਰ ਕਰਨਾ, ਉਹਨਾਂ ਦਾ ਇਲਾਜ ਕਰਨਾ, ਆਪਰੇਸ਼ਨ ਤੋਂ ਪਹਿਲਾਂ ਉਹਨਾਂ ਦਾ ਹੌਸਲਾ ਵਧਾਉਣਾ, ਜਿਸ ਬਾਰੇ ਮਰੀਜ਼ ਨੂੰ ਬਿਲਕੁਲ ਸ਼ੱਕ ਵੀ ਨਹੀਂ ਸੀ ਹੋ ਸਕਦਾ। ਅਤੇ ਇਸ ਵਾਰ ਇਸ ਡਾਕਟਰ ਨੇ ਆਪਣਾ ਕੰਮ ਮਰੀਜ਼ ਦੇ ਕਮਰੇ ਦੇ ਵਿੱਚ ਗੁਲਦਸਤਾ ਸਜਾਉਣ ਦੇ ਸਮੇਂ ਕੀਤਾ ਅਤੇ ਬਹੁਤ ਹੀ ਖੂਬਸੂਰਤੀ ਦੇ ਨਾਲ ਕੀਤਾ। ਇਸ ਦੇ ਨਾਲ ਮਰੀਜ਼ ਦੇ ਦਿਲ ਅਤੇ ਦਿਮਾਗ ਦੇ ਵਿੱਚ ਸਾਰੇ ਡਰ ਦੂਰ ਹੋ ਗਏ। ਜਿਹੜਾ ਡਾਕਟਰ ਇਸ ਦਾ ਆਪਰੇਸ਼ਨ ਕਰੇਗਾ ਉਹ ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਸਫਲ ਡਾਕਟਰ ਹੋਵੇਗਾ। ਇਸ ਚੀਜ਼ ਨੇ ਉਸਨੂੰ ਦਿਮਾਗੀ ਤੌਰ ਦੇ ਉੱਤੇ ਬਹੁਤ ਮਜ਼ਬੂਤ ਕਰ ਦਿੱਤਾ ਸੀ। ਇਹ ਸਭ ਦੇ ਨਾਲ ਰੋਗੀ ਖੁਦ एक सकारात्मक ढंग दे नाल सुधार वल परत्या। ते अज विज्ञान ने सिद्ध भी कर दिता कि मरीज जिन्हें जोर दे नाल बीमारी दे उत्ते नियंत्रण करन दा दावा करदा उन्ना ही छेती वह व्यक्ति बीमारी उत्ते जित पा लैंदा। कोई भी व्यक्ति हर एक तरह की समस्या दे उत्ते काबू कर सकदा जेकर वह संकल्प कर लैंदा। ते संकल्प साढ़े सारयां दे विच होना चाहिए। ते इदां दे लोग साढ़े सारयां दे आस पास होने चाहिए ने जिहड़े दिमागी तौर दे उत्ते सानू मजबूती देन ते आपां उहनां मुश्किलां दे नाल लड़ सकीए। आस करदे हां कि इह कहानी तुसीं पसंद कीती होएगी। बहुती वारी कोई छोटी मोटा भी आपां इलाज करवाउणा होवे जां छोटी मोटी भी मुसीबत साडी जिंदगी दे विच होवे ते आपां बहुत घबरा जांदे हां। सानू लगदा कि पता नहीं हुण इस मुसीबत दे विचों आपां निकलांगे किदां, इस बीमारी का इलाज साडा होवेगा किदां। ते खेड सारी दिमाग दी है। कोई साडे दिमाग दे विच इह चीज़ चंगी तरीके दे नाल पा दवे कि भाई कुछ नहीं होने वाला, जिहड़ा बंदा तेरा इलाज करन वाला वा वह दुनिया का सब तो बेहतर है, जिहड़ा बंदा इस परेशानी दे विच तेरी मदद करन वाला वा जिन्हों तू अज मिलन वाला है उस बंदे कोलों कदी कोई खाली नहीं परत्या। तो फिर अपने आप दे उत्ते रब वर्गा विश्वास हो जाता, बंदा कहिंदे दूणा हो जाता। सो इस करके किसी नूं भी मिलो उन्हूं हौसला देने की कोशिश करो, उहदा रब बनने की कोशिश करो ते हौली हौली उस बंदे नूं अपने आप दे उत्ते ही इन्ना विश्वास हो जाएगा कि वह अपने अंदर बैठे रब नूं आप ही लभ लू। सो लोड़ है सानूं एक दूसरे का आसरा बनने की, लोड़ है दिमागी तौर दे उत्ते एक दूसरे नूं हौसला देने की। ते खास तौर दे उत्ते इन्हां दिनां दे विच जदों करोना महामारी चल रही है ते ये कहानी काफ़ी घूम रही है अजकल सोशल मीडिया दे उत्ते। आस करदे हां तुसीं पसंद कीती होएगी।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸ਼੍ਰੀਕਾਲ, ਮੈਂ ਹਾਂ ਜੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.

0: रेडियो हाँ जी 1674 एम दे उते तुहाडा सारयां दा स्वागत जी। मैं गौतम कपिल और प्रोग्राम दी डीप टॉक शो लेके होए हां हाजर। प्रोग्राम दे विच हमेशा दी तरह डॉक्टर संदीप जी अपनी डीप डीप थ्योरीज दे नाल सानू बाहर कढ के लेके आणगे अंदरों बाहर तक। ते किन्नी क बाहर जाने हैगे ते किन्नी क तां जाने अज आपां गल करदे हां उहनां दे नाल। सब तों पहलां संदीप जी सत श्रीकाल जी, जी आनू वेलकम, की हाल चाल ने जी? थोड़ा जा उस तरीके दे नाल चलिए के आले दुआले दे जिहड़े ऐसे सवाल हैगे ने जिन्हां दे जिहड़े सवाल हैगे ने पर उहनां दे जवाब देण लग्गिआं साडे कोल जवाब नहीं हैगे बहुते। ते जिदा क्यों है ब्लू है पानी पानी पानी पानी पानी पानी है उहदे ते आपां गल कर लईए। अज फिर संदीप जी कहिंदे रंगां दी गल करनी है, अज किहड़े रंग दी गल करनी है
1: अज? हां जी मैं करदी हां गल, पहला तुसीं मैनूं इक सवाल दा जवाब ना सटा था लई फिर सवाल
0: आपां क्विज क्विजिंग खेड़ दे।
1: हां जी बिल्कुल। मैं सवाल मेरा ए सीगा कि लास्ट टाइम आपां आई थिंक एक दो एपिसोड पहला कलर वाला एपिसोड किया सीगा कि कलर्स किवें सानू देखदे आ ना, ता मेरा सवाल तुहानू ए आ अज कि सानू जिहड़ा रात दे टाइम ते स्काई जिहड़ा डार्क क्यों लगदा है, सानू सानू की लगदा कि क्यों हुंदा है?
0: रात नूं नेरा हो जांदा है इस कर सूरज घरे चला जांदा, अगले ने सौना नहीं हुंदा जाके अगला दुकान दा शटर सुट जांदा, सारा कुछ डार्क हो जांदा
1: अगले दे वी बैठे
0: ना। लॉजिकल आंसर नहीं हैगा मेरे कोल कोई। आपां नूं यही दस्या गया कि सनसैट बाद दे विच पता लग गया कि नहीं सन नहीं सैट हुंदा हैगा, तुसीं ओह जाके सैट हो जांदे हो, धरती ओह सैट हो जांदी है परले पासे।
1: दूसरी वर्ल्ड दे दूसरी साइड ते चले जांदा, इसलिए
0: ये सही जवाब नहीं हैगा।
1: नहीं ये पूरी तरह सही जवाब,
0: पूरा जवाब नहीं हैगा। वाह क्या बात है, क्या बात है। ओके
1: काफी साल अरिस्टोटल दे टाइम तो जब तो भी पहला दे टाइम तो लैके हुण तक लोग यही कहंदे आया, तो मोस्टली लोगां ने जदों पुछदे सी उहनां दा यही जवाब हुंदा सी कि नेरा हो जांदा है सूरज दूजे पास चले जांदा है इसलिए सानूं सारा कुछ जिहड़ा दिखणा बंद हो जांदा। बट फिर ਜਦੋਂ ਜ਼ਿਆਦਾਤਰ ਲੋਕ ਇਹੀ ਸੋਚਦੇ ਆ ਬੱਚੋ ਕੋਈ ਕੋਈ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਨਹੀਂ ਏਦਾਂ ਤਾਂ ਨੀ ਹੈਗਾ, ਏਦਾਂ ਕਿੱਦਾਂ ਹੋ ਸਕਦੀ ਆ? ਜੇ ਸਨ ਜਦੋਂ ਸਨ ਦੀ ਅਸੀਂ ਗੱਲ ਕਰਦੇ ਹਾਂ ਬੇਸਿਕਲੀ ਤਾਂ ਸਾਨੂੰ ਪਤਾ ਕਿ ਸਾਡਾ ਸਨ ਇੱਕ ਸਟਾਰ ਆ ਹਨਾ, ਔਰ ਸਟਾਰ ਜਿਹੜੇ ਹੁੰਦੇ ਆ ਜਦੋਂ ਅਸੀਂ ਪੋਡਕਾਸਟ ਕੀਤੇ ਸੀ ਐਸਟ੍ਰੋਨੋਮੀ ਦੇ ਤਾਂ ਉਹਦੇ ਚ ਗੱਲ ਕੀਤੀ ਸੀ ਕਿ ਸਟਾਰਸ ਬਹੁਤ ਡਿਫਰੈਂਟ ਡਿਫਰੈਂਟ ਸਾਈਜ਼ ਦੇ ਹੁੰਦੇ ਆ, ਤੇ ਸਨ ਸਾਡਾ ਨਾ ਤਾਂ ਬਹੁਤ ਵੱਡਾ ਸਟਾਰ ਆ ਨਾ ਹੀ ਬਹੁਤ ਛੋਟਾ ਸਟਾਰ ਆ, ਇੱਕ ਮੋਡਰੇਟ ਸਾਈਜ਼ ਦਾ ਸਟਾਰ ਆ, ਮੋਡਰੇਟ ਜਿਹੜੀ ਇਹਦੀ ਐਨਰਜੀ ਹੈਗੀ ਆ ਹਨਾ ਬਾਕੀ ਸਟਾਰ ਦੇ ਕੰਪੈਰੀਜ਼ਨ, ਤੇ ਇਹਦੇ ਚੋਂ ਬਹੁਤ ਛੋਟੇ ਸਟਾਰਸ ਵੀ ਹੈਗੇ, ਇਹਦੇ ਤੋਂ ਬਹੁਤ ਵੱਡੇ ਜਿਹੜੇ ਸਟਾਰਸ ਵੀ ਹੈਗੇ ਆ। ਸੋ ਹੁਣ ਜਦੋਂ ਸਨ ਸਨ ਇੱਕ ਅਲੱਗ ਚੀਜ਼ ਹੈ, ਇਟਸ ਜਸਟ ਅ ਸਟਾਰ ਹਨਾ ਬਾਕੀ ਸਟਾਰਸ ਦੇ ਵਾਂਗੂ, ਤੇ ਚਲੋ ਰਾਤ ਦੇ ਟਾਈਮ ਤੇ ਚਾਹੇ ਸਨ ਜਿਹੜਾ ਸਾਡਾ ਦੂਜੇ ਪਾਸੇ ਚਲੇ ਜਾਂਦਾ ਬਟ ਰਾਤ ਦੇ ਟਾਈਮ ਤੇ ਹੀ ਸਾਨੂੰ ਸਟਾਰਸ ਵੀ ਦਿਖਦੇ ਹੈਗੇ ਬਾਕੀ ਸਟਾਰਸ, ਤੇ ਇੰਨੇ ਜ਼ਿਆਦਾ ਜਿਹੜੇ ਸਾਡੇ ਸਟਾਰਸ ਹੈਗੇ ਆ ਉਹਨਾਂ ਦੀ ਵੀ ਤਾਂ ਲਾਈਟ ਆਪਣੀ ਹੈਗੀ ਆ ਨਾ, ਫੇਰ ਕਿਉਂ ਜਿਹੜਾ ਸਾਨੂੰ ਜਿਹੜਾ ਅਸਮਾਨ ਜਿਹੜਾ ਇਹ ਕਾਲਾ ਦਿਖਾਈ ਦਿੰਦਾ ਜਾਂ ਡਾਰਕ ਦਿਖਾਈ ਦਿੰਦਾ ਹਨਾ, ਤੇ ਇੱਦਾਂ ਦੇ ਸਵਾਲ ਜਿਹੜੇ ਆ ਕੁਛ ਕੁ ਲੋਕ ਪੁੱਛਦੇ ਸੀ ਉਹਨਾਂ ਚ ਜਿਹੜਾ ਕਾਫੀ ਸੀਗੇ, ਬਟ ਜਿਹੜਾ ਮੇਨ ਨਾਮ ਚੱਲਦਾ ਨਾ ਉਹ ਕੀ ਹੁੰਦਾ ਕਿ ਜਿਹਦਾ ਨਾਮ ਚੱਲ ਜਾਂਦਾ ਉਹ ਇੱਕ ਜਰਮਨ ਸਾਇੰਟਿਸਟ ਸੀਗਾ ਜਿਹਦਾ ਨਾਮ ਸੀਗਾ ਹੈਨਰਿਕ ਵਿਲਮ ਔਲਬਰ, ਤੇ ਉਹਦੇ ਨਾਮ ਤੋਂ ਹੀ ਇੱਕ ਔਲਬਰ ਪੈਰਾਡੋਕਸ ਕਰਕੇ ਜਿਹੜੀ ਇੱਕ ਚੀਜ਼ ਕਹਿੰਦੇ ਜਿਹੜੀ ਇਸੇ ਚੀਜ਼ ਨੂੰ ਕਹਿੰਦੀ, ਉਹਦਾ ਮੰਨਣਾ ਇਹੀ ਸੀ, ਉਹ ਕਹਿੰਦਾ ਕਿ ਚਲੋ ਠੀਕ ਹੈ ਮੈਂ ਮੰਨ ਲੈਂਦਾ ਕਿ ਸਟਾਰ ਜਿਹੜਾ ਸਨ ਜਿਹੜਾ ਉਹ ਸੈੱਟ ਹੋ ਗਿਆ, ਬਟ ਉਸ ਤੋਂ ਬਾਅਦ ਜਿਹੜੇ ਬਾਕੀ ਇੰਨੇ ਸਾਰੇ ਸਟਾਰ ਆ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਸਾਡਾ ਯੂਨੀਵਰਸ ਜਿਹੜਾ ਬਹੁਤ ਵੱਡਾ ਹੈਗਾ ਹਨਾ, ਇੱਥੇ ਇੰਨੇ ਜ਼ਿਆਦਾ ਸਟਾਰ, ਸੋ ਜਿੱਦਾਂ ਜਿੱਦਾਂ ਯੂਨੀਵਰਸ ਵੱਡਾ ਹੁੰਦਾ ਜਾਂਦਾ ਉਦੋਂ ਉਦੋਂ ਸਟਾਰਸ ਵੀ ਇਹਦਾ ਮਤਲਬ ਨੰਬਰ ਵੀ ਜ਼ਿਆਦਾ ਹੀ ਵੱਧਦੇ ਜਾਂਦੇ ਆ ਹਨਾ, ਤੇ ਇੰਨੇ ਸਾਰੇ ਸਟਾਰਸ ਦਾ ਜਿਹੜੇ ਆ ਅਸਮਾਨ ਨੂੰ ਪੂਰਾ ਗਲੋ ਕਰਾ ਦੇਣਾ ਚਾਹੀਦਾ ਸੀਗਾ, ਮਤਲਬ ਇੰਨਾ ਸਾਨੂੰ ਵਾਈਟ ਮਤਲਬ ਐਨ ਚਿੱਟਾ ਜਿਹੜਾ ਇੱਕ ਜਿੱਦਾਂ ਦੀ ਸਨ ਸਟਾਰਸ ਦੀ ਲਾਈਟ ਹੁੰਦੀ ਉੱਦਾਂ ਦਾ ਅਸਮਾਨ ਦਿਖਣਾ ਚਾਹੀਦਾ ਸੀਗਾ, ਫਿਰ ਵੀ ਸਾਨੂੰ ਕਿਉਂ ਡਾਰਕ ਜਿਹੜਾ ਲੱਗਦਾ ਹਾਲਾਂਕਿ ਜਿਹੜੀ ਯੂਨੀਵਰਸ ਦੀ ਐਕਸਪੈਂਸ਼ਨ ਦੀ ਗੱਲ ਹੈ, ਸਾਨੂੰ ਹੁਣ ਪਤਾ ਹੈ ਕਿ ਯੂਨੀਵਰਸ ਸਾਡਾ ਵੱਧ ਰਿਹਾ ਹੈ ਨਾ, ਮਤਲਬ ਐਕਸਪੈਂਡ ਹੋਈ ਜਾ ਰਿਹਾ, ਫੈਲੀ ਜਾ ਰਿਹਾ। ਉਹ ਸਾਨੂੰ ਜਿਹੜਾ ਐਡਵਿਨ ਹਬਲ ਨਾਮ ਦਾ ਜਿਹੜਾ ਸਾਇੰਟਿਸਟ ਸੀ, ਜਿਹੜੇ 1900 ਜਿਹੜੀ ਫਸਟ ਜਿਹੜੀ 20th ਸੈਂਚਰੀ ਦੇ ਸ਼ੁਰੂ ਦੇ ਵਿੱਚ ਜਿਹੜੀ ਅਸੀਂ 1920s ਦੇ ਵਿੱਚ ਉਹਨੇ ਜਿਹੜਾ ਉਸ ਡੈਕੇਡ ਦੇ ਵਿੱਚ ਉਹਨੇ ਸਾਨੂੰ ਦੱਸਿਆ ਸੀ ਕਿ ਉਹਨੇ ਨੋਟਿਸ ਕੀਤਾ ਸੀ ਕਿ ਯੂਨੀਵਰਸ ਸਾਡਾ ਐਕਸਪੈਂਡ ਹੋ ਗਿਆ। ਉਸ ਟਾਈਮ ਦੇ ਉੱਤੇ ਜਦੋਂ ਇਹ ਹੈਨਰਿਕ ਦੀ ਮੈਂ ਗੱਲ ਕੀਤੀ, ਜਿਹਨੇ 1823 ਦੇ ਵਿੱਚ ਇਹ ਜਿਹੜਾ ਸਵਾਲ ਉਹਨੇ ਚੱਕਿਆ ਕਿ ਅਗਰ ਸਨ ਨਹੀਂ ਹੈਗਾ ਤਾਂ ਜਿਹੜੇ ਬਾਕੀ ਸਟਾਰਸ ਆ ਉਹਨਾਂ ਦੀ ਇੰਨੀ ਲਾਈਟ ਕਿੱਥੇ ਜਾ ਰਹੀ ਆ, ਉਹ ਕਿਉਂ ਨੀ ਸਾਨੂੰ ਜਿਹੜਾ ਦੇਖਣ ਦਿੰਦੇ ਏਦਾਂ ਦਾ ਅਸਮਾਨ ਹੈ। ਸੋ ਇੱਥੋਂ ਹੀ ਜਿਹੜਾ ਇਹ ਹੋਰ ਸਾਇੰਟਿਸਟ ਨੇ ਵੀ ਦੇਖਣਾ ਸ਼ੁਰੂ ਕੀਤਾ ਤੇ ਇਹਨੂੰ ਅਸੀਂ ਆਲਵੇਜ਼ ਪੈਰਾਡੋਕਸ ਕਹਿ ਦਿੰਦੇ ਹਾਂ। ਪੈਰਾਡੋਕਸ ਦਾ ਮਤਲਬ ਅਸੀਂ ਜਨਰਲੀ ਇਹ ਕਹਿੰਦੇ ਹਾਂ ਕਿ ਕੋਈ ਏਦਾਂ ਦੀ ਮਤਲਬ ਐਗਜਿਸਟਿੰਗ ਜਿਹੜੀ ਥੋਟ ਹੈਗੀ ਜਾਂ ਐਗਜਿਸਟਿੰਗ ਕੋਈ ਚੀਜ਼ ਹੈਗੀ ਜਿਹਨੂੰ ਹਰ ਕੋਈ ਮੰਨ ਰਿਹਾ, ਬਟ ਓਬਵੀਅਸਲੀ ਉਹਦੇ ਵਿੱਚ ਕੁਛ ਜਿਹੜੇ ਫਲੋਜ਼ ਹੈਗੇ ਆ ਹਨਾ, ਜਿਹੜਾ ਇਹ ਫਲੋ ਇਸ ਬੰਦੇ ਨੇ ਕੱਢਿਆ ਤੇ ਉਸ ਤੋਂ ਬਾਅਦ ਜਿਹੜੀ ਇਹਦੇ ਤੇ ਰਿਸਰਚ ਹੋਣੀ ਸ਼ੁਰੂ ਹੋਈ ਹੋਰ ਕਿ ਕਿਉਂ ਏਦਾਂ ਹੈਗਾ।
0: ਰਾਈਟ, ਅੱਛਾ ਉਹਦੇ ਪੈਰਾਡੋਕਸ ਦੇ ਵੱਲ ਆਨੇ ਹੈਗੇ, ਬਟ ਇਹ ਆਪਾਂ ਨੂੰ ਤਾਂ ਇਹ ਜਿੱਦਾਂ ਤੁਸੀਂ ਅੱਗੇ ਹਿਸਟਰੀ ਵਿੱਚ ਵੀ ਥੋੜ੍ਹਾ ਜਿਹਾ ਲੈ ਜਾਂਦੇ ਹੁੰਦੇ ਹੋ ਸਾਇੰਸ ਦੇ ਨਾਲ ਨਾਲ, ਕਿ ਆਪਾਂ ਨੂੰ ਤਾਂ ਇਹੀ ਲੱਗਦਾ ਕਿ ਸੂਰਜ ਡੁੱਬਦਾ ਤੇ ਧਰਤੀ ਪੁੱਠੀ ਹੋ ਜਾਂਦੀ ਹੈ, ਤੇ ਜਿਹੜਾ ਜਿਵੇਂ ਨਾਰਦਰਨ ਹੈਮਿਸਫੇਅਰ ਵਾਲੇ ਪਾਸੇ ਚਾਨਣ ਹੋਏਗਾ, ਸਦਰਨ ਹਨੇਰੇ 'ਚ ਹੈ, ਫਿਰ ਏਦਾਂ ਹੀ ਵਾਇਸਾ ਵਰਸਾ। ਹਿਸਟਰੀ ਦੇ ਵਿੱਚ ਕਦੋਂ ਏਦਾਂ ਪਹਿਲੀ ਵਾਰ ਕਦੋਂ ਇਹ ਚੀਜ਼ਾਂ ਪਤਾ ਲੱਗੀਆਂ ਕਿ ਦੈਟ ਕੁੱਡ ਨਾਟ ਬੀ ਓਨਲੀ ਦੀ ਵਨ ਰੀਜ਼ਨ, ਇਹ ਤੋਂ ਇਲਾਵਾ ਵੀ ਹੋਣਗੇ, ਔਰ ਕਿੱਦਾਂ ਇਹ ਸ਼ੱਕ ਜਿਹੜਾ ਸੀਗਾ ਇਹਦੇ ਬਾਰੇ ਆਇਆ ਹੋਊਗਾ?
1: ਹਾਂਜੀ, ਇਹ ਜਿੱਦਾਂ ਮੈਂ ਹੁਣੇ ਦੱਸਿਆ, ਜਿਹੜਾ ਆਲਬਰਟ ਜਿਹੜਾ ਬੰਦਾ ਸੀਗਾ, ਵਨ ਆਫ ਦਾ ਜਿਹੜਾ ਉਦਾਂ ਦੇ ਲੋਕਾਂ ਤੋਂ ਸੀ ਜਿਹਨੇ ਇਹ ਸਵਾਲ ਚੱਕਿਆ ਕਿ ਜਿਹੜਾ ਆ ਰਾਤ ਦੇ ਟਾਈਮ ਤੇ ਵੀ ਜਿਹੜਾ ਅਸਮਾਨ ਸਾਡਾ ਗਲੋ ਕਰਨਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਸਾਨੂੰ ਪਤਾ ਕਿ ਬਿਲੀਅਨ ਟ੍ਰਿਲੀਅਨ ਸਟਾਰਸ ਹੈਗੇ ਆ ਹਨਾ, ਔਰ ਈਵਨ ਅਸੀਂ ਜਿਹੜੀ ਸਾਡੀ ਐਂਡਰੋਮੀਡਾ ਗਲੈਕਸੀ ਜਿਹੜੀ ਸਾਡੀ ਕਲੋਜੈਸਟ ਗਲੈਕਸੀ ਹੈਗੀ ਆ, ਉਹ ਵੀ ਅਸੀਂ ਦੇਖ ਸਕਦੇ ਹਾਂ ਰਾਤ ਨੂੰ ਸਕਾਈ ਦੇ ਵਿੱਚ। ਸਾਨੂੰ ਚਲੋ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ, ਪਰ ਜਿਹੜੇ ਐਸਟ੍ਰੋਨੋਮਰਸ ਹੁੰਦੇ ਆ ਜਾਂ ਜਿਹੜੇ ਲੋਕ ਜਿਹਨਾਂ ਨੂੰ ਇੰਟਰਸਟ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਉਹ ਦੇਖ ਸਕਦੇ ਆ। ਔਰ ਈਵਨ ਜਿਹੜੇ ਉਹਦੇ ਵਿੱਚ ਜਿਹੜੇ ਅੱਗੇ 300 ਬਿਲੀਅਨ ਸਟਾਰਸ ਹੈਗੇ ਆ, ਉਹ ਵੀ ਅਸੀਂ ਆਪਣੀ ਨੰਗੀ ਅੱਖਾਂ ਨਾਲ ਦੇਖ ਸਕਦੇ, ਮਤਲਬ ਸਾਨੂੰ ਕੋਈ ਟੈਲੀਸਕੋਪ ਦੀ ਲੋੜ ਨਹੀਂ ਹੈਗੀ, ਜਿਹਨਾਂ ਨੂੰ ਪਤਾ ਹੈ ਕਿ ਉਹ ਐਂਡਰੋਮੀਡਾ ਗਲੈਕਸੀ ਆ ਨਾ। ਤਾਂ ਸਿਰਫ ਸਾਡੇ ਗਲੈਕਸੀ ਦੇ ਸਟਾਰ ਨਹੀਂ ਹੈਗੇ, ਦੂਜੀ ਗਲੈਕਸੀ ਦੇ ਸਟਾਰ ਵੀ ਹੈਗੇ ਆ, ਜਾਂ ਹੋਰ ਜਿਹੜੀਆਂ ਅੱਗੇ ਕਰੋੜਾਂ ਜਿਹੜੀ ਗਲੈਕਸੀਜ ਹੈਗੀਆਂ ਉਹਨਾਂ ਦੇ ਸਟਾਰ ਹੈਗੇ ਆ। ਸੋ ਇੱਦਾਂ ਦੇ ਸਾਰੇ ਜਿਹੜੇ ਕੁਐਸਚਨ ਜਿਹੜੇ ਡਿਫਰੈਂਟ ਡਿਫਰੈਂਟ ਲੋਕ ਪੁੱਛਦੇ ਸੀ, ਉਹਨਾਂ ਵਿੱਚੋਂ ਇੱਕ ਆਲਬਰਟ ਸੀਗਾ, ਜਿਹਨੇ 1823 ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਇਹਨੇ ਇਹ ਚੀਜ਼ ਜਿਹੜੀ ਰੱਖੀ ਹੈ ਨਾ ਕਿ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਸੋ ਇੱਥੋਂ ਜਿਹੜਾ ਹੌਲੀ ਹੌਲੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਿਆ ਕਿ ਇਹਦੇ ਕੋਈ ਹੋਰ ਰੀਜ਼ਨ ਵੀ ਹੋਣੇ ਆ। ਸੋ ਉਹਦੇ ਕੁਛ ਲੋਕਾਂ ਨੇ ਸੋਲੂਸ਼ਨ ਵੀ, ਮਤਲਬ ਉਹਨਾਂ ਕੁਛ ਲੋਕਾਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕੁਛ ਲੋਕ ਕਹਿੰਦੇ ਸੀ ਕਿ ਸਟਾਰਸ ਇਸ ਲਈ ਜਿਹੜਾ ਨਹੀਂ ਅਸਮਾਨ ਚਮਕਾ ਸਕਦੇ ਹੈਗੇ ਕਿਉਂਕਿ ਉਹ ਬਹੁਤ ਦੂਰ ਦੂਰ ਪ੍ਰੈਜੈਂਟ ਆ, ਮਤਲਬ ਸਾਨੂੰ ਦਿਖਾਈ ਨਹੀਂ ਦਿੰਦੇ, ਉਹਨਾਂ ਦੀ ਲਾਈਟ ਸਾਡੇ ਤੱਕ ਆਉਂਦੀ ਆਉਂਦੀ ਘੱਟ ਜਾਂਦੀ ਆ ਹਨਾ। ਕੁਛ ਲੋਕਾਂ ਨੇ ਜਿਹੜਾ ਇਹਦਾ ਜਵਾਬ ਦਿੱਤਾ, ਬਟ ਉਹਦਾ ਫਿਰ ਉਹਦਾ ਅੱਗੇ ਫਿਰ ਇੱਕ ਕੰਟਰਡਿਕਸ਼ਨ ਆ ਗਈ ਕਿ ਚਲੋ ਠੀਕ ਹੈ ਸਟਾਰ ਜਿਹੜੇ ਦੂਰ ਹੈਗੇ ਆ, ਪਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਯੂਨੀਵਰਸ ਸਾਡਾ ਜਿਹੜਾ ਐਕਸਪੈਂਡ ਹੋਈ ਜਾ ਰਿਹਾ, ਜਿੱਦਾਂ ਮੰਨ ਲਓ ਤੁਸੀਂ ਇੱਕ ਸਫੇਅਰ ਹੈਗਾ ਸਾਡਾ ਯੂਨੀਵਰਸ ਹੈ ਨਾ, ਉਹ ਵਧੀ ਜਾ ਰਿਹਾ ਸਾਰੇ ਪਾਸੇ ਨੂੰ, ਤੇ ਜਿੰਨਾ ਜਿੰਨਾ ਡਾਇਮੀਟਰ ਵੱਧ ਰਿਹਾ ਉਨੇ ਉਨੇ ਨੰਬਰ ਆਫ ਸਟਾਰਸ ਵੀ ਤਾਂ ਵੱਧ ਰਿਹਾ, ਤੇ ਫਿਰ ਉਹਨੂੰ ਉਹ ਜਿਹੜਾ ਹੈ ਪੋਜ਼ਿਟਿਵ ਨੈਗੇਟਿਵ, ਜੇ ਨੰਬਰ ਜਿਹੜਾ ਮਤਲਬ ਉਹਨਾਂ ਦਾ ਡਿਸਟੈਂਸ ਵੱਧ ਰਿਹਾ ਤਾਂ ਉਹਨਾਂ ਦੇ ਨੰਬਰ ਵੀ ਵੱਧ ਰਿਹਾ, ਤਾਂ ਮਤਲਬ ਇਹ ਹੈ ਕਿ ਫਿਰ ਵੀ ਜਿਹੜਾ ਇੱਕ ਬੈਲੈਂਸ ਹੋਣਾ ਚਾਹੀਦਾ ਸੀਗਾ, ਔਰ ਸਾਨੂੰ ਦਿਖਣੇ ਚਾਹੀਦੇ ਸੀ ਸਟਾਰ, ਕਿਉਂਕਿ ਅਸੀਂ ਚਮਕਦੇ ਤਾਂ ਦੇਖ ਹੀ ਸਕਦੇ ਹਾਂ ਨਾ, ਤਾਂ ਸਾਨੂੰ ਅਸਮਾਨ ਵੀ ਚਮਕਦਾ ਜਿਹੜਾ ਦਿਖਣਾ ਚਾਹੀਦਾ ਸੀ। ਸੋ ਉਸ ਤੋਂ ਇਲਾਵਾ ਜਿਹੜੀ ਜਦੋਂ ਅਸੀਂ ਕਲਰ ਵਾਲਾ ਐਪੀਸੋਡ ਕੀਤਾ ਸੀ, ਉਸ ਟਾਈਮ ਅਸੀਂ ਇਹ ਗੱਲ ਕੀਤੀ ਸੀ ਕਿ ਲਾਈਟ ਸਾਨੂੰ ਦਿਨ ਵੇਲੇ ਅਸਮਾਨ ਜਿਹੜਾ ਬਲੂ ਇਸ ਲਈ ਦਿਖਦਾ ਹੈ ਕਿਉਂਕਿ ਸਾਈਟ ਨੂੰ ਸਕੈਟਰ ਕਰਨ ਦੇ ਲਈ ਅਰਥ ਦੇ ਵਿੱਚ ਐਟਮੋਸਫੇਅਰ ਹੈਗਾ ਸਾਡੇ ਕੋਲ ਨਾ ਅਰਥ ਦੇ ਉੱਤੇ, ਤੇ ਉਹ ਜਿਹੜਾ ਖਿਲਾਰ ਦਿੰਦਾ ਸਨ ਲਾਈਟ ਨੂੰ, ਇਸ ਲਈ ਮੂਨ ਦੇ ਉੱਤੇ ਸਾਨੂੰ ਨਹੀਂ ਦਿਖਦਾ। ਜਦੋਂ ਮੂਨ ਦੀ ਮੂਨ ਲੈਂਡਿੰਗ ਹੋਈ ਸੀ ਉਹਨਾਂ ਫੋਟੋ 'ਚ ਸਾਨੂੰ ਜਿਹੜਾ ਪਿੱਛੇ ਅਸਮਾਨ ਕਾਲਾ ਦਿਖਾਈ ਦਿੰਦਾ ਆ, ਹਾਲਾਂਕਿ ਉੱਥੇ ਦਿਨ ਦਾ ਟਾਈਮ ਸੀਗਾ ਹਨਾ, ਉਹ ਇਸ ਲਈ ਸੀਗਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਹੈਗਾ ਮੂਨ ਦੇ ਉੱਤੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਨਲਾਈਟ ਖਿਲਰ ਵੀ ਨਹੀਂ ਹੈਗੀ ਔਰ ਸਾਨੂੰ ਕਲਰ ਦਿਖਾਈ ਨਹੀਂ ਦਿੰਦੇ, ਸਾਨੂੰ ਸਿਰਫ ਬਲੈਕ ਕਲਰ ਦਿਖਾਈ ਦਿੰਦਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ, ਸਪੇਸ ਨੂੰ ਅਸੀਂ ਮੋਸਟਲੀ ਵੈਕਿਊਮ ਮੰਨਦੇ ਹਾਂ, ਮਤਲਬ ਕਿ ਅਸੀਂ ਇਹ ਮੰਨਦੇ ਹਾਂ ਕਿ ਸਪੇਸ ਦੇ ਵਿੱਚ ਕੁਛ ਹੈ ਨੀ, ਮਤਲਬ ਕਿ ਖਾਲੀ ਆ ਸਪੇਸ, ਉਹਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਹੈ ਨੀ ਆ ਜਿਹੜੀਆਂ ਖਿਲਾਰ ਸਕਣ ਸਨਲਾਈਟ ਨੂੰ ਜਾਂ ਸਟਾਰ ਲਾਈਟ ਨੂੰ। ਬਟ ਜਦੋਂ ਅਸੀਂ ਉਹੀ ਜਦੋਂ ਸ਼ੁਰੂ ਦੇ ਆਪਾਂ ਐਸਟ੍ਰੋਨੋਮੀ ਦੇ ਐਪੀਸੋਡ ਕੀਤੀ ਸੀ, ਉਹਨਾਂ 'ਚ ਸਾਰੀ ਗੱਲ ਕੀਤੀ ਸੀ ਕਿ ਕਿੰਨੇ ਐਸਟ੍ਰੋਇਡ ਜਾਂ ਹੋਰ ਜਿਹੜੇ ਆ ਉਲਕਾ ਪਿੰਡ ਜਿਹੜੇ ਵਗੈਰਾ ਅਸੀਂ ਪੰਜਾਬੀ 'ਚ ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਹੈਗੀਆਂ ਨਾ, ਡਿਫਰੈਂਟ ਡਿਫਰੈਂਟ ਸਟਾਰਸ ਹੈਗੇ ਆ, ਤੇ ਕੋਸਮਿਕ ਡਸਟ ਅਸੀਂ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਕਿ ਕੋਸਮਿਕ ਡਸਟ ਤਾਂ ਹੈਗੀ ਆ, ਉਹ ਵੀ ਉਹ ਸਕੈਟਰ ਕਰਨੀ, ਮਤਲਬ ਉਹ ਸਨਲਾਈਟ ਨੂੰ ਖਿਲਾਰਨੀ ਚਾਹੀਦੀ ਸੀ। ਅਗਰ ਅਰਥ ਵਰਗਾ ਐਟਮੋਸਫੇਅਰ ਨਹੀਂ ਹੈਗਾ ਬਟ ਉਹਦਾ ਆਪਣਾ ਉਹਦੇ ਵਿੱਚ ਜਿਹੜੀ ਬੈਸਟ ਹੈਗੀ ਆ ਸਪੇਸ ਦੇ ਵਿੱਚ, ਉਹ ਜਿਹੜੀ ਉਹ ਇੱਕ ਰੀਜ਼ਨ ਹੋਣਾ ਚਾਹੀਦਾ ਸੀਗਾ ਕਿ ਉਹ ਚਾਹੇ ਰਾਤ ਸੀ ਚਾਹੇ ਦਿਨ ਸੀ, ਉਹ ਸਨਲਾਈਟ ਨੂੰ ਜਾਂ ਦੂਜੇ ਸਟਾਰਸ ਦੀ ਲਾਈਟ ਨੂੰ ਖਿਲਾਰਦੀ ਤੇ ਸਾਨੂੰ ਕਲਰ ਨਜ਼ਰ ਆਉਂਦੇ, ਹੈ ਨਾ। ਬਟ ਇਹਦਾ ਵੀ ਜਿਹੜਾ ਰੀਜ਼ਨ ਹੈਗਾ, ਇੱਕ ਬਹੁਤ ਮਤਲਬ ਫੇਮਸ ਐਸਟ੍ਰੋਨੋਮਰ ਹੈਗਾ ਨੀਲ ਡੀਗ੍ਰਾਸ, ਸ਼ਾਇਦ ਜਿਹੜੇ ਲੋਕ ਸੁਣਦੇ ਉਹਨਾਂ ਨੇ ਦੇਖਿਆ ਹੋਣਾ, ਉਹ ਵੀ ਸੁਣੇ ਹੋਣੇ ਆ, ਉਹ ਪੋਡਕਾਸਟ ਕਰਦੇ ਆ। ਉਹਨਾਂ ਨੇ ਇੱਕ ਮਤਲਬ ਥਿਊਰੀ, ਇੱਕ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀ ਕਿ ਜੇ ਅਸੀਂ ਆਪਣਾ ਜਿਹੜਾ ਸਨ ਹੈਗਾ ਆ ਉਹਨੂੰ ਅਸੀਂ ਇੱਕ ਫੁੱਲ ਸਟੋਪ ਵਾਂਗ ਮੰਨ ਲਈਏ, ਜਿੱਦਾਂ ਜਦੋਂ ਅਸੀਂ ਸੈਂਟੈਂਸ ਲਿਖਦੇ ਹਾਂ ਕੋਈ, ਹਨਾ, ਅਸੀਂ ਫੁੱਲ ਸਟੋਪ ਲਾ ਦਿੰਦੇ ਹਾਂ ਤੇ ਇੰਨਾ ਛੋਟਾ ਮਤਲਬ ਆਪਾਂ ਸਨ ਨੂੰ ਮੰਨ ਲਈਏ, ਤਾਂ ਉਹਦਾ ਜਿਹੜਾ ਨੀਅਰੈਸਟ ਸਟਾਰ ਹੈਗਾ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਕੈਲਕੂਲੇਟ ਕੀਤਾ ਕਿ ਉਹਦਾ ਨੀਅਰੈਸਟ ਸਟਾਰ ਜਿਹੜਾ ਉਹਦੇ ਤੋਂ ਐਟਲੀਸਟ 4 ਮੀਲ ਦੂਰ ਹੋਊਗਾ, ਹਨਾ। ਇਹ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਨ ਸਾਡਾ ਸਿਰਫ ਇੱਕ ਫੁੱਲ ਸਟੋਪ ਦੇ ਬਰਾਬਰ ਦੇ ਸਾਈਜ਼ ਦਾ ਹੈ। ਹੁਣ ਸਾਨੂੰ ਪਤਾ ਸਾਡਾ ਸਨ ਕਿੰਨਾ ਵੱਡਾ, ਤਾਂ ਤੁਸੀਂ ਸੋਚ ਸਕਦੇ ਹੋ ਕਿ ਸਪੇਸ ਦੇ ਵਿੱਚ ਜਿਹੜੇ ਸਟਾਰਸ ਇੱਕ ਦੂਜੇ ਤੋਂ ਕਿੰਨੀ ਕਿੰਨੀ ਡਿਸਟੈਂਸ ਦੇ ਉੱਤੇ ਜਿਹੜੇ ਪ੍ਰੈਜੈਂਟ ਹੁੰਦੇ ਆ, ਹਨਾ। ਇਹਦਾ ਮਤਲਬ ਉਹਨਾਂ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਹੈ, ਚਾਹੇ ਉੱਥੇ ਡਸਟ ਵੀ ਹੈਗੀ ਹੈ, ਮਤਲਬ ਹੋਰ ਪਾਰਟੀਕਲਸ ਵੀ ਹੈਗੇ ਆ, ਫੇਰ ਵੀ ਕਿਉਂਕਿ ਜਿਹੜੀ ਉੱਥੇ ਸਪੇਸ ਜ਼ਿਆਦਾ ਹੈਗੀ ਆ, ਤਾਂ ਇਸ ਲਈ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਕੁਛ ਵੀ ਨੀ ਪ੍ਰੈਜੈਂਟ, ਔਰ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਹੈਗੀ ਆ ਮਟੀਰੀਅਲ ਪ੍ਰੈਜੈਂਟ, ਹਨਾ। ਸੋ ਇਸ ਲਈ ਜਿਹੜਾ ਸਾਨੂੰ, ਕਿਉਂਕਿ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ, ਇਸ ਲਈ ਸਾਨੂੰ ਉੱਥੇ ਜਿਹੜੀ ਆ ਸਪੇਸ ਜਿਹੜੀ ਆ ਬਲੈਕ ਦਿਖਾਈ ਦਿੰਦੀ ਆ। ਇਹ ਫਿਰ ਕੁਛ ਲੋਕਾਂ ਦਾ ਜਿਹੜਾ ਇੱਕ ਵਨ ਆਫ ਦਾ ਸੋਲੂਸ਼ਨ ਤੁਸੀਂ ਕਹਿ ਸਕਦੇ, ਵਨ ਆਫ ਦਾ ਰੀਜ਼ਨ ਤੁਸੀਂ ਕਹਿ ਸਕਦੇ ਕਿਉਂ ਆਪਾਂ ਜਿਹੜਾ ਇਹ ਬਲੈਕ ਲੱਗਦਾ ਸਕਾਈ, ਉਹ ਇਸ ਲਈ ਕਿਉਂਕਿ ਸਾਡਾ ਸਪੇਸ ਬਹੁਤ ਜ਼ਿਆਦਾ ਮਤਲਬ ਫੈਲਿਆ ਹੋਇਆ ਹੈਗਾ, ਔਰ ਉਹਦੇ ਵਿੱਚ ਬਹੁਤ ਘੱਟ ਹਾਂਜੀ ਡਿਸਟੈਂਸ ਹੈਗਾ।
0: ਰਾਈਟ ਰਾਈਟ, ਅੱਛਾ, ਦੈਟ ਕੁਡ ਬੀ ਵਨ ਰੀਜ਼ਨ ਕਿ ਯੂਨੀਵਰਸ ਹਰ ਸੈਕਿੰਡ, ਹਰ ਪਲ, ਹਰ ਵਕਤ ਜਿਹੜਾ ਵੱਧ ਰਿਹਾ ਹੈਗਾ, ਅਤੇ ਇਕੱਲਾ ਸੂਰਜ ਜਿਹੜਾ ਇਸ ਸੋਲਰ ਪਲੈਨਟ ਜਿਸ ਗਲੈਕਸੀ ਦੇ ਅਸੀਂ ਹਿੱਸਾ ਹੈਗੇ ਉਹਦੇ 'ਚ ਸਾਨੂੰ ਸਭ ਤੋਂ ਵੱਧ ਰੌਸ਼ਨੀ ਹੋ ਹੀ ਦਿੰਦਾ, ਅਤੇ ਦੂਜੇ ਤਾਰੇ ਜੇ ਦੇਣਾ ਵੀ ਚਾਹੁਣ ਤਾਂ ਉਹ ਖਿੰਡ ਖਿੰਡ ਕੇ ਦੂਰ ਹੋਈ ਜਾ ਰਹੇ ਹੈਗੇ ਨੇ ਕਿਉਂਕਿ ਯੂਨੀਵਰਸ ਲਗਾਤਾਰ ਫੈਲ ਰਿਹਾ। ਹੁਣ ਐਸਟ੍ਰੋਨਾਟਸ ਜਿਹੜੇ ਹੈਗੇ ਨੇ ਜਿਹੜੇ ਪੁਲਾੜ 'ਚ ਜਾਂਦੇ ਨੇ, ਉਹਨਾਂ ਨੂੰ ਵੀ ਕੀ ਇਹ ਕਾਲਾ ਹੀ ਦਿਖਦਾ ਹੈਗਾ ਕਿਉਂਕਿ ਉਹ ਤਾਂ ਸੂਰਜ ਤੋਂ ਫਿਰ ਬਹੁਤ ਪਰੇ ਚਲੇ ਜਾਂਦੇ ਨੇ, ਉਹਨਾਂ ਦੇ ਲਾਗੇ ਤਾਂ ਹੋਰ ਅਲੱਗ ਅਲੱਗ ਸਟਾਰਸ ਹੋਣਗੇ ਹੀ, ਧਰਤੀ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਕੇਲ ਦੇ ਵਿੱਚ ਹੀ ਘੁੰਮ ਰਹੀ ਹੈਗੀ ਹੈ ਅਤੇ ਇੱਕ ਹੀ ਜਗ੍ਹਾ ਦੇ ਉੱਤੇ ਸਟੇਬਲ ਹੈਗੀ ਹੈ ਸੂਰਜ ਦੇ ਆਲੇ ਦੁਆਲੇ, ਬਟ ਐਸਟ੍ਰੋਨਾਟਸ ਦਾ ਦੇ ਗੋ ਅਵੇ ਫਰੋਮ ਪਲੈਨਟ ਅਰਥ ਅਤੇ ਸੂਰਜ ਤੋਂ ਵੀ ਉਰਾਂ ਪਰਾਂ ਚਲੇ ਜਾਂਦੇ ਹੋਣਗੇ, ਸੋ ਉਹਨਾਂ ਦਾ ਕੀ ਪਰਸਪੈਕਟਿਵ ਹੈਗਾ ਇਹਨੂੰ ਲੈ ਕੇ?
1: ਹਾਂਜੀ, ਜਿਦਾਂ ਐਸਟ੍ਰੋਨਾਟ ਵੀ ਤੁਸੀਂ ਮਤਲਬ ਕਿੱਦਾਂ ਆਪਾਂ ਦੇਖਦੇ ਹਾਂ ਫੋਟੋਸ, ਅਸੀਂ ISS ਦੀ ਫੋਟੋ ਦੇਖਦੇ ਹਾਂ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ, ਸੋਰੀ ISS ਦੀ, ਤੇ ਸਾਨੂੰ ਦੇਖਦਾ ਹੈ ਕਿ ਜਦੋਂ ਬਾਹਰ ਜਿਹੜੀ ਆਪਾਂ ਸਪੇਸ ਵਾਕ ਕਹਿੰਦੇ ਹਾਂ ਜਿਹੜੀ ਐਸਟ੍ਰੋਨਾਟ ਕਰਦੇ ਆ, ਉਸ ਟਾਈਮ ਦੇ ਉੱਤੇ ਸਾਨੂੰ ਅਸਮਾਨ ਜਿਹੜਾ ਉਹਨਾਂ ਦੇ ਅਰਾਊਂਡ ਵੀ ਕਾਲਾ ਦਿਖਦਾ, ਅਫਕੋਰਸ ਉਹਨਾਂ ਨੂੰ ਵੀ ਕਾਲਾ ਹੀ ਦਿਖਦਾ, ਹਨਾ। ਤੇ ਇਹਦਾ ਵੀ ਇੱਕ ਰੀਜ਼ਨ ਇਹੀ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿਉਂਕਿ ਸਪੇਸ ਜਿਹੜੀ ਆ ਉਹਦੇ ਚ ਵੈਕਿਊਮ ਅਸੀਂ ਮੰਨਦੇ ਹਾਂ ਕਿ ਜਦੋਂ ਉੱਤੇ ਜਿਹੜੀ ਆ ਕੁਛ ਨੀ ਪ੍ਰੈਜੈਂਟ ਹੈਗਾ, ਆਲਮੋਸਟ ਮਤਲਬ ਐਮਪਟੀ ਹੈਗੀ ਆ ਸਾਡੇ ਅਰਥ ਦੇ ਐਟਮੋਸਫੇਅਰ ਦੇ ਕੰਪੈਰੀਜ਼ਨ, ਤੇ ਇਸ ਲਈ ਕਿਉਂਕਿ ਉੱਥੇ ਕੋਈ ਗੈਸਿਸ ਨੀ ਹੈਗੀਆਂ, ਡਸਟ ਪਾਰਟੀਕਲਸ ਨੀ ਹੈਗੇ ਜਿਹੜੇ ਕਿ ਸੂਰਜ ਦੀ ਜਿਹੜੀ ਲਾਈਟ ਨੂੰ ਜਿਹੜੀ ਆ ਉਹ ਖਿਲਾਰ ਦੇਣ ਆਸੇ ਪਾਸੇ, ਇਸ ਵਜ੍ਹਾ ਨਾਲ ਉੱਥੇ ਵੀ ਸਾਨੂੰ ਜਿਹੜਾ ਅਸਮਾਨ ਕਾਲਾ ਦਿਖਦਾ ਹੈਗਾ ਤੇ ਸਾਨੂੰ ਕਲਰ ਨੀ ਦਿਖਦੇ ਹੈਗੇ। ਹੁਣ ਇਹਦਾ ਜਿਹੜਾ ਇਹਦਾ ਰੀਜ਼ਨ ਜਿੱਦਾਂ ਅਸੀਂ ਕਹਿ ਰਹੇ ਕਿ ਮਤਲਬ ਇਹ ਕਾਲਾ ਦਿਖਦਾ ਇੱਕ ਸੋਲੂਸ਼ਨ, ਮਤਲਬ ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਸਪੇਸ ਬਹੁਤ ਫੈਲੀ ਹੋਈ ਆ, ਇਸ ਤੋਂ ਇਲਾਵਾ ਹੋਰ ਵੀ ਰੀਜ਼ਨ ਜਿਹੜੇ ਹੈਗੇ ਇਹਦੇ ਕਿ ਕਿਉਂ ਆਪਾਂ ਨੂੰ ਇੱਦਾਂ ਲੱਗਦਾ ਹੈਗਾ। ਇਹਦਾ ਵਨ ਮਤਲਬ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹ ਇਹ ਹੈ ਕਿ ਜਦੋਂ ਅਸੀਂ ਕਲਰਸ ਦੀ ਗੱਲ ਕੀਤੀ ਸੀ ਤਾਂ ਅਸੀਂ ਵੇਵ ਲੈਂਥ ਦੀ ਗੱਲ ਕੀਤੀ ਸੀ, ਹਨਾ, ਕਿ ਇੱਕ ਲਾਈਟ ਜਿਹੜੀ ਇੱਕ ਤਰ੍ਹਾਂ ਦੀ ਲਾਈਟ ਦੇ ਵਿੱਚ ਉਹਦੀ ਇੱਕ ਰੇਸ ਤੋਂ ਦੂਜੀ ਰੇਸ ਤੱਕ ਕਿੰਨਾ ਡਿਸਟੈਂਸ ਹੈਗਾ ਉਹਨੂੰ ਅਸੀਂ ਵੇਵ ਲੈਂਥ ਕਹਿੰਦੇ, ਮਤਲਬ ਲੈਂਥ ਕਿੰਨੀ ਹੈਗੀ ਇੱਕ ਰੇਸ ਤੋਂ ਦੂਜੀ ਰੇਸ, ਹਨਾ। ਤੇ ਅਸੀਂ ਵਿਵਜੋਰ ਦੀ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਾਇਲਟ ਕਲਰ ਹੁੰਦਾ ਉਹਦੀ ਸਭ ਤੋਂ ਛੋਟੀ ਵੇਵ ਲੈਂਥ ਹੁੰਦੀ ਹੈ, ਔਰ ਰੈਡ ਕਲਰ ਦੀ ਸਭ ਤੋਂ ਜਿਹੜੀ ਵੱਡੀ ਵੇਵ ਲੈਂਥ ਹੁੰਦੀ ਆ, ਮਤਲਬ ਜਿੰਨਾ ਜਿੰਨਾ ਡਿਸਟੈਂਸ ਲਾਈਟ ਦੇ ਵਿੱਚ ਵੱਧਦਾ ਜਾਂਦਾ ਉਹਨਾਂ ਉਹਨਾਂ ਜਿਹੜੀ ਉਹਦੀ ਵੇਵ ਲੈਂਥ ਵੀ ਜਿਹੜੀ ਵੱਧਦੀ ਜਾਂਦੀ ਹੈ, ਹਨਾ, ਮਤਲਬ ਉਹਨਾਂ ਉਹਨਾਂ ਦੂਰ ਹੁੰਦਾ ਜਾਂਦਾ। ਔਰ ਜਦੋਂ ਅਸੀਂ ਹਿਊਮਨ ਆਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਵਿਜੀਬਲ ਲਾਈਟ ਜਿਹਦੇ ਵਿੱਚ 7 ਕਲਰ ਆਉਂਦੇ ਆ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ, ਇਹ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਹੋਰ ਕੋਈ, ਨਾ ਤਾਂ ਅਸੀਂ ਵਾਇਲਟ ਤੋਂ ਛੋਟੀ ਵੇਵ ਲੈਂਥ ਵਾਲੀਆਂ ਜਿਹੜੀਆਂ ਰੇਜ ਦੇਖ ਸਕਦੇ ਹਾਂ, ਜਿਹੜੀਆਂ ਐਕਸਰੇਜ ਵਗੈਰਾ ਹੋ ਗਈਆਂ, ਰੇਡੀਓ ਵੇਵਸ ਹੋ ਗਈਆਂ, ਐਕਸਰੇਜ ਵਗੈਰਾ ਹੋ ਗਈਆਂ, ਨਾ ਹੀ ਅਸੀਂ ਇਹਦੇ ਤੋਂ ਵੱਡੀ ਰੈਡ ਤੋਂ ਵੱਡੀ ਵੇਵ ਲੈਂਥ ਵਾਲੀ ਦੇਖ ਸਕਦੇ ਹਾਂ, ਜਿਹੜੀਆਂ ਅੱਗੇ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੇ ਵਿੱਚ ਰੇਡੀਓ ਵੇਵਸ ਵਗੈਰਾ ਦੇ ਵਿੱਚ ਚਲੇ ਜਾਂਦੀਆਂ ਸਾਡੀਆਂ, ਜਾਂ ਮਾਈਕਰੋਵੇਵ ਦੇ ਵਿੱਚ ਚਲੇ ਜਾਂਦੇ ਨੇ, ਉਹ ਵਾਲੀਆਂ ਵੇਵਸ ਅਸੀਂ ਨਹੀਂ ਦੇਖ ਸਕਦੇ। ਸੋ ਜਿਹੜਾ ਅੱਜ ਦੇ ਟਾਈਮ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਇੰਸਟਰੂਮੈਂਟ ਹੈਗੇ ਆ, ਤੇ ਜਿਹੜੇ ਆ ਟੈਲੀਸਕੋਪ ਜਿਹੜੀ ਅਸੀਂ ਸਾਡੇ ਕੋਲ ਹੈਗੇ, ਹਬਲ ਟੈਲੀਸਕੋਪ ਹੈਗਾ ਜਾਂ ਜੇਮਸ ਵੈਬ ਟੈਲੀਸਕੋਪ ਹੈਗਾ ਜਿਹੜਾ ਅਸੀਂ ਸਕਾਈ ਸਪੇਸ ਦੇ ਵਿੱਚ ਭੇਜਿਆ, ਤਾਂ ਹੁਣ ਸਾਨੂੰ ਅਸੀਂ ਐਕਚੁਅਲ ਚ ਚੀਜ਼ਾਂ ਦੇਖ ਸਕਦੇ। ਹੁਣ ਅਸੀਂ ਸਿਰਫ ਜਿਹੜੇ ਆ ਮੈਥਮੈਟੀਕਲ ਜਾਂ ਥਰੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਹੀ ਨਹੀਂ ਕਹਿ ਰਹੇ, ਹੁਣ ਸਾਡੇ ਕੋਲ ਪ੍ਰੂਫ ਹੈਗੇ ਆ ਹਨਾ। ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਸਾਡਾ ਅਸਮਾਨ ਹੈਗਾ, ਉਹ ਮੋਸਟਲੀ ਮਾਈਕ੍ਰੋਵੇਵ ਰੇਜ ਵਾਲੀ ਜਿਹੜੀ ਆ ਜ਼ੋਨ ਦੇ ਵਿੱਚ ਆਉਂਦਾ ਹੈ, ਨਾ ਕਿ ਵਿਜ਼ੀਬਲ ਲਾਈਟ ਦੇ ਜ਼ੋਨ ਦੇ ਵਿੱਚ ਆਉਂਦਾ ਹੈ। ਤੇ ਬੇਸਿਕਲੀ ਸਾਨੂੰ ਅਸਮਾਨ ਕਾਲਾ ਦਿਖਦਾ ਹੈਗਾ, ਉਹ ਇਸ ਲਈ ਨਹੀਂ ਦਿਖਦਾ ਕਿ ਅਸਮਾਨ ਕਾਲਾ ਹੈਗਾ, ਉਹ ਇਸ ਲਈ ਦਿਖਦਾ ਕਿਉਂਕਿ ਅਸੀਂ ਐਜ਼ ਅ ਹਿਊਮਨ ਹੋਰ ਕੋਈ ਕਲਰ ਦੇਖ ਨਹੀਂ ਸਕਦੇ ਹੈਗੇ, ਜਿਹੜਾ ਰੈੱਡ ਤੋਂ ਬਾਹਰ ਕਲਰ ਜਾ ਰਿਹਾ ਹੈ, ਕਿਉਂਕਿ ਮਾਈਕ੍ਰੋਵੇਵ ਜਿਹੜੀ ਆ ਉਹ ਰੈੱਡ ਤੋਂ ਬਾਅਦ ਦੇ ਕਲਰ ਆ, ਜਿੱਦਾਂ ਤੁਸੀਂ ਇੱਦਾਂ ਇਮੇਜਿਨ ਕਰ ਸਕਦੇ ਕਿ ਤੁਸੀਂ ਰੈੱਡ ਦੇ ਉੱਪਰ ਜਿਹੜਾ ਇੱਕ ਮਤਲਬ ਡਰਾਇੰਗ ਕਰ ਰਹੇ ਹਾਂ, ਰੈੱਡ ਦੇ ਉੱਪਰ ਜਿਹੜਾ ਕੋਈ ਬਰਾਊਨ ਕਲਰ ਕਰ ਦੋ ਜਾਂ ਬਲੈਕ ਕਲਰ ਕਰ ਦੋ, ਉਦੋਂ ਸਾਨੂੰ ਡਾਰਕ ਦਿਖਣ ਲੱਗ ਜਾਂਦਾ ਨਾ। ਸੋ ਡਾਰਕ ਸ਼ੇਡ ਦੇ ਵਿੱਚ ਚਲੇ ਜਾਂਦਾ ਜਿਹੜਾ ਸਾਡੀ ਅਸਮਾਨ ਦੇ ਵਿੱਚ ਜਿਹੜੀ ਸਾਡੀ ਲਾਈਟਸ ਹੈਗੀਆਂ, ਉਹ ਰੈੱਡ ਨਾਲੋਂ ਡਾਰਕ ਸ਼ੇਡ ਦੇ ਵਿੱਚ ਆ, ਜਿਹੜੀਆਂ ਹਿਊਮਨ ਆਈ ਨੂੰ ਵਿਜ਼ੀਬਲ ਨਹੀਂ ਹੁੰਦੀਆਂ। ਸੋ ਜਿਹੜਾ ਇਹਦਾ ਮੇਨ ਰੀਜ਼ਨ ਉਹ ਇਹੀ ਆ, ਅਗਰ ਸਾਡੀਆਂ ਆਈਜ਼ ਜਿਹੜੀਆਂ ਮਾਈਕ੍ਰੋਵੇਵ ਦੇਖ ਸਕਦੀਆਂ ਹੁੰਦੀਆਂ, ਜਿਵੇਂ ਕਿ ਕੁਛ ਬੀਜ ਵਗੈਰਾ ਦੇਖ ਸਕਦੀਆਂ, ਤਾਂ ਸਾਨੂੰ ਵੀ ਜਿਹੜਾ ਸਕਾਈ ਜਿਹੜਾ ਉਹ ਬਲੈਕ ਦੀ ਬਜਾਏ ਹੋ ਸਕਦਾ ਕੁਛ ਹੋਰ ਕਲਰ ਦਾ ਨਜ਼ਰ ਆਉਂਦਾ, ਜਿਹੜਾ ਕਿ ਅਸੀਂ ਅੱਜ ਜਿਹੜਾ ਆਪਣੀ ਟੈਲੀਸਕੋਪ ਦੇ ਥਰੂ ਦੇਖ ਸਕਦੇ ਹਾਂ।
0: ਓਕੇ, ਆਲ ਰਾਈਟ, ਮੇਕ ਸੈਂਸ। ਠੀਕ ਹੈ, ਇਹਦੇ 'ਚ ਨਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ, ਇਸ ਤੋਂ ਬਾਅਦ ਮੇਰਾ ਇੱਕ ਹੋਰ ਸਵਾਲ ਹੈਗਾ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਡੂ ਦੇ ਲੁੱਕ ਲਾਈਕ, ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਪੁੱਛ ਲਿਆ ਕਰੋ ਇਸ ਐਪੀਸੋਡ 'ਚ, ਨਹੀਂ ਤਾਂ ਅਗਲੇ 'ਚ ਅਸੀਂ ਪੁੱਛ ਲਿਆ ਕਰਾਂਗੇ। ਅਤੇ ਇਸ ਤਰੀਕੇ ਦੇ ਨਾਲ ਸਿਲਸਿਲਾ ਫਿਰ ਬਣਦਾ ਰਹਿੰਦਾ ਹੈਗਾ, ਕਿਉਂਕਿ ਇਕੱਲੀ ਗੱਲ ਕਹਿਣੀ ਨਹੀਂ ਹੈਗੀ, ਸੁਣਨੀ ਵੀ ਹੈਗੀ, ਅਤੇ ਸੁਣ ਕੇ ਫਿਰ ਅੱਗੇ ਰਿਐਕਟ ਵੀ ਕਰਨਾ ਹੈਗਾ। ਪ੍ਰੋਗਰਾਮ ਟਿਕਟੌਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ।

0: हाँ जी 1674 है।
1: सुनो जी, गड्डी अक्षरा ज्वेलर्स वाल ले लो।
2: और जो हुक्म मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन रिवर्स तंच।
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
2: आहो जी आहो,
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सन विच वी तुहाडी सेवा विच।
3: यार तू इत्थे इन्नी छेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 पे या फिर विजिट करो bansalimmigration.com.au।
5: कुछ गल्लां कहनियां नहीं पैंदियां, बस महसूस करनियां पैंदियां ने।
6: हाय नी, इन्ना सोहना मुंडा भी गूंगा है।
5: इस बार गल सिर्फ बोलन दी नहीं, दिल दी सुनन दी है।
7: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी, ओने नहीं होना तेरे पीछे।
5: लव इमोशंस अदर रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4th September, written and directed by Rakesh Dhawan.
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਦੀ ਟੋਯੋਟਾ,
8: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
9: This station is now the ultimate power in the universe.
0: Radio Haji 16748.
10: हाँ जी, स्वागत एक बार फिर तो प्रोग्राम डीप टॉक शो दे विच साइंस दिया विज्ञान दिया गल्ला, और आज ता पुलाड़ दिया गल्ला चल रही है, स्पेस दिया गल्ला चल रही है। गल्ला बड़िया कालिया चल रही ने, बड़िया नेरिया चल रही ने, पर उस नेरी ਹਨੇਰੀਆਂ ਗੱਲਾਂ ਦੇ ਵਿੱਚ, ਉਹਨਾਂ ਕਾਲੀਆਂ ਗੱਲਾਂ ਦੇ ਵਿੱਚ ਚਾਨਣ ਮਨਾਰਾ ਬਣ ਕੇ ਡਾਕਟਰ ਸੰਦੀਪ ਕੌਰ ਜੀ ਸਾਡੇ ਵਿੱਚ ਹੈਗੇ ਨੇ, ਦੱਸ ਰਹੇ ਨੇ ਸਾਨੂੰ ਕਿ ਕਿਉਂ ਜਿਹੜਾ ਹਨੇਰੇ ਹੋਣ ਤੋਂ ਬਾਅਦ ਹਨੇਰਾ ਜ਼ਿਆਦਾ ਹੋ ਜਾਂਦਾ, ਰਾਤ ਇੰਨੀ ਰਾਤ ਕਿਉਂ ਲੱਗਦੀ ਹੈ, ਕਾਲੀ ਇੰਨੀ ਕਾਲੀ ਕਿਉਂ ਹੋ ਜਾਂਦੀ ਹੈ ਰਾਤ, ਅਤੇ ਉਹਦੇ ਬਾਰੇ ਕੁਛ ਇੱਕ ਜਿਹੜੇ ਮੋਟੇ ਮੋਟੇ ਤੌਰ ਦੇ ਉੱਤੇ ਤੁਹਾਨੂੰ ਜਿੱਦਾਂ ਆਲਬਰਟਸ ਪੈਰਾਡੋਕਸ ਦੇ ਹਵਾਲੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਕਾਰਨ ਹੈਗੇ ਨੇ। ਇੱਕ ਤਾਂ ਰੰਗਾਂ ਦਾ, ਵਿਬਗੌਰ ਦਾ ਜਿਹੜਾ ਕੰਸੈਪਟ ਹੈਗਾ ਉਹ ਹੈਗਾ, ਦੂਸਰਾ ਯੂਨੀਵਰਸ ਐਕਸਪੈਂਸ਼ਨ ਦਾ ਇੱਕ ਐਸਪੈਕਟ ਹੈਗਾ, ਅਤੇ ਤੀਜਾ ਜਿਹੜੇ ਦੂਸਰੇ ਤਾਰੇ ਹੈਗੇ ਨੇ, ਸਾਰੇ ਹੀ ਉਨੇ ਬ੍ਰਾਈਟ ਨਹੀਂ ਹੁੰਦੇ, ਪਰ ਉਹਦੇ 'ਚੋਂ ਹੀ ਅਗਲਾ ਸਵਾਲ ਹੁਣ ਮੇਰਾ ਨਿਕਲ ਰਿਹਾ ਹੈਗਾ। ਸੰਦੀਪ ਜੀ, ਵਾਕਈ ਜਿਹੜੇ ਟਵਿੰਕਲ ਟਵਿੰਕਲ ਲਿਟਲ ਸਟਾਰ ਹੁੰਦੇ ਨੇ ਕਿ ਨਹੀਂ ਹੁੰਦੇ, ਸਾਰੇ ਹੀ ਹੁੰਦੇ ਨੇ ਚਮਕਦੇ?
11: ਹਾਂਜੀ, ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਭਾਜੀ, ਕਿਉਂਕਿ ਜਦੋਂ ਅਸੀਂ ਜਿਹੜੀ ਟਵਿੰਕਲ ਟਵਿੰਕਲ ਸਟਾਰ ਸਨ, ਪੁਆਇੰਟਸ, ਕਾਫੀਆਂ ਪੁਰਾਣੀਆਂ ਪੁਆਇੰਟਸ ਆ, ਹਰ ਬੱਚੇ ਨੂੰ ਸਕੂਲ ਚ ਸਿਖਾਉਂਦੇ ਆ ਹਨਾ, ਪਰ ਜਦੋਂ ਤੁਸੀਂ ਐਸਟ੍ਰੋਨਮਰਸ ਨੂੰ ਪੁੱਛਦੇ ਆ ਤਾਂ ਉਹ ਸਾਨੂੰ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਟਾਰਸ ਹੁੰਦੇ ਆ ਉਹ ਟਵਿੰਕਲ ਨਹੀਂ ਕਰਦੇ ਹੈਗੇ, ਇਹ ਸਾਨੂੰ ਲੱਗਦਾ ਇੱਦਾਂ ਆ ਕਿ ਸਟਾਰਸ ਟਵਿੰਕਲ ਕਰ ਰਹੇ ਆ, ਬਟ ਸਟਾਰਸ ਲਗਾਤਾਰ ਜਿਹੜੀ ਉਹਨਾਂ ਦੀ ਲਾਈਟ ਜਿਹੜੀ ਆ ਉਹ ਆਉਂਦੀ ਰਹਿੰਦੀ ਆ। ਇੱਥੇ ਵੀ ਜਿਹੜਾ ਇਹਦਾ ਬੇਸਿਕ ਰੀਜ਼ਨ ਵੀ ਫੇਰ ਸਾਡੀ ਅਰਥ ਦਾ ਐਟਮੋਸਫੇਅਰ ਹੀ ਹੈਗਾ ਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੇ ਸਟਾਰ ਟਵਿੰਕਲ ਕਰਦੇ ਲੱਗਦੇ ਆ, ਉਹ ਇਸ ਲਈ ਕਿਉਂਕਿ ਸਟਾਰਸ ਜਿਹੜੇ ਸਾਨੂੰ ਪਤਾ ਹੈ ਕਾਫੀ ਦੂਰ ਹੁੰਦੇ ਆ ਸਾਡੇ ਤੋਂ ਹਨਾ, ਤੇ ਸਾਨੂੰ ਜਿਹੜੀ ਆ ਜਦੋਂ ਇਹਨਾਂ ਦੀ ਲਾਈਟ ਜਿਹੜੀ ਆਉਂਦੀ ਆ ਐਟਮੋਸਫੇਅਰ ਦੇ ਉੱਤੇ, ਤਾਂ ਐਟਮੋਸਫੇਅਰ ਦੇ ਵਿੱਚ ਹੁਣ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਕਿ ਬਹੁਤ ਸਾਰੀ ਡਸਟ ਜਾਂ ਹੋਰ ਚੀਜ਼ਾਂ ਪ੍ਰੈਜੈਂਟ ਹੁੰਦੀਆਂ ਹਨਾ, ਤਾਂ ਉਸ ਟਾਈਮ ਦੇ ਉੱਤੇ ਜਦੋਂ ਸਨਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ, ਸੋਰੀ ਸਟਾਰਸ ਦੀ ਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੀ ਆ, ਤਾਂ ਕੀ ਹੁੰਦਾ ਹੈ ਕਿ ਉਹ ਜਿਹੜਾ ਐਟਮੋਸਫੇਅਰ ਜਿਹੜਾ ਸਾਡਾ ਉਹਨੂੰ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਚਲਾ ਦਿੰਦਾ, ਜਿਹੜੀ ਲਾਈਟ ਹੁੰਦੀ ਹੈ ਨਾ ਉਹ ਸਿੱਧੀ ਨੀ ਆਉਂਦੀ। ਇਹਨੂੰ ਤੁਸੀਂ ਏਦਾਂ ਮੰਨ ਸਕਦੇ, ਮੰਨ ਲਓ ਤੁਸੀਂ ਬਹੁਤ ਜਿਹੜੀ ਕਰਾਊਡਿਡ ਪਲੇਸ ਦੇ ਵਿੱਚੋਂ ਜਾ ਰਹੇ ਹਾਂ, ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਆ ਜਾਂ ਫਿਰ ਤੁਸੀਂ ਸ਼ੋਪਿੰਗ ਮਾਲ ਤੇ ਜਾ ਰਹੇ ਹਾਂ ਨਾ, ਤੇ ਜਦੋਂ ਸਾਨੂੰ ਕੋਈ ਅੱਗੇ ਆ ਰਿਹਾ ਹੈਗਾ ਤਾਂ ਸਾਡਾ ਪਾਥ ਚੇਂਜ ਹੁੰਦਾ ਰਹਿੰਦਾ ਹੈ ਨਾ, ਆਪਾਂ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਚੱਲ ਸਕਦੇ ਕੰਪੈਰੇਟਿਵਲੀ ਅਗਰ ਅਸੀਂ ਕਿਸੇ ਖਾਲੀ ਜਗ੍ਹਾ ਦੇ ਵਿੱਚ ਤੁਰ ਰਹੇ ਹਾਂ ਨਾ। ਸੇਮ ਸਟਾਰਸ ਦੀ ਟਾਈਪ ਦੇ ਨਾਲ ਵੀ ਹੁੰਦਾ, ਜਦੋਂ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੇ ਆ ਤਾਂ ਜਿਹੜੀ ਡਸਟ ਪਾਰਟੀਕਲਸ ਦੀ ਵਜ੍ਹਾ ਨਾਲ ਉਹਨਾਂ ਦੇ ਜਿਹੜੇ ਪਾਥ ਜਿਹੜੇ ਆ ਉਹ ਜ਼ਿਗ ਜ਼ੈਗ ਤਰ੍ਹਾਂ ਜਿਹੜੇ ਇੱਕ ਪਾਥ ਜਿਹੜਾ ਉਹਨਾਂ ਦਾ ਬਦਲਦਾ ਰਹਿੰਦਾ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਦੇ ਏਦਾਂ ਲੱਗਦਾ ਕਿ ਉਹਦੀ ਲਾਈਟ ਘੱਟ ਰਹੀ ਆ ਹਨਾ। ਮੰਨ ਲਓ ਤੁਸੀਂ ਏਦਾਂ ਦੀ ਏਰੀਆ ਦੇ ਵਿੱਚ ਖੜੇ, ਕਿਉਂਕਿ ਜਿਹੜਾ ਐਟਮੋਸਫੇਅਰ ਸਾਡਾ ਹੁੰਦਾ ਉਹਦੀ ਉਹਦੀ ਜਿਹੜੀ ਆ ਟੈਂਪਰੇਚਰ ਵੀ ਹਰ ਲੇਅਰ ਦੇ ਵਿੱਚ ਡਿਫਰੈਂਟ ਹੁੰਦਾ, ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ, ਔਰ ਜਿਹੜੇ ਆ ਗੈਸਿਸ ਜਾਂ ਡਸਟ ਪਾਰਟੀਕਲ ਦਾ ਵੀ ਜਿਹੜੀ ਡੈਂਸਿਟੀ ਵੀ ਇੱਦਾਂ ਹੁੰਦੀ ਆ ਕਿ ਕਿਸੇ ਏਰੀਆ ਦੇ ਵਿੱਚ ਘੱਟ ਹੋ ਸਕਦੀ ਹੈ, ਕਿਸੇ ਏਰੀਆ ਦੇ ਵਿੱਚ ਵੱਧ ਹੋ ਸਕਦੀ ਹੈ ਹਨਾ, ਜਾਂ ਕਿਉਂਕਿ ਸਾਨੂੰ ਪਤਾ ਹਵਾ ਹੈਗੀ ਐਟਮੋਸਫੇਅਰ ਹੈਗਾ ਤਾਂ ਉਹ ਇੱਧਰ ਉੱਧਰ ਫਿਰਦਾ ਤੁਲਦੀਆਂ ਰਹਿੰਦੀਆਂ ਗੈਸਾਂ ਵਗੈਰਾ ਜਾਂ ਹਨਾ ਐਟਮ ਜਿਹੜੇ ਡਸਟ ਪਾਰਟੀਕਲ ਹੈਗੇ ਆ, ਤਾਂ ਉਹਦੀ ਵਜ੍ਹਾ ਨਾਲ ਵੀ ਜਿਹੜਾ ਇੱਕ ਪਲੇਸ ਦੇ ਉੱਤੇ ਅਗਰ ਤੁਸੀਂ ਬੈਠ ਕੇ ਸਟਾਰ ਨੂੰ ਦੇਖ ਰਹੇ ਹੈਗੇ ਆ ਤਾਂ ਹੋ ਸਕਦਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹਦੇ ਉੱਪਰ ਜਿਹੜੀ ਘੱਟ ਜਿਹੜੀ ਡਸਟ ਹੈਗੀ ਆ, ਬਟ ਅਗਲੇ ਮਿੰਟ ਜਾਂ ਅਗਲੇ ਸੈਕਿੰਡ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਡਸਟ ਆ ਗਈ ਆ ਹਨਾ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਸਨ ਲਾਈਟ ਸਿੱਧੀ ਸਾਡੀ ਸਟਾਰਸ ਦੀ ਲਾਈਟ ਸਾਡੀ ਅੱਖਾਂ ਤੱਕ ਨਹੀਂ ਪਹੁੰਚਦੀ, ਸਾਨੂੰ ਏਦਾਂ ਲੱਗਦਾ ਕਿ ਇਹ ਚਮਕ ਰਿਹਾ ਹੈ, ਕਿ ਇਹਦੀ ਲਾਈਟ ਘੱਟ ਹੋ ਰਹੀ ਆ ਔਰ ਇਹਦੀ ਜਿਹੜੀ ਲਾਈਟ ਜਿਹੜੀ ਵੱਧ ਹੋ ਰਹੀ ਆ।
10: ਓਕੇ, ਆਲ ਰਾਈਟ, ਠੀਕ ਹੈ। ਪਰ ਇਹ ਸਾਰੇ ਪਲੈਨਟਸ ਦੇ ਕੇਸ ਦੇ ਵਿੱਚ ਵੀ ਇੱਦਾਂ ਹੈਗਾ ਕਿ ਸਾਰੇ ਪਲੈਨਟਸ ਹੁਣ ਜਿਵੇਂ ਧਰਤੀ ਦੇ ਉੱਤੇ ਤਾਂ ਚਲੋ ਠੀਕ ਹੈ, ਸੂਰਜ ਆਪਾਂ ਕਹਿ ਦਿੰਦੇ ਹਾਂ ਕਿ ਚਾਹੇ ਇੱਕ ਸਾਈਕਲ ਹੀ ਹੈ, 12 ਘੰਟੇ ਦਾ ਸਾਈਕਲ ਹੈ, ਉਹਦੇ 'ਚ ਉਹ ਰੌਸ਼ਨੀ ਦਿੰਦਾ ਹੈਗਾ, ਪਰ ਬਾਕੀ ਪਲੈਨਟਸ ਦੇ ਉੱਤੇ ਫਿਰ ਕੀ ਸੀਨ ਹੈਗਾ ਕਿ ਉਹ ਸਾਰੇ ਫਿਰ ਹਨੇਰੇ 'ਚ ਨੇ?
11: ਨਹੀਂ, ਬਾਕੀ ਪਲੈਨਟ ਦਾ ਵੀ ਇਹੀ ਸੀਨ ਕਿ ਜਿੱਦਾਂ ਹੁਣ ਕਿਸੇ ਪਲੈਨਟ ਜਿਹੜਾ ਪਲੈਨਟ ਜਿਹਦੇ ਉੱਤੇ ਐਟਮੋਸਫੇਅਰ ਹੋਊਗਾ ਹਨਾ, ਅਰਥ ਵਰਗਾ ਐਟਮੋਸਫੇਅਰ ਹੋਊਗਾ ਜਿਹੜਾ ਕਿ ਸਾਨੂੰ ਅਜੇ ਤੱਕ ਬਹੁਤੇ ਪਲੈਨਟਸ ਦੇ ਉੱਤੇ ਨਹੀਂ ਮਿਲਿਆ, ਇਸ ਲਈ ਸਾਨੂੰ ਲਾਈਫ ਵੀ ਹਨਾ ਨਹੀਂ ਮਿਲ ਰਹੀ ਹੈਗੀ ਉੱਥੇ, ਪਰ ਜਿਹਨਾਂ ਦੇ ਜਿਹਨਾਂ ਪਲੈਨਟਸ ਦੇ ਦਾ ਇੱਕ ਐਟਮੋਸਫੇਅਰ ਹੋਊਗਾ ਜਿੱਥੇ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੋਊਗੀਆਂ ਹਨਾ, ਜਾਂ ਡਸਟ ਪਾਰਟੀਕਲ ਦੋ ਚੀਜ਼ਾਂ ਪ੍ਰੈਜੈਂਟ ਹੋਊਗੀਆਂ, ਉੱਥੇ ਸੇਮ ਇਹੀ ਫੀਨੋਮੀਨਾ ਹੋਊਗਾ ਕਿ ਜਿਹੜੀ ਆ ਸਾਨੂੰ ਕਲਰਸ ਦਿਖਣਗੇ ਔਰ ਜਿਹੜੀ ਆ ਸਨਲਾਈਟ ਜਾਂ ਸਟਾਰ ਲਾਈਟ ਜਿਹੜੀ ਹੈਗੀ ਆ ਉਹ ਇੱਧਰ ਉੱਧਰ ਫੈਲੂਗੀ, ਉਹ ਡਸਟ ਪਾਰਟੀਕਲ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਹਨਾ, ਜਾਂ ਫਿਰ ਗੈਸਾਂ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਪਾਥ ਚੇਂਜ ਹੁੰਦਾ ਜਾਊਗਾ ਲਾਈਟ ਦਾ, ਸਾਨੂੰ ਇੱਕ ਸਟ੍ਰੇਟ ਜਿਹੜੀ ਨਹੀਂ ਦਿਖੂਗੀ। ਪਰ ਇਹਦੇ 'ਚ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈਗੀ ਆ ਕਿ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਸਟਾਰਸ ਹੋ ਗਏ, ਪਲੈਨਟਸ ਹੋ ਗਏ, ਇਹਨਾਂ ਸਾਰਿਆਂ ਦੀ ਆਪਣੀ ਇੱਕ ਲਾਈਟ ਹੁੰਦੀ ਆ ਹਨਾ, ਤੇ ਸਾਨੂੰ ਪਲੈਨਟਸ ਕਦੇ ਚਮਕਦੇ ਸਾਨੂੰ ਨਹੀਂ ਦਿਖਦੇ, ਜਿੱਦਾਂ ਸਾਨੂੰ ਇਹ ਸਟਾਰਸ ਜਿਹੜੇ ਟਵਿੰਕਲ ਕਰਦੇ ਦਿਖ ਜਾਂਦੇ, ਸਾਨੂੰ ਪਲੈਨਟਸ ਨਹੀਂ ਦਿਖਦੇ, ਉਹ ਇਸੇ ਵਜ੍ਹਾ ਨਾਲ ਕਿਉਂਕਿ ਪਲੈਨਟਸ ਕੰਪੈਰੇਟਿਵਲੀ ਸਾਡੇ ਨੇੜੇ ਹੁੰਦੇ ਆ ਸਟਾਰਸ ਦੇ ਨਾਲ, ਇਹ ਜਦੋਂ ਨੇੜੇ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਕੋਈ ਸਟਾਰ ਦਿਖਦਾ ਆ ਅਸਮਾਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਕਿ ਸਟਾਰ ਹੋਗਾ, ਸਭ ਤੋਂ ਪਹਿਲਾਂ ਤੁਹਾਨੂੰ ਸਟਾਰ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਪਲੈਨਟਸ ਨਜ਼ਰ ਆਊਗਾ ਅਸਮਾਨ ਵਿੱਚ, ਫਿਰ ਸਾਨੂੰ ਜਿਹੜੇ ਸਟਾਰਸ ਜਿਹੜੇ ਨਜ਼ਰ ਆਉਂਦੇ ਹੈਗੇ ਆ। ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੀਬਿਊਟ ਕਰਦੀਆਂ ਹੈਗੀਆਂ ਕਿ ਜਿਹੜਾ ਇਹ ਐਟਮੋਸਫੇਅਰ ਜਿਹੜਾ ਮਤਲਬ ਸਾਨੂੰ ਕਿੱਦਾਂ ਦੇ ਸਟਾਰਸ ਜਾਂ ਸਾਡਾ ਜਿਹੜਾ ਸਕਾਈ ਕਿੱਦਾਂ ਦਾ ਦਿਖਾਈ ਦਿੰਦਾ ਹੈ ਇੱਕ ਟਾਈਮ ਦੇ ਉੱਤੇ, ਤੇ ਇਸ ਲਈ ਜਿਹੜੀ ਜਦੋਂ ਅਸੀਂ ਟੈਲੀਸਕੋਪ ਦੀ ਗੱਲ ਕਰਦੇ ਹਾਂ ਤਾਂ ਟੈਲੀਸਕੋਪ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਟੈਲੀਸਕੋਪ ਮਤਲਬ ਰੀਸੈਂਟਲੀ ਜਿਹੜਾ ਇਹਨਾਂ ਨੇ ਲਗਾਇਆ ਸੀਗਾ ਇੱਕ ਟੈਲੀਸਕੋਪ ਅਮੈਰੀਕਾ ਦੇ ਵਿੱਚ ਕਿਤੇ, ਉਹ ਵੀ ਜਿਹੜਾ ਉਹ ਕਾਫੀ ਜਿਹੜੇ ਮਾਊਂਟੇਨਸ ਦੇ ਉੱਤੇ ਹੁੰਦੇ ਆ, ਕਦੇ ਸਾਨੂੰ ਲੋਅਰ ਲੈਵਲ ਦੇ ਉੱਤੇ ਜਿਹੜੇ ਨਹੀਂ ਟੈਲੀਸਕੋਪ ਦਿਖਦੇ ਹੈਗੇ ਹਨਾ। ਉਹਦਾ ਰੀਜ਼ਨ ਵੀ ਇਹੀ ਹੈ ਕਿਉਂਕਿ ਅਰਥ ਦੇ ਐਟਮੋਸਫੇਅਰ ਜਿਹੜਾ ਉਹ ਜਿਹੜਾ ਟੈਲੀਸਕੋਪਸ ਨੂੰ ਪ੍ਰੋਪਰਲੀ ਦਿਖਣ ਨਹੀਂ ਦਿੰਦਾ ਹੈਗਾ ਸਟਾਰਸ ਨੂੰ, ਸੋ ਜਦੋਂ ਇਹ ਜਿਹੜੇ ਆ ਟੈਲੀਸਕੋਪਸ ਵੱਡੇ ਵੱਡੇ ਟੈਲੀਸਕੋਪ ਸਟਾਰਸ ਨੂੰ ਜਾਂ ਸਾਡੇ ਪਲੈਨਟ ਨੂੰ ਅਬਜ਼ਰਵ ਕਰਦੇ ਆ, ਤਾਂ ਉਹ ਇਸ ਲਈ ਹਾਈ ਲੈਵਲ ਦੇ ਉੱਤੇ ਲਾਏ ਜਾਂਦੇ, ਮਾਊਂਟੇਨ ਲੈਵਲ ਦੇ ਉੱਤੇ ਲਾਏ ਜਾਂਦੇ, ਕਿਉਂਕਿ ਉੱਥੇ ਜਿਹੜੀ ਆ ਡਸਟ ਪਾਰਟੀਕਲ ਜਾਂ ਜਿਹੜੇ ਆ ਉਹ ਘੱਟ ਹੁੰਦੇ ਆ, ਤੇ ਐਟਮੋਸਫੇਅਰ ਜਿਹੜਾ ਅਰਥ ਦਾ ਹੈਗਾ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਉਹ ਪ੍ਰੋਪਰਲੀ ਦੇਖ ਸਕਦਾ ਕਿਸੇ ਸਟਾਰ ਨੂੰ ਅਗਰ ਉਹਨਾਂ ਨੇ ਵਿਜੁਅਲਾਈਜ਼ ਕਰਨਾ ਹੈ ਨਾ। ਇਸ ਲਈ ਜਿਹੜਾ ਐਡਵਿਨ ਹਬਲ ਟੈਲੀਸਕੋਪ ਹੈਗਾ, ਕਾਫੀ ਮਸ਼ਹੂਰ ਟੈਲੀਸਕੋਪ ਹੈਗਾ, ਉਹ ਜਿਹੜਾ ਸਾਡੇ ਅਰਥ ਤੋਂ ਜਿਹੜਾ ਦੂਰ ਹੈਗਾ, ਮਤਲਬ ਅਰਥ ਦੇ ਗਰਾਊਂਡ ਦੇ ਨੇੜੇ ਨਹੀਂ ਹੈਗਾ, ਉਹ ਇਸੇ ਲਈ ਉੱਥੇ ਭੇਜਿਆ ਗਿਆ ਸੀ ਕਿਉਂਕਿ ਜਿਹੜਾ ਪ੍ਰੋਪਰਲੀ ਇਹਨਾਂ ਨੇ ਆਪਣੀ ਯੂਨੀਵਰਸ ਨੂੰ ਅਬਜ਼ਰਵ ਕਰਨਾ ਸੀਗਾ, ਨਹੀਂ ਤਾਂ ਉਹ ਯੂਜੁਅਲ ਜਿੱਦਾਂ ਬਾਕੀ ਟੈਲੀਸਕੋਪ ਇਸ ਟਾਈਮ ਸਾਡੇ ਕੋਲ ਅਰਥ ਦੇ ਉੱਤੇ ਹੈਗੇ ਉਦਾਂ ਦਾ ਹੀ ਉਹ ਟੈਲੀਸਕੋਪ ਹੈਗਾ, ਬਟ ਕਿਉਂਕਿ ਉਹ ਉੱਪਰ ਹਾਈਟ ਦੇ ਉੱਤੇ ਲੱਗਿਆ ਤਾਂ ਉੱਥੇ ਕੋਈ ਵੀ ਐਟਮੋਸਫੇਅਰ ਜਿਹੜਾ ਸਾਇੰਟਿਸਟ ਦੀ ਜਿਹੜੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਔਰ ਉਹ ਪ੍ਰੋਪਰਲੀ ਜਿਹੜਾ ਜੋ ਵੀ ਉਹਨਾਂ ਨੇ ਆਬਜ਼ਰਵੇਸ਼ਨ ਕਰਨੀਆਂ ਹੁੰਦੀਆਂ ਉਹ ਕਰ ਸਕਦੇ ਆ ਜਿਹੜਾ ਟੈਲੀਸਕੋਪਸ ਦੇ ਥਰੂ। ਤੇ ਇਹਦੀ ਇੱਕ ਹੋਰ ਇੱਕ ਪਤਾ ਹੈ ਕਿ ਲੱਖਾਂ ਕਰੋੜਾਂ ਸਟਾਰਸ ਹੈਗੇ ਆ ਹਨਾ, ਪਰ ਕਿਉਂਕਿ ਜਿਹੜੀ ਆ ਜਿਹੜਾ ਸਾਨੂੰ ਅੱਜ ਸਾਨੂੰ ਪਤਾ ਕਿ ਜਿਹੜਾ ਸਭ ਤੋਂ ਪੁਰਾਣੇ ਸਟਾਰ ਦੀ ਅਸੀਂ ਲਾਈਟ ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ, ਅੱਜ ਤੱਕ ਅਸੀਂ ਦੇਖੀ ਹੈਗੀ ਆ, ਉਹ ਸਾਡੇ ਤੋਂ 3,80,000 ਸਾਲ ਜਿਹੜਾ ਲਾਈਟ ਜਿਹੜਾ ਕਿਲੋਮੀਟਰ ਦੂਰ ਹੈਗਾ, ਸੋਰੀ 3,80,000 ਕਿਲੋਮੀਟਰ ਜਿਹੜਾ ਦੂਰ ਹੈਗਾ, ਤਾਂ ਉਨੇ ਪੁਰਾਣੇ ਅਸੀਂ ਜਿਹੜੀ ਆ ਸਟਾਰਸ ਦੀ ਲਾਈਟ ਅੱਜ ਤੱਕ ਦੇਖ ਸਕਦੇ ਹਾਂ। ਤੇ ਜਿਹੜੇ ਸਟਾਰਸ ਇਸ 3,80,000 ਕਿਲੋਮੀਟਰ ਤੋਂ ਦੂਰ ਦੇ ਸਟਾਰਸ ਹੋ ਗਏ, ਉਹਨਾਂ ਦੀ ਲਾਈਟ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹਿਊਮਨਸ ਤੱਕ, ਇਸ ਲਈ ਅਸੀਂ ਉਹਨਾਂ ਨੂੰ ਵੀ ਅਬਜ਼ਰਵ ਨਹੀਂ ਕਰ ਰਹੇ। ਇਸ ਲਈ ਸਾਨੂੰ ਬਿਲਕੁਲ ਜਿਹੜਾ ਇੱਕ ਅਨਦਰ ਰੀਜ਼ਨ ਹੈਗਾ ਕਿ ਇਸ ਲਈ ਸਾਨੂੰ ਜਿਹੜਾ ਸਕਾਈ ਜਿਹੜਾ ਇੰਨਾ ਚਮਕਦਾ ਨਹੀਂ ਦਿਖਾਈ ਦਿੰਦਾ ਰਾਤ ਦੇ ਵਿੱਚ, ਤੇ ਮੋਸਟ ਜਿਹੜਾ ਪ੍ਰੋਬੇਬਲ ਰੀਜ਼ਨ ਤਾਂ ਇਹੀ ਹੈ ਕਿਉਂਕਿ ਅਸੀਂ ਐਜ਼ ਅ ਹਿਊਮਨ ਜਿਹੜੇ ਅਸੀਂ ਮਾਈਕਰੋਵੇਵਸ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਕੋਈ ਹੋਰ ਕਲਰ ਨਹੀਂ ਦਿਖਾਈ ਦਿੰਦਾ, ਸਾਨੂੰ ਹਨੇਰਾ ਹੀ ਜਿਹੜਾ ਅਸਮਾਨ ਦੇ ਵਿੱਚ ਦਿਖਦਾ ਹੈ।
10: ਰਾਈਟ ਰਾਈਟ ਰਾਈਟ, ਵੈਸੇ ਤਾਂ ਐਡਵਿਨ ਹਬਲ ਜਿਹੜੀ ਉਹਦੇ ਦੂਰਬੀਨ ਦੇ ਰਾਹੀਂ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ, ਮੇਰੇ ਖਿਆਲ ਦੇ ਨਾਲ ਦੁਨੀਆ ਦੀ ਵਨ ਆਫ ਦੀ ਬਿਗੈਸਟ ਕਿਹਾ ਜਾਂਦਾ ਹੈਗਾ ਕਿ ਦੂਰਬੀਨ ਹੈਗੀ ਉਹ, ਹੈ ਨਾ, ਅਤੇ ਐਡਵਿਨ ਹਬਲ ਜਿਨ੍ਹਾਂ ਦੇ ਬਾਰੇ ਸੰਦੀਪ ਜੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹੈਗੇ ਨੇ ਕਿ ਬੜੀਆਂ ਸਾਰੀਆਂ ਥਿਊਰੀਆਂ ਉਹਨਾਂ ਨੇ ਇਜਾਦ ਕੀਤੀਆਂ ਨੇ, ਬਟ ਮੇਜਰਲੀ ਇਸੇ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਕਿ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਸੀਗਾ ਕਿ ਮਿਲਕੀ ਵੇ ਤੋਂ ਇਲਾਵਾ ਵੀ ਗਲੈਕਸੀਜ਼ ਹੈਗੀਆਂ ਨੇ, ਹੋਰ ਵੀ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੀਆਂ ਗਲੈਕਸੀਆਂ ਨੇ ਜਿਨ੍ਹਾਂ 'ਚ ਸੈਂਕੜਿਆਂ ਤਾਰੇ ਨੇ, ਹਜ਼ਾਰਾਂ ਗ੍ਰਹਿ ਹੈਗੇ ਨੇ, ਪਰ ਆਹ ਜਿਹੜੀ ਥਿਊਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਬਹੁਤ ਸਾਰੇ ਗ੍ਰਹਿ ਜਾਂ ਬਹੁਤ ਸਾਰੇ ਤਾਰੇ ਜਿਨ੍ਹਾਂ ਨੂੰ ਅਸੀਂ ਤਾਰੇ ਮੰਨਦੇ ਸੀ ਜਾਂ ਬਹੁਤ ਸਾਰੇ ਗ੍ਰਹਿ ਮੰਨਦੇ ਸੀ, ਅਸਲ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੇ, ਉਹ ਸ਼ੈ ਕੀ ਹੈ, ਉਹ ਡਸਟ ਹੈ, ਉਹ ਧੂੜ ਦਾ ਇੱਕ ਗੁਬਾਰ ਹੈ, ਬਹੁਤ ਸਾਰੇ ਧੂੜ ਦੇ ਗੁਬਾਰ ਹੈਗੇ ਨੇ ਜਿਹੜੇ ਅਸੀਂ ਉਇਓ ਹੀ ਮੰਨੀ ਬੈਠੇ ਸੀਗੇ ਕਿ ਇੱਦਾਂ। ਜਿਹੜੀ ਤੁਸੀਂ ਇੱਕ ਅਖੀਰ ਦੇ ਵਿੱਚ, ਮੈਂ ਇੱਕ ਆਪਣਾ ਪਰਸਨਲ ਕੁਐਸਚਨ ਪੁੱਛਣ ਲੱਗਿਆ ਹੈਗੇ, ਤੁਸੀਂ ਇੱਕ ਗੱਲ ਕਹੀ ਕਿ ਬੜਾ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਚਰਾ ਜਿਹੜਾ ਹੈਗਾ, ਕਚਰਾ ਨਹੀਂ ਕਹਿ ਸਕਦੇ ਬਟ ਬਹੁਤ ਜ਼ਿਆਦਾ ਗੈਸਾਂ ਦਾ ਗੁਬਾਰ, ਜਾਂ ਜਿੱਦਾਂ ਐਡਵਿਨ ਹਬਲ ਵੀ ਕਹਿੰਦੇ ਨੇ ਕਿ ਬੜਾ ਸਾਰਾ ਡਾਰਕ ਔਰ ਜਿਹੜਾ ਐਸੀਆਂ ਐਨਰਜੀਜ਼ ਦਾ ਇੱਕ ਗੁਬਾਰ ਹੈਗਾ ਜਿਹੜੀਆਂ ਕਿ ਕੁਛ ਨਹੀਂ ਹੈਗੀਆਂ, ਅਤੇ ਉਹ ਕੋਈ ਐਲੀਮੈਂਟ ਵੀ ਨਹੀਂ ਹੈਗੀਆਂ, ਕਿ ਇੱਦਾਂ ਵੀ ਨਹੀਂ ਕਿ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਆਇਰਨ ਹੈ, ਹੈ ਨਾ, ਪੁਲਾੜ ਦੇ ਵਿੱਚ ਜਾਂ ਬਹੁਤ ਜ਼ਿਆਦਾ ਗੋਲਡ ਖਿਲ ਰਿਹਾ ਫਿਰਦਾ, ਅਤੇ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਹੈ ਵੀ ਉਹਨਾਂ ਨੂੰ ਤਾਰਾ ਕਿਹਾ ਜਾ ਸਕਦਾ ਜਾਂ ਕੋਈ ਗ੍ਰਹਿ ਕਿਹਾ ਜਾ ਸਕਦਾ। ਅਤੇ ਫਿਰ ਇਸ ਹਾਲਤ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਇੱਕ ਮਤਲਬ ਇੱਕ ਐਸੀ ਸਪੇਸ ਹੈਗੀ ਹੈ ਜਿਹੜੀ ਨੋ ਯੂਜ਼ ਹੈਗੀ ਹੈ, ਜਦੋਂ ਐਡਵਿਨ ਹਬਲ ਇਸ ਕਿਸਮ ਦੀ ਥਿਊਰੀ ਦੱਸ ਦਿੰਦੇ ਨੇ, ਉਹ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਥਿਊਰੀਆਂ ਆਉਂਦੀਆਂ ਨੇ। ਫਿਰ ਉਹਦੇ ਵਿੱਚ ਨੈਵੀਗੇਟ ਕਿਵੇਂ ਕਰਦੇ ਨੇ, ਲਾਈਟਾਂ ਬਾਲ ਕੇ ਜਾਂਦੇ ਨੇ, ਮਤਲਬ ਇਹ ਬੜਾ ਸਿਲੀ ਕੁਐਸਚਨ ਹੋ ਸਕਦਾ ਬਟ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹਿਊਮਨ ਮਿਸ਼ਨਸ ਲੈ ਕੇ ਜਾਂਦੇ ਹੈਗੇ ਨੇ ਕਿ ਇੰਨਾ ਜ਼ਿਆਦਾ ਜੇ ਡਾਰਕ ਹੈਗੇ, ਜਿਵੇਂ ਆਪਾਂ ਸੜਕ ਦੇ ਉੱਤੇ ਡਾਰਕ ਹੁੰਦਾ ਹੈ ਗੱਡੀ ਚਲਾਉਂਦੇ ਹਾਂ ਅਤੇ ਹੈੱਡਲਾਈਟ ਬੀਮ ਔਨ ਕਰ ਲੈਂਦੇ ਹਾਂ, ਅਤੇ ਸਪੇਸ ਦਾ ਫਿਰ ਟਰੈਵਲ ਕਿੱਦਾਂ ਪੋਸੀਬਲ ਹੈ ਜੇ ਇੰਨਾ ਜ਼ਿਆਦਾ ਡਾਰਕ ਉੱਥੇ ਹੈਗਾ ਭਰਿਆ ਹੋਇਆ।
11: ਹਾਂਜੀ, ਇਹ ਜਿੱਦਾਂ ਤੁਸੀਂ ਮੈਂ ਆਪਾਂ ਪਹਿਲੀ ਗੱਲ ਕੀਤੀ ਸਨ ਸੋਲਰ ਦੀ ਜਿਹੜੀ ਆ ਮਤਲਬ ਜਿਹੜੀ ਸਨ ਅਗਰ ਆਪਾਂ ਨੂੰ ਐਜ਼ ਏ ਫੁੱਲ ਸਟੌਪ ਮੰਨਦੇ ਹਾਂ ਹਨਾ, ਤਾਂ ਜਿਹੜੀ ਸਾਡੇ ਜਿਹੜੀ ਆ ਜਿਹੜਾ ਨੇੜੇ ਦਾ ਜਿਹੜਾ ਸਭ ਤੋਂ ਸਟਾਰ ਹੋਊਗਾ ਉਹ 4 ਮੀਲ ਐਟਲੀਸਟ ਦੂਰ ਹੋਊਗਾ। ਸੋ ਇਹ ਜਦੋਂ ਅਸੀਂ ਐਜ਼ ਏ ਫੁੱਲ ਸਟੌਪ ਲੈ ਰਹੇ ਹਾਂ, ਬਟ ਸਾਨੂੰ ਪਤਾ ਕਿ ਸਨ ਕਿੰਨਾ ਜ਼ਿਆਦਾ ਵੱਡਾ, ਜਿੱਦਾਂ ਤੁਸੀਂ ਕਹੇ ਆ ਕਿ ਬਹੁਤ ਜ਼ਿਆਦਾ ਸਪੇਸ ਜਿਹੜੀ ਅਨ ਯੂਜ਼ ਹੈਗੀ ਆ ਹਨਾ, ਤੇ ਉਹਦੇ ਲਈ ਸਾਨੂੰ ਉੱਥੇ ਕੋਈ ਜਿਹੜਾ ਹੋਰ ਕੋਈ ਟ੍ਰੈਫਿਕ ਨਹੀਂ ਹੈਗਾ ਕਿ ਸਾਨੂੰ ਅਰਥ ਦੇ ਵਾਂਗੂ ਜਿਹੜਾ ਇਹਦਾ ਪ੍ਰੋਪਰ ਕਲਰ ਦੇਖਣ ਦੀ ਲੋੜ ਨਹੀਂ ਹੈ। ਜਿੱਦਾਂ ਮੈਂ ਕਿਹਾ ਕਿ ਅਸੀਂ ਐਜ਼ ਅ ਹਿਊਮਨ ਮਾਈਕਰੋਵੇਵ ਨਹੀਂ ਦੇਖ ਸਕਦੇ ਹੈਗੇ, ਬਟ ਬਾਕੀ ਜਿਹੜੇ ਆ ਸਾਡੀ ਕੋਲ ਟੈਕਨੋਲੋਜੀ ਹੈਗੀਆਂ, ਅਸੀਂ ਹੁਣ ਇਸ ਟਾਈਮ ਤੇ ਅਸੀਂ ਜਿਹੜੀਆਂ ਮਾਈਕਰੋਵੇਵ ਦੇਖ ਸਕਦੇ ਹੈਗੇ ਹਾਂ, ਅਗਰ ਤੁਸੀਂ ਉਹਨਾਂ ਟੈਕਨੋਲੋਜੀ ਮਤਲਬ ਉਹ ਇੰਸਟਰੂਮੈਂਟ ਦੇਖ ਸਕਦੇ ਆ, ਅਸੀਂ ਨਹੀਂ ਦੇਖ ਸਕਦੇ ਹੈਗੇ, ਤਾਂ ਅਸੀਂ ਉਹਨਾਂ ਤੋਂ ਜਿਹੜੇ ਗ੍ਰਾਫ ਦੇ ਥਰੂ ਦਾ ਐਨਾਲਾਈਜ਼ ਕਰ ਦਿੰਦੇ ਹਾਂ, ਤਾਂ ਉਹ ਸਾਰਾ ਇੰਜੀਨੀਅਰਿੰਗ ਜਿਹੜੀ ਆ ਟੈਕਨੋਲੋਜੀ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਗਈ ਜਿਹੜੀ ਆ, ਉਸੇ ਤਰ੍ਹਾਂ ਜਿਹੜੀ ਆ ਜਿਹੜੀਆਂ ਵਹੀਕਲਸ ਦੇ ਵਿੱਚ ਵੀ ਜਿਹੜੀ ਆ ਐਡਵਾਂਸਮੈਂਟ ਹੁੰਦੀ ਗਈ ਹਨਾ, ਤਾਂ ਆਫਕੋਰਸ ਉਹ ਦੇਖ ਸਕਦੇ ਹੈਗੇ ਆ। ਤੇ ਸਾਰੇ ਜਿਹੜਾ ਹੁਣ ਤਾਂ ਇੰਨਾ ਜ਼ਿਆਦਾ ਕਿਉਂਕਿ ਕੰਪੀਟੀਸ਼ਨ ਵੀ ਵੱਧ ਗਿਆ, ਪ੍ਰਾਈਵੇਟ ਸਪੇਸ ਏਜੰਸੀ ਵੀ ਹੈਗੀਆਂ ਹਨਾ, ਤਾਂ ਉਹ ਜਿਹੜਾ ਹੌਲੀ ਹੌਲੀ ਅੱਗੇ ਮੇਬੀ ਹੋਰ ਵਧੀਆ ਹੁੰਦੇ ਜਾਊਗੇ।
10: ਆਲ ਰਾਈਟ, ਓਕੇ, ਠੀਕ ਹੈ, ਬਹੁਤ ਧੰਨਵਾਦ ਸੰਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਇਹ ਜਾਣਕਾਰੀ ਦੇ ਲਈ ਸ਼ੁਕਰੀਆ ਤੁਹਾਡਾ।
11: ਹਾਂਜੀ ਭਾਜੀ, ਮੈਂ ਇੱਕ ਗੱਲ ਕਹਿਣੀ ਸੀ ਕਿ ਜਿੱਦਾਂ ਤੁਸੀਂ ਜਦੋਂ ਅਸੀਂ ਰਾਤ ਨੂੰ ਆਪਾਂ ਸਕਾਈ ਦੇਖਦੇ ਹਾਂ ਹਨਾ, ਜਦੋਂ ਕਈ ਲੋਕ ਗਿਣ ਗਿਆ ਤੇ ਜਦੋਂ ਅਸੀਂ ਦੇਖੀਏ ਕਿ ਅਸੀਂ ਗਿਣਨ ਜਦੋਂ ਛੋਟੇ ਹੁੰਦੇ ਸੀਗੇ ਕੰਪੀਟੀਸ਼ਨ ਕਰਦੇ ਹੁੰਦੇ ਸੀ ਗਿਣਨ ਦਾ ਹਨਾ ਆਪਸ ਬ੍ਰਦਰ ਸਿਸਟਰ ਦੇ ਨਾਲ ਤੇ ਅਗਰ ਜਦੋਂ ਅਸੀਂ ਅਸਮਾਨ ਚ ਦੇਖਦੇ ਹਾਂ ਰਾਤ ਨੂੰ ਇੱਕ ਕੈਲਕੂਲੇਸ਼ਨ ਦੇ ਅਕੋਰਡਿੰਗ ਸਾਨੂੰ ਇੱਕ ਟਾਈਮ ਦੇ ਉੱਤੇ 3000 ਦੇ ਅਰਾਊਂਡ ਜਿਹੜੇ ਆ ਸਟਾਰਸ ਜਿਹੜੇ ਆ ਨਜ਼ਰ ਆ ਸਕਦੇ ਆ ਮਤਲਬ ਇੰਨੇ ਸਟਾਰਸ ਹੈਗੇ ਤਾਂ ਬਹੁਤ ਹੈ ਬਿਲੀਅਨ ਟ੍ਰਿਲੀਅਨ ਜਿੰਨੇ ਵੀ ਹੈਗੇ ਬਟ ਅਸੀਂ 3000 ਦੇ ਕਰੀਬ ਜਿਹੜੇ ਆ ਸਟਾਰ ਉਹ ਦੇਖ ਸਕਦੇ ਹਾਂ ਉਸ ਤੋਂ ਜ਼ਿਆਦਾ ਨਹੀਂ ਦੇਖ ਸਕਦੇ ਇੱਕ ਮਤਲਬ ਜਿੰਨਾ ਕੁ ਅਸਮਾਨ ਅਸੀਂ ਦੇਖ ਸਕਦੇ ਹੈਗੇ ਹਾਂ
10: ਇੱਕ ਵਾਰ ਨੇਕਡ ਆਈਜ਼ ਦੇ ਨਾਲ ਜਿੰਨੇ ਆਪਾਂ ਦੇਖ ਪਾ ਰਹੇ ਹੈਗੇ ਹਾਂ ਨਾ ਇੱਕ ਡਾਇਮੈਂਸ਼ਨ ਇੱਕ ਡਾਇਰੈਕਸ਼ਨ ਦੇ ਵਿੱਚ ਠੀਕ ਹੈ ਨਹੀਂ ਬਹੁਤ ਧੰਨਵਾਦ ਤੇ ਵੈਸੇ ਤਾਂ ਗਿਣੇ ਵੀ ਨਹੀਂ ਹੈਗੇ ਕਦੇ ਕਿਉਂਕਿ ਉਹ ਪੋਸੀਬਲ ਹੀ ਨਹੀਂ ਹੈਗੇ ਕਿਉਂਕਿ ਇੱਕ ਦੇ ਉੱਤੇ ਮਾਰਕ ਲਗਾਉਂਦੇ ਹਾਂ ਤੇ ਫਿਰ ਉਲਝ ਜਾਂਦੇ ਹਾਂ ਵੀ ਕਿੱਥੇ ਹੈ ਦੂਜਾ ਕਿਉਂਕਿ ਇੰਨਾ ਜ਼ਿਆਦਾ ਜਿਵੇਂ ਗਗਨ ਤਾਰਿਕਾ ਦਾਲ ਜਿੱਦਾਂ ਬਾਬਾ ਨਾਨਕ ਵੀ ਦੱਸ ਕੇ ਗਏ ਹੈਗੇ ਨੇ ਕਿ ਇੱਕ ਥਾਲ ਹੈਗਾ ਬਹੁਤ ਵੱਡਾ ਤੇ ਉਹਦੇ ਵਿੱਚ ਤਾਰੇ ਇਸ ਤਰ੍ਹਾਂ ਪਏ ਹੈਗੇ ਨੇ ਕਿ ਮਤਲਬ ਗਿਣੇ ਹੀ ਅਣਗਿਣਤ ਨੇ ਗਿਣੇ ਹੀ ਨਹੀਂ ਜਾ ਸਕਦੇ ਹੈਗੇ ਇਹੀ ਕੁਦਰਤ ਹੈਗੀ ਇਹੀ ਕੁਦਰਤ ਦੇ ਨਜ਼ਾਰੇ ਨੇ ਪਰ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਸੋ ਇਹ ਸੀ ਸੰਦੀਪ ਜੀ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਇਸ ਪ੍ਰੋਗਰਾਮ ਦੇ ਬਾਰੇ ਕੋਈ ਫੀਡਬੈਕ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਦਿਓ ਆਲਵੇਜ਼ ਵੇਟਿੰਗ ਪੋਜ਼ਿਟਿਵ ਫੀਡਬੈਕ ਤਾਂ ਆਲਵੇਜ਼ ਵੇਟਿੰਗ ਰੱਖੋ ਸਿਹਤਾਂ ਦਾ ਖਿਆਲ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.